ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੇ ਧਾਈ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬਲ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ ਮਰੀਦਾਂ, ਹੱਠੀਆਂ ਜਪੀਆਂ ਤਪੀਆਂ, ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਜਲਾਈ, ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬਲ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਸਿੱਖੀ ਸਦਕ ਕਿਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬਲ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬਲ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ। ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਅਰਦਾਸ ਬੇਨਤੀ ਹੈ ਆਪ ਜੀ ਦੀ ਅਟਲ ਹੁਕਮਾਂ ਦੀ ਤਾਮੀਲ ਕਰਦਿਆਂ ਦਰ ਕਰਦੇ ਸੇਵਕ ਸਰਦਾਰ ਦਲਬੀਰ ਸਿੰਘ ਜੀ ਚਾਵਲਾ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਬਾਪ ਅਨੁਸਾਰ। ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਅੰਤਮ ਸੰਸਕਾਰ ਤੋਂ ਉਪਰੰਤ ਸਮੂਹ ਪਰਿਵਾਰ ਆਪ ਜੀ ਦੇ ਦਰਬਾਰ ਦੇ ਵਿੱਚ ਪੁੱਜਿਆ। ਸਤਿਗੁਰੂ ਜੀ ਵਿਛੜੀ ਆਤਮਾ ਦੇ ਨਿਮਿਤ ਅੰਮ੍ਰਿਤਮਈ ਬਾਣੀ, ਅਲਾਣੀਆਂ ਦੇ ਪਾਠ, ਸ਼ਬਦ ਕੀਰਤਨ ਹੋਏ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਵਾਸਤੇ ਸਮੱਤ ਬਖਸ਼ਣਾ। ਅੰਮ੍ਰਿਤਮਈ ਬਾਣੀ ਦਾ ਭਾਵ ਸ਼ੀਤਲਤਾ, ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ, ਆਵਾਗਾਉਣ ਦੇ ਗੇਟ ਤੋਂ ਰਹਿਤ ਕਰਨਾ, ਪਿੱਛੇ ਸਰਬੱਤ ਪਰਿਵਾਰ ਸਾਖ ਸੰਬੰਧੀਆਂ ਦੇ ਸਿਰ 'ਤੇ ਰਹਿਮਤਾਂ ਭਰਿਆ ਹੱਥ ਰੱਖਣਾ, ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮਿਲੋ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦੇ ਹਾਂ। ਤਰ ਘਰ ਦੇ ਸੇਵਕ ਸਰਦਾਰ ਦਲਬੀਰ ਸਿੰਘ ਜੀ ਚਾਵਲਾ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਿਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਸੋ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅੰਮ੍ਰਿਤਮਈ ਬਾਣੀ ਅਲਾਣੀਆਂ ਦੇ ਪਾਠ ਉਪਰੰਤ ਸ਼ਬਦ ਕੀਰਤਨ ਹੋਏ, ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਵਿਛੜੀ ਆਤਮਾ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ। ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬੇਨਤੀ ਹੈ। ਕੜਾਹ ਪ੍ਰਸ਼ਾਦੀ ਲੇ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ, ਪੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हर जुग जुग भगति उपाया पैज रखदा आया राम राजे।

ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ।

कसम विसारे हे ते कम जात नानक नावै बाज सनात राग गुजरी महला चौथा।

ਵਿਚਾਰ ਹਰ ਧਿਆਵਹ ਸੰਤਹ ਜੀ ਸਭ ਦੁਖ ਹੈ ਵਿਸਾਰਨ ਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ

तर सब हूं जेते बदन श्रेष्ठ सब तहरे आप अपनी बूझ उचारे।

ਸਾਹਿਬਜ਼ਾਦਿਆਂ 40 ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਇਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬਾਂਧ ਬਾਂਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਧਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨਹੀਂ ਵਾਹ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਵਾਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਤੰਦਰੁਸਤੀਆਂ ਬਖਸ਼ਣੀਆਂ ਜੀ ਰਜਿੰਦਰ ਸਿੰਘ ਭਿੰਦਰ ਕੌਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਮਾਤਾ ਗੁਰਦੀਪ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸੇਈ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਹ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਵਿਖੇ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸਹਿਜ ਪਾਠ ਚੱਲ ਰਹੇ ਹਨ। ਜਿਨ੍ਹਾਂ ਸੰਗਤਾਂ ਨੇ ਰਾਉਲ ਦੀ ਸੇਵਾ ਕਰਨੀ ਹੈ ਆਪਣੇ ਨਾਮ ਲਿਖਵਾ ਸਕਦੇ ਹੋ ਅਤੇ ਇਸ ਸੰਬੰਧ ਵਿੱਚ ਹੀ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀਆਂ ਵੱਲੋਂ ਜੋ ਨਗਰ ਕੀਰਤਨ ਹੁੰਦੇ ਹਨ ਸਾਨ ਫਰਾਂਸਿਸਕੋ ਵਿਖੇ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਅਤੇ ਨਾਲ ਹੀ ਆਪਣੇ ਕੋਲ ਜੋ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ 28 ਵਾਹਿਗੁਰੂ ਜੀ 18 ਮਈ ਤੋਂ ਲੈ ਕੇ 22 ਮਈ ਤੀਕਰ ਜੋ ਹਾਜ਼ਰੀ ਭਰ ਰਹੇ ਹਨ ਸ਼ਾਮ ਨੂੰ 8 ਤੋਂ 9 ਵਜੇ ਤੀਕਰ, ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਅਤੇ ਆਉਣ ਵਾਲੇ ਐਤਵਾਰ 17 ਤਰੀਕ ਨੂੰ ਗੁਰੂ ਘਰ ਹੇਵੜ ਵਿਖੇ ਜੋ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪ ਜੀ ਨੇ ਸਮੇਂ ਸਿਰ ਪਹੁੰਚ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੌਲਚੁਕ ਦੀ ਖਿਮਾ ਸਵਾ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗ੍ਰੰਥ ਸਿੰਘ ਜੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘੰਟਾ ਬੈਠਿਆ, ਦੋ ਘੰਟਾ ਬੈਠਿਆ, ਬੈਠੇ ਬੈਠੇ ਨੂੰ ਨਿੰਦਰ ਦਾ ਝੁੱਟਾ ਪੈ ਗਿਆ। ਨਿੰਦਰ ਦਾ ਝੁੱਟਾ ਆਇਆ, ਦੀਵਾਰ ਤੋਂ ਥੱਲੇ ਡਿੱਗ ਪਿਆ। ਥੱਲੇ ਧਰਤੀ ਉੱਬੜ ਖਾਬੜ ਸੀ, ਕੰਕਰੀਟ ਸੀ, ਉਹਦੇ ਹੱਥ ਪੈਰ ਛੁੱਲ ਗਏ, ਥੱਲੇ ਡਿੱਗ ਕੇ ਸੱਟ ਵੱਜ ਗਈ। ਲੋਕੀ ਚੁੱਕੇ ਹੋਸਪਿਟਲ 'ਚ ਲੈ ਗਏ, ਜਾ ਕੇ ਭਰਤੀ ਕਰਾਤਾ। ਕਹਿੰਦੇ ਵੀ ਇਹਦੇ ਘਰ ਦਾ ਕੋਈ ਆਇਆ? ਕਹਿੰਦੇ ਘਰ ਦਾ ਕੋਈ ਨਹੀਂ ਆਇਆ, ਇਕੱਲਾ ਹੀ ਆ। ਕਹਿੰਦੇ ਫਿਰ ਲਿਖ ਦਿਓ ਇਹਦੀ ਵੀ ਲੰਗਰ ਪਾਣੀ ਇਹਦਾ ਇੱਥੋਂ ਹੀ ਲਿਖ ਦਿਓ, ਸਰਕਾਰੀ ਲਿਖ ਦਿਓ ਇਹਦਾ ਲੰਗਰ ਪਾਣੀ, ਹੋਸਪਿਟਲ ਤੋਂ ਹੀ ਲਿਖ ਦਿਓ। ਹੁਣ ਹੱਥਾਂ ਪੈਰਾਂ 'ਚ ਉਹਦੀ ਪੀੜਾ ਵੀ ਹੋ ਰਹੀ, ਜਿੱਥੇ ਜਿੱਥੇ ਉਹਨੂੰ ਛਿੱਲ ਹੋਈ ਆ, ਸੱਟ ਵੱਜੀਆਂ ਨੇ, ਉਹਦੇ ਪੀੜਾ ਤਾਂ ਹੋਣੀ ਸੀ। ਹੁਣ ਸਮੇਂ ਸਿਰ ਲੰਗਰ ਪਾਣੀ ਆ ਗਿਆ, ਤੇ ਜਦੋਂ ਲੰਗਰ ਪਾਣੀ ਸਾਹਮਣੇ ਆਇਆ ਥਾਲ 'ਚ, ਤੇ ਇਹ ਕਹਿੰਦਾ, ਕਹਿੰਦੇ ਵੀ ਰੱਬ ਦਿੰਦਾ ਹੈ, ਸੱਚ ਵਿੱਚ ਹੈ ਰੱਬ ਦਿੰਦਾ ਹੈ, ਪਰ ਹੱਥ ਪੈਰ ਤੋੜ ਕੇ ਦਿੰਦਾ ਹੈ। ਰੱਬ ਦਿੰਦਾ ਹੈ, ਕੌਣ ਕਹਿੰਦੇ ਵੀ ਰੱਬ ਨਹੀਂ ਦਿੰਦਾ? ਰੱਬ ਦਿੰਦਾ। ਉਹਦਾ ਭਾਵ ਇਹ ਸੀ ਵੀ ਰੱਬ ਦਿੰਦਾ ਹੈ, ਬੰਦੇ ਆ ਹੱਥ ਪੈਰ ਤੂੰ ਹੀ ਮਾਰਨੇ, ਜੇ ਤੂੰ ਮਿਹਨਤ ਕਰਨੀ ਹੈ, ਇਹਨਾਂ ਹੱਥਾਂ ਪੈਰਾਂ ਤੋਂ ਮਸ਼ਕਤ ਕਰਨੀ ਹੈ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਤੇ ਜਿਹੜਾ ਮਸ਼ਕਤ ਕਰੇ ਮਿਹਨਤ ਕਰੇ ਨਾਨਕ ਤੇ ਮੁੱਖ। ਹਾਂਜੀ ਸਾਰੇ ਦੱਸੋ ਇੱਕ ਵਾਰ, ਸਾਰਿਆਂ ਨੂੰ ਯਾਦ ਹੈ, ਨਾਨਕ ਤੇ ਮੁੱਖ ਉਜਲੇ, ਕੀਤੀ ਛੁੱਟੀ ਨਾਲ। ਜਿਹੜੇ ਮਸ਼ਕਤ ਕਰਦੇ ਨੇ, ਮਿਹਨਤ ਕਰਦੇ ਨੇ, ਰੱਬ ਉਹਨਾਂ ਨੂੰ ਫਲ ਦੇ ਹੀ ਜਾਂਦਾ ਹੈ। ਕਾਲ ਕਮਾਈ ਕਰਨੀ ਪੈਂਦੀ ਹੈ। ਉਹਨਾਂ ਦੇ ਮੂੰਹ ਜਿਹੜੇ ਹੁੰਦੇ ਨੇ ਜਿਹੜੇ ਮਿਹਨਤ ਕਰਕੇ ਖਾਂਦੇ ਨੇ, ਤੇ ਜਿਹੜਾ ਵਿਹਲੜ ਰਹਿ ਕੇ ਖਾਏ ਤੇ ਦੂਜਿਆਂ ਦਾ ਹੱਕ ਮਾਰ ਕੇ ਖਾਏ, ਉਹ ਬੰਦਾ ਜਿੱਧਰ ਨੂੰ ਵੀ ਨਿਕਲਦਾ ਦੇਖ ਕੇ ਲੋਕੀ ਕਹਿ ਹੀ ਦਿੰਦੇ, ਵੀ ਅੱਗੇ ਨਹੀਂ ਕਹਿੰਦੇ ਪਿੱਛੇ ਕਹਿ ਦਿੰਦੇ, ਉਹ ਦੇਖੋ ਜੀ ਉਹ ਜਾ ਰਿਹਾ, ਇਹ ਵਿਹਲੜ ਫਿਰੀ ਜਾਂਦਾ, ਐਵੇਂ ਹੀ ਦੂਜਿਆਂ ਦਾ ਹੱਕ ਮਾਰ ਮਾਰ ਖਾਈ ਜਾਂਦਾ। ਤੇ ਜਿਹੜਾ ਬੰਦਾ ਮਿਹਨਤ ਕਰਕੇ ਖਾਏ, ਮਸ਼ਕਤ ਕਰਕੇ ਖਾਂਦਾ ਹੋਵੇ, ਉਸਨੂੰ ਕੋਈ ਕਹਿੰਦਾ ਇਸ ਤਰ੍ਹਾਂ? ਨਹੀਂ। ਉਸਨੂੰ ਉਹਦੇ ਵਾਸਤੇ ਕੀ ਸ਼ਬਦ ਵਰਤਦੇ ਨੇ? ਭਾਈ ਬੰਦਾ ਬਹੁਤ ਮਿਹਨਤੀ ਆ, ਕਿਸੇ ਦਾ ਇੱਕ ਪੈਸੇ ਦਾ ਹੱਕ ਨਹੀਂ ਖਾਂਦਾ। ਭਾਉ ਇੱਥੇ ਵੀ ਬੜੀ ਆਈ, ਅੱਗੇ ਵੀ ਬੜੀ ਆਈ, ਅੱਗੇ ਵੀ ਮੂੰਹ ਉਜੜਾ ਹੈ, ਇੱਥੇ ਵੀ। ਸਗੋਂ ਗੁਰਬਾਣੀ ਤਾਂ ਇੱਥੇ ਤੱਕ ਕਹਿੰਦੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ, ਕਾਲ ਖਾਏ ਕਿਚ ਹੱਥੋਂ ਦੇ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੀ ਨਹੀਂ ਵੀ ਤੂੰ ਵਿਹਲੜ ਰਹਿ ਕੇ ਖਾਣਾ ਹੈ, ਨਹੀਂ ਕਿਹਾ। ਕਾਲ ਖਾਏ ਜਿਹੜਾ ਮਨੁੱਖ ਮਿਹਨਤ ਕਰਕੇ ਖਾਂਦਾ ਹੈ, ਮਿਹਨਤ ਦੀ ਖਾਂਦਾ ਹੈ, ਕਿਛ ਹੱਥੋਂ ਦੇ, ਉਸ ਆਪਣੀ ਨੇਕ ਕਮਾਈ ਵਿੱਚੋਂ ਜਿਹੜਾ ਲੋੜਵੰਦਾਂ ਦੀ ਸੇਵਾ ਕਰਦਾ ਹੈ। ਨਾਨਕ ਰਾਹ ਪਛਾਣੈ ਸੇ, ਇਹ ਨਾਨਕ ਉਹ ਮਨੁੱਖ ਜ਼ਿੰਦਗੀ ਦਾ ਅਸਲ ਰਾਹ, ਸੌਖਾ ਰਾਹ, ਸੱਚਾ ਰਾਹ ਉਹ ਪਛਾਣ ਲੈਂਦਾ ਹੈ। ਭਾਵ ਉਹਦੇ ਹੱਥ ਆ ਗਿਆ ਜ਼ਿੰਦਗੀ ਦਾ ਜਿਹੜਾ ਸਹੀ ਰਾਹ ਹੈ, ਉਸਦੇ ਹੱਥ ਆ ਗਿਆ। ਪਰ ਸਾਧ ਸੰਗਤ ਜੀ, ਕਿਤੇ ਨਹੀਂ ਲਿਖਿਆ ਵੀ ਬੰਦੇ ਤੂੰ ਖਾਲੀ ਰਹਿ ਕੇ ਖਾਣਾ ਹੈ। ਨਹੀਂ, ਮਸ਼ਕਤ ਕਰਨੀ ਹੈ, ਮਿਹਨਤ ਕਰਨੀ ਹੈ। ਤੇ ਜਦੋਂ ਆਪਾਂ ਆਪਣੇ ਇਤਿਹਾਸ ਵੱਲ ਝਾਤ ਮਾਰੀਏ, ਤੇ ਫਿਰ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਵਿੱਚ ਮੱਲ ਅਖਾੜਾ ਬਣਾਉਂਦੇ ਨੇ। ਉੱਥੇ ਕੀ ਕਰਦੇ ਨੇ? ਬੱਚਿਆਂ ਦੇ, ਜਵਾਨਾਂ ਦੇ, ਗੱਭਰੂਆਂ ਦੇ ਘੋਲ ਕਰਾਉਂਦੇ ਨੇ, ਮਸ਼ਕਤ ਕਰਾਉਂਦੇ ਨੇ ਉਹਨਾਂ ਤੋਂ। ਕਿਉਂ? ਜੇਕਰ ਤੁਸੀਂ ਮਿਹਨਤ ਕਰੋਗੇ, ਜੇ ਤੁਸੀਂ ਕਸਰਤ ਕਰੋਗੇ, ਤੁਹਾਡਾ ਸਰੀਰ ਤੰਦਰੁਸਤ ਰਹੇਗਾ। ਜੇ ਤੁਹਾਡਾ ਸਰੀਰ ਤੰਦਰੁਸਤ ਹੈ, ਤੇ ਫਿਰ

ਤੁਹਾਡੇ ਵਾਸਤੇ ਸਾਰੇ ਸੁੱਖ ਨੇ, ਜੇ ਸਰੀਰ ਹੀ ਤੰਦਰੁਸਤ ਨਾ ਹੋਵੇ ਫਿਰ ਮਾਇਆ ਦਾ ਕੀ ਕਰਨਾ, ਫਿਰ ਦੁਨੀਆ ਵੀ ਸੁੱਖ ਸੁਵਿਧਾਵਾਂ ਦਾ ਕੀ ਕਰਨਾ ਜੇ ਸਰੀਰ ਹੀ ਤੰਦਰੁਸਤ ਨਾ ਹੋਏ। ਤੇ ਸੱਚਾਈ ਇਹ ਹੈ ਜਿੱਥੇ ਮਰਜ਼ੀ ਚੱਲ ਜਾਓ ਇੱਥੇ ਵੀ ਉਹੀ ਹਾਲ ਹੈ। ਕਈ ਬੰਦਿਆਂ ਨੂੰ ਦੇਖੋ ਉਹ ਦਿਨੇ ਵੀ ਲੱਗੇ ਹੋਏ ਨੇ, ਰਾਤੀ ਵੀ ਲੱਗੇ ਹੋਏ ਨੇ, ਸੌਣ ਦਾ ਸਮਾਂ ਨਹੀਂ, ਸੌਂਦੇ ਨਹੀਂ, ਡਾਲਰ ਇਕੱਠੇ ਕਰ ਲਈਏ। ਜਦੋਂ ਬਿਮਾਰੀਆਂ ਲੱਗ ਜਾਂਦੀਆਂ ਨੇ ਫਿਰ ਉਸੇ ਸਰੀਰ ਦੇ ਉੱਤੇ ਫਿਰ ਉਹ ਖਰਚੀ ਕਰਦੇ ਨੇ, ਸਰੀਰ ਤੋਂ ਬੇਸ਼ਰੀਰ ਬਿਮਾਰੀਆਂ ਨੇ ਘੇਰ ਲਿਆ ਬੰਦੇ ਨੂੰ, ਫਿਰ ਇਹਨਾਂ 'ਤੇ ਖਰਚ ਕਰ ਲਿਆ, ਫਿਰ ਕੰਮ ਕਰਨ ਜੋਗਾ ਵੀ ਨਹੀਂ ਰਹਿੰਦਾ। ਦੱਸ ਤੂੰ ਕੀ ਖੱਟਿਆ, ਕੀ ਖੱਟਿਆ? ਤੇ ਗੁਰਬਾਣੀ ਖੁਦ ਗੁਰਬਾਣੀ ਦਾ ਫੈਸਲਾ ਸੁਣੀਏ ਆਪਾਂ।

ਗੋਪਾਲ ਘੱਟ ਵਸੈ ਚਰਨਾਰਬਿੰਦ। ਚਰਨਾਰਬਿੰਦ ਇਹ ਦੋ ਅੱਖਰਾਂ ਨਾਲ ਬਣਿਆ ਹੋਇਆ ਅੱਖਰ ਹੈ, ਦੋ ਅੱਖਰਾਂ ਨਾਲ, ਚਰਨ ਅਰਬਿੰਦ। ਚਰਨ ਗੁਰੂ ਦੇ ਚਰਨਾਂ ਵਾਸਤੇ ਇਹ ਸ਼ਬਦ ਯੂਜ ਹੋਇਆ ਤੇ ਪਰਮਾਤਮਾ ਦੇ ਚਰਨਾਂ ਵਾਸਤੇ ਇਹ ਅੱਖਰ ਯੂਜ ਹੋਇਆ ਤੇ ਉਪਮਾ ਦਿੱਤੀ ਅਰਬਿੰਦ। ਅਰਬਿੰਦ ਦਾ ਭਾਵ ਹੁੰਦਾ ਕੋਲ ਫੁੱਲ, ਕੋਲ ਫੁੱਲ ਸੋਹਣਾ ਹੁੰਦਾ ਹੈ, ਕਮਲ ਦਾ ਫੁੱਲ ਸੋਹਣਾ ਹੁੰਦਾ ਹੈ। ਗੁਰੂ ਦੇ ਚਰਨ, ਪਰਮਾਤਮਾ ਦੇ ਚਰਨ ਕੋਲ ਫੁੱਲ ਵਰਗੇ ਸੋਹਣੇ ਨੇ, ਇਵੇਂ ਕਹਿ ਲਈਏ ਵੀ ਪਰਮਾਤਮਾ ਦਾ ਨਾਮ ਕੋਲ ਫੁੱਲ ਵਰਗਾ ਹੈ, ਗੁਰਬਾਣੀ ਕੋਲ ਫੁੱਲ ਵਰਗੀ ਸੁੰਦਰ ਹੈ, ਸੋਹਣੀ ਹੈ। ਘੱਟ ਵਸੈ ਚਰਨਾਰਬਿੰਦ, ਵਸਦੇ ਕਿੱਥੇ ਨੇ? ਹਿਰਦੇ ਦੇ ਅੰਦਰ, ਹਿਰਦਾ ਕਿੱਥੇ? ਸਰੀਰ ਦੇ ਅੰਦਰ। ਜਿਸ ਸਰੀਰ ਦੇ ਅੰਦਰ ਪਰਮਾਤਮਾ ਦੇ ਚਰਨ ਵਸਦੇ ਨੇ, ਜਿਸ ਸਰੀਰ ਦੇ ਅੰਦਰ ਲੱਗੀ ਹੋਈ ਇਹ ਜੀਵ ਪਰਮਾਤਮਾ ਦਾ ਨਾਮ ਜਪਦੀ ਹੈ, ਕਿਉਂਕਿ ਸਰੀਰ ਦੇ ਅੰਦਰ ਹੀ ਹੈ ਨਾ, ਸਰੀਰ ਦੇ ਨਾਲ ਹੀ ਲੱਗੀ ਹੋਈ ਹੈ ਜੀਵ। ਘੱਟ ਵਸੈ ਚਰਨਾਰਬਿੰਦ ਰਸਨਾ ਜਪੈ ਗੋਪਾਲ। ਗੋਪਾਲ ਦਾ ਭਾਉ ਪਰਮਾਤਮਾ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਨਾਨਕ ਸੋ ਪ੍ਰਭ ਸਿਮਰੀ ਹੈ, ਇਹ ਨਾਨਕ ਇਹ ਉਜੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਇਸ ਸਰੀਰ ਨਾਲ। ਇਸ ਸਰੀਰ ਨਾਲ ਉਹ ਪਰਮਾਤਮਾ ਸਿਮਰਿਆ ਜਾਂਦਾ ਹੈ, ਤਨ ਤੇ ਮਨ ਨਾਲ। ਹੁਣ ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰ ਲਵਾਂ। ਜੇ ਤਨ ਨਾ ਹੋਏ, ਖਾਲੀ ਮਨ ਕੰਮ ਕਰ ਲਏਗਾ, ਸਿਮਰਨ ਕਰ ਲਏਗਾ, ਉਹਦੀ ਕੋਈ ਵਜੂਦ ਨਹੀਂ, ਖਾਲੀ ਮਨ ਦਾ ਕੋਈ ਵਜੂਦ ਹੈ ਹੀ ਨਹੀਂ। ਤਨ ਹੈ ਤਾਂ ਮਨ ਹੈ, ਜੇਕਰ ਤਨ ਨਹੀਂ ਤਾਂ ਫਿਰ ਮਨ ਵੀ ਨਹੀਂ। ਸੱਚੀ ਗੱਲ ਹੈ, ਜੇ ਤਨ ਹੈ ਤਾਂ ਮਨ ਹੈ, ਜੇਕਰ ਤਨ ਹੀ ਨਹੀਂ ਹੈ। ਹੋਰ ਖੁਲਾਸਾ ਕਰੀਏ ਆਪਾਂ, ਜੇਕਰ ਸਰੀਰ ਕਾਇਮ ਹੈ, ਤਨ ਕਾਇਮ ਹੈ, ਤਾਂ ਹੀ ਮਨ ਕਹਿੰਦਾ ਨਾ ਵੀ ਅੱਜ ਮੈਂ ਇਹ ਕੱਪੜੇ ਪਾਉਣੇ, ਤਾਂ ਹੀ ਮਨ ਕਹਿੰਦਾ ਨਾ। ਜੇ ਤਨ ਨਾ ਹੋਏ ਮਨ ਕੀ ਕਹੇਗਾ? ਨਹੀਂ ਕਹੇਗਾ ਫਿਰ ਕੱਪੜੇ ਪਾਉਣ ਨੂੰ ਵੀ ਮੈਂ ਇਹ ਵਸਤਰ ਪਾਉਣੇ ਅੱਜ। ਜੇ ਤਨ ਹੈ ਤਾਂ ਹੀ ਮਨ ਇਹ ਕਹਿੰਦਾ ਹੈ ਵੀ ਅੱਜ ਮੈਂ ਇਹ ਕੁਝ ਛਕਣਾ ਹੈ। ਉਹ ਹੀ ਕੁਝ ਛਕਦਾ ਨਾ ਬੰਦਾ, ਫਿਰ ਘਰ ਵਾਲਿਆਂ ਨੂੰ ਕਹਿ ਦਿੰਦਾ ਭਾਈ ਅੱਜ ਤਾਂ ਇਹ ਕੁਝ ਬਣਾ ਲਓ ਵੀ ਇਹ ਛਕਣ ਦਾ ਕੀ ਹੈ ਜੀ, ਇਹ ਛਕਣ ਦਾ ਮਨ ਹੈ, ਇੱਛਾ ਹੈ। ਜੇ ਤਨ ਨਾ ਹੋਏ ਫਿਰ ਬੰਦਾ ਮਰਿਆ ਬੰਦਾ ਲੰਗਰ ਪਾਣੀ ਛਕਦਾ? ਨਹੀਂ ਛਕਦਾ। ਮਰਿਆ ਬੰਦਾ ਸੋਹਣੇ ਵਸਤਰ ਪਾਉਂਦਾ? ਨਹੀਂ ਪਾਉਂਦਾ। ਬੜੇ ਕਮਾਲ ਦੀ ਗੱਲ ਹੈ, ਬੰਦਾ ਬੜੀ ਮਿਹਨਤ ਕਰ ਕਰਕੇ ਦੁਨੀਆ ਵੀ ਦੌਲਤ ਇਕੱਠੀ ਕਰਦਾ ਹੈ, ਪਰ ਜਿਹੜਾ ਅਖੀਰਲੇ ਸਮੇਂ ਨੂੰ ਕੱਪੜਾ ਮਿਲਦਾ ਨਾ, ਉਹਦੇ ਚ ਜੇਬ ਵੀ ਨਹੀਂ ਹੁੰਦੀ ਵੀ ਕਿਸੇ ਨੂੰ ਭੁਲੇਖਾ ਰਹਿ ਜੇ ਵੀ ਸ਼ਾਇਦ ਜੇਬ ਚ ਪਾ ਕੇ ਲੈ ਗਿਆ ਹੋਵੇਗਾ ਮਾਇਆ। ਉਹਦੇ ਚ ਜੇਬ ਨਹੀਂ ਹੁੰਦੀ, ਖੱਪਣ ਚ ਜੇਬ ਨਹੀਂ ਹੁੰਦੀ, ਬਿਨਾਂ ਜੇਬ ਦਾ ਹੁੰਦਾ, ਫਿਰ ਕਿਹਦੇ ਵਾਸਤੇ ਪਿੱਛੇ ਤੂੰ ਇਸ ਸਰੀਰ ਨੂੰ, ਇਸ ਤਨ ਨੂੰ ਜਿਹੜਾ ਵਾਹਿਗੁਰੂ ਜੀ ਨੇ ਬੜੀ ਕਿਰਪਾ ਨਾਲ ਤੈਨੂੰ ਦਿੱਤਾ, ਇਸ ਦੀ ਨਿਰਾਦਰੀ ਕਿਉਂ ਕਰਦਾ ਹੈ? ਇੱਕ ਹੋਰ ਗੱਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਇਸ ਸਰੀਰ ਨੂੰ ਪਾਲਣਾ ਹੈ, ਪਾਲਣ ਦਾ ਭਾਵ ਪਤਾ ਕੀ ਹੈ? ਇਸ ਸਰੀਰ ਦੀ ਚੰਗੀ ਦੇਖਭਾਲ ਕਰਨੀ ਹੈ, ਇਸ ਸਰੀਰ ਦੀ ਨਿਰਾਦਰੀ ਨਹੀਂ ਕਰਨੀ। ਤਨ ਕਰਕੇ ਤੇਰਾ ਵਜੂਦ, ਨਹੀਂ ਤਾਂ ਤਨ, ਨਹੀਂ ਤਾਂ ਕੁਝ ਵੀ ਨਹੀਂ ਤੇਰਾ ਫਿਰ ਇੱਥੇ। ਤੇ ਫਿਰ ਜੇ ਕਿਤੇ ਵਾਹਿਗੁਰੂ ਜੀ ਤਨ ਦੇ, ਸੋਹਣਾ ਦੇ, ਤੰਦਰੁਸਤ ਦੇ, ਇਸ ਤਨ ਦਾ ਹੰਕਾਰ ਵੀ ਨਹੀਂ ਕਰਨਾ। ਦੂਜਾ ਪੱਖ ਵੀ ਕਈਆਂ ਨੂੰ ਚਾਹ ਚੜ੍ਹ ਜਾਂਦਾ ਵੀ ਮੇਰਾ ਸਰੀਰ ਬੜਾ ਸੋਹਣਾ ਹੈ, ਉਹ ਸਰੀਰ ਨੂੰ ਦੇਖ ਦੇਖ ਕਈ ਹੰਕਾਰ ਕਰੀ ਜਾਵੇ, ਰੱਬ ਨੂੰ ਭੁੱਲ ਜਾਵੇ ਜਿਸ ਵਾਹਿਗੁਰੂ ਜੀ ਨੇ ਦਿੱਤਾ। ਤੇ ਫਿਰ ਗੁਰਬਾਣੀ ਸੱਟ ਮਾਰਦੀ ਹੈ, ਨਹੀਂ ਪਿਆਰਿਓ,
ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਜਿਹੜਾ ਮੂਲਕ ਅੱਖਰ ਹੈ ਉਹ ਹੈ ਰੰਗ, ਤੇ ਸੁਰੰਗ ਸੋਹਣਾ ਰੰਗ, ਸੋਹਣਾ ਰੰਗ। ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ, ਜੇ ਵਾਹਿਗੁਰੂ ਕਿਰਪਾ ਕਰੇ ਮਨੁੱਖ ਨੂੰ ਸੁੰਦਰਤਾ ਦੇਵੇ, ਆਪਣੇ ਸਰੀਰ ਦੀ ਸੁੰਦਰਤਾ ਨੂੰ ਦੇਖ ਕੇ ਕਦੇ ਹੰਕਾਰ ਨਾ ਕਰਿਓ, ਨਾ ਕਰਿਆ ਕਰੋ। ਕਿਉਂ? ਦੁਨੀਆਂ ਵੀ ਉਧਾਰ ਨਾਲ ਦੇ ਦਿੱਤੀ, ਮੰਨਦਾ ਹੀ ਨਹੀਂ ਬੰਦਾ, ਸਵੀਕਾਰਦਾ ਨਹੀਂ ਬੰਦਾ। ਜੇਕਰ ਦੁਨੀਆਂ ਵੀ ਉਧਾਰ ਨਾਲ ਨਾ ਸਾਹਮਣੇ ਰੱਖੇ ਨਾ ਗੁਰਬਾਣੀ, ਇਹ ਮਨ ਇਹ ਇਹ ਮੰਨਦਾ ਹੀ ਨਹੀਂ ਬੰਦਾ, ਕਹਿੰਦਾ ਨਹੀਂ ਜੀ ਇਹ ਕਿਵੇਂ ਹੋ ਸਕਦਾ। ਅੱਜ ਕੱਲ ਤਜ ਜਾਹੋਂਗੇ ਜਿਉਂ ਕਾ ਚੁਰੀ ਪੁਯੰਗ। ਸੱਪ ਦੇ ਉੱਤੇ ਕਾਂਚੁੜੀ ਆਉਂਦੀ ਹੈ, ਇੱਕ ਝਿੱਲੀ ਜੀ ਆਉਂਦੀ ਹੈ, ਸਾਰਿਆਂ ਨੂੰ ਪਤਾ, ਬਹੁਤਿਆਂ ਨੇ ਦੇਖੀ ਆ। ਉਹ ਉਹਦੇ ਤੇ ਹਮੇਸ਼ਾ ਨਹੀਂ ਰਹਿੰਦੀ, ਕੁਝ ਸਮੇਂ ਵਾਸਤੇ ਉਹ ਝਿੱਲੀ ਆਉਂਦੀ ਹੈ ਸੱਪ ਦੇ ਉੱਤੇ, ਤੇ ਜਦੋਂ ਉਹ ਝਿੱਲੀ ਆਉਂਦੀ ਹੈ ਸੱਪ ਦੇ ਉੱਤੇ, ਉਸ ਵੇਲੇ ਜਦੋਂ ਸੱਪ ਧੁੱਪ 'ਚ ਨਿਕਲਦਾ ਹੈ ਲਿਸ਼ਕਾਰੇ ਮਾਰਦਾ ਹੈ, ਬੜੇ ਲਿਸ਼ਕਾਰੇ ਮਾਰਦਾ ਹੈ। ਉਹਦਾ ਤਨ ਨਹੀਂ, ਉਹਦੇ ਉੱਪਰ ਜਿਹੜੀ ਉਹ ਝਿੱਲੀ ਹੈ ਉਹ ਚਮਕਦੀ ਹੈ, ਉਹ ਲਿਸ਼ਕਾਰੇ ਮਾਰਦੀ ਹੈ। ਕੁਝ ਚਿਰ ਬਾਅਦ ਉਹ ਕਾਂਚੁੜੀ ਨੂੰ ਪੂਰੀ ਦੀ ਪੂਰੀ ਛੱਡ ਦਿੰਦਾ ਹੈ, ਉੱਪਰ ਦੀ ਝਿੱਲੀ ਪੂਰੀ ਦੀ ਪੂਰੀ ਐ ਬਿਲਕੁਲ, ਫਿਰ ਚਮਕ ਹਟ ਜਾਂਦੀ ਹੈ ਉਹਦੀ। ਬੰਦੇ ਇਹ ਸੁੰਦਰਤਾ ਹਮੇਸ਼ਾ ਨਹੀਂ ਰਹਿੰਦੀ, ਕਦੇ ਝਾਤ ਮਾਰ ਕੇ ਤਾਂ ਦੇਖ। ਕਦੇ ਅੱਜ ਤੱਕ ਕਿਸੇ ਨੇ ਕਿਹਾ ਵੀ ਸਾਡਾ ਬੰਦਾ ਬਹੁਤ ਸੁੰਦਰ, ਬੜੀ ਸੁੰਦਰਤਾ ਇਹਦੇ ਤੇ, ਵੀ ਇਹਦਾ ਸੰਸਕਾਰ ਨਹੀਂ ਆਪਾਂ ਕਰਨਾ? ਕਹਿੰਦਾ ਕੋਈ? ਨਹੀਂ ਕਹਿੰਦਾ। ਜਿੰਨਾ ਮਰਜ਼ੀ ਸੁੰਦਰ ਹੋਵੇ ਅੱਗ ਨੇ ਸਾੜ ਕੇ ਸੁਆਹ ਕਰ ਦੇਣਾ। ਇੱਕ ਵੀ ਨਹੀਂ ਕਹਿੰਦਾ ਵੀ ਰਹਿਣ ਦਿਓ, ਸਾਡਾ ਬੰਦਾ ਤਾਂ ਬਹੁਤ ਸੁੰਦਰ ਹੈ, ਇਹਦੀ ਕਾਇਆ ਬੜੀ ਸੁੰਦਰ ਹੈ, ਬਹੁਤ ਸੋਹਣਾ। ਜੇਕਰ ਵਾਹਿਗੁਰੂ ਜੀ ਨੇ ਤਾਕਤ ਦੇ ਦਿੱਤੀ ਹੰਕਾਰ ਨਾ ਕਰਿਆ ਕਰ, ਕਿਉਂਕਿ ਉਸ ਪਰਮਾਤਮਾ ਨੂੰ ਨਹੀਂ ਭਾਉਂਦਾ ਕਿਸੇ ਨੇ ਪਿਆਰਿਆ ਨਹੀਂ ਰੱਖਣਾ, ਤੈਨੂੰ ਕਰ ਦੇਣਾ ਉਹੀ ਕੰਮ, ਅਖੀਰ 'ਚ ਉਹੀ ਕੰਮ ਕਰ ਦੇਣਾ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ। ਕਿਸੇ ਨੇ ਨਹੀਂ ਕਹਿਣਾ ਭਾਈ ਰਹਿਣ ਦਿਓ, ਅਸੀਂ ਇਹਦਾ ਸੰਸਕਾਰ ਨਹੀਂ ਕਰਨਾ, ਅਗਨ ਭੇਟ ਨਹੀਂ ਕਰਨੀ, ਨਹੀਂ ਕਹਿੰਦਾ ਕੋਈ। ਵਾਹਿਗੁਰੂ ਜੀ ਨੇ ਤੈਨੂੰ ਸੋਹਣਾ ਮਕਾਨ ਦੇ ਦਿੱਤਾ ਹੋਵੇ, ਸੋਹਣਾ ਘਰ ਦਿੱਤਾ ਹੋਵੇ, ਉਹਦਾ ਸ਼ੁਕਰਾਨਾ ਕਰਿਆ ਕਰ, ਉਹਦਾ ਹੰਕਾਰ ਨਾ ਕਰਿਆ ਕਰ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਉੱਚਾ ਆਵਾਸ, ਉੱਚਾ ਸੋਹਣਾ ਮਕਾਨ। ਕਹਿਣ ਲੱਗੇ ਹੰਕਾਰ ਨਾ ਕਰਿਆ ਕਰ, ਵੀ ਹੋਰ ਕਿਸੇ ਦੇ ਕੋਲ ਐਸਾ ਮਕਾਨ ਹੈ ਹੀ ਨਹੀਂ ਮੇਰੇ ਵਰਗਾ, ਨਾ ਕਰਿਆ ਕਰ ਹੰਕਾਰ।

ਤੇਰਾ ਕੱਲ ਪਿਆਰਿਆ ਇਸ ਸੋਹਣੇ ਮਕਾਨ ਨੂੰ ਤੂੰ ਛੱਡਣਾ ਹੈ, ਛੱਡ ਦੇਣਾ ਹੈ। ਉੱਪਰ ਜੰਮੇ ਘਾਸ ਤੇਰੇ ਉੱਤੇ ਘਾਹ ਜੰਮ ਜਾਵੇਗੀ, ਕਿਉਂਕਿ ਬੰਦਾ ਥੋੜਾ ਕੁ ਜਿਹਾ ਰਹਿ ਜਾਂਦਾ ਹੈ, ਇੱਕ ਪੋਟਲੀ 'ਚ ਆ ਜਾਂਦਾ ਬੰਦਾ, ਤੁਸੀਂ ਸਾਰੇ ਜਾਣਦੇ ਹੋ ਕਿੰਨਾ ਕੁ ਰਹਿ ਜਾਂਦਾ ਸੰਸਕਾਰ ਤੋਂ ਬਾਅਦ। ਐਵੇਂ ਹੀ ਹੰਕਾਰ ਚੁੱਕੀ ਫਿਰੀ ਜਾਂਦਾ ਬੰਦਾ। ਜਦੋਂ ਬੰਦਾ ਉਸ ਮੰਜ਼ਰ ਨੂੰ ਵੇਖਦਾ ਨਾ, ਬੰਦਾ ਕਹਿੰਦਾ ਹੈ ਇਹ ਅਸਲੀਅਤ ਹੈ ਬੰਦੇ, ਅਸਲੀਅਤ ਇਹ ਹੁੰਦੀ ਹੈ ਬੰਦੇ ਦੀ, ਇੰਨਾ ਕੁ ਜਿਹਾ ਰਹਿ ਜਾਂਦਾ, ਇਹੀ ਬੜਾ ਕੁਝ ਕਰੀ ਜਾਂਦਾ ਸੀ, ਬੜੇ ਪਾਪ ਕਮਾਈ ਜਾਂਦਾ ਸੀ, ਬੜੇ ਐਬ ਕਰਦਾ ਸੀ। ਫਿਰ ਬੰਦੇ ਦੇਖਣ ਵਾਲੇ ਕਹਿੰਦੇ ਵੀ ਸਾਡਾ ਵੀ ਇਹੀ ਹਾਲ ਹੋਏਗਾ ਇੱਕ ਦਿਨ, ਪਰ ਕਿੰਨੀ ਕੁ ਦੇਰ ਵਾਸਤੇ? ਥੋੜੀ ਕੁ ਦੇਰ ਵਾਸਤੇ। ਫਿਰ ਉਹੀ ਆਪਣੇ ਰੰਗ ਵਿੱਚ ਰੰਗ ਜਾਂਦੇ ਬੰਦੇ ਸਾਰੇ। ਸਿਸਟਮ ਹੈ ਦੁਨੀਆ ਦਾ, ਉੱਥੇ ਵੀ ਸਮਝ ਲੱਗ ਸਕਦੀ, ਜੇਕਰ ਕੋਈ ਸਮਝ ਕਰਨੀ ਚਾਹਵੇ ਉੱਥੇ ਵੀ ਦੇਖ ਕੇ ਉਸ ਮੰਜ਼ਰ ਨੂੰ, ਉਸ ਸਮੇਂ ਨੂੰ ਦੇਖ ਕੇ ਸਮਝ ਲੱਗ ਸਕਦੀ, ਨਹੀਂ ਮੈਂ ਕੋਈ ਗਲਤ ਕੰਮ ਨਹੀਂ ਕਰਨਾ, ਨਹੀਂ ਇੱਕ ਅਖੀਰ ਨੂੰ ਮੇਰਾ ਵੀ ਇਹੀ ਹੋਵੇਗਾ। ਨਹੀਂ ਕਰਨਾ ਕਦੇ, ਸੋਹਣੇ ਮਕਾਨ ਦੇਖ ਕੇ ਨਹੀਂ ਹੰਕਾਰ ਕਰਨਾ। ਇਹ ਭਗਤ ਕਬੀਰ ਜੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕਹਿ ਰਹੀ ਹੈ, ਸਮਝਾਉਂਦੀ ਹੈ। ਭਗਤ ਪੀਪਾ ਜੀ ਕਹਿ ਰਹੇ ਨੇ, ਕਹਿਣ ਲੱਗੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ, ਸਾਰਿਆਂ ਨੂੰ ਤਾਂ ਨਹੀਂ ਮਿਲਣਾ ਅੰਦਰ, ਜਿਹੜਾ ਖੋਜੇਗਾ, ਤੇ ਜਿਹੜੇ ਖੋਜਦੇ ਨੇ ਉਹ ਇੱਕ ਦਿਨ ਖੋਜ ਕਰ ਲੈਂਦੇ ਨੇ। ਖੋਜਦਿਆਂ ਖੋਜਦਿਆਂ ਉਹ ਅਸਲੀਅਤ ਤੇ ਪਹੁੰਚ ਜਾਂਦੇ ਨੇ, ਵਾਹਿਗੁਰੂ ਜੀ ਦੀ ਅਸਲੀਅਤ ਤੇ ਪਹੁੰਚ ਜਾਂਦੇ ਨੇ। ਅਸਲੀਅਤ ਕੀ ਹੈ? ਕਿ ਉਹ ਪਰਮਾਤਮਾ ਹੀ ਹੈ ਜਿਹੜਾ ਸਾਰੇ ਸੰਸਾਰ ਨੂੰ ਚਲਾਉਂਦਾ ਪਿਆ, ਉਹ ਹੀ ਇੱਕ ਪਾਵਰ ਹੈ। ਜੋ ਉਹ ਪਰਮਾਤਮਾ ਚਾਹੁੰਦਾ ਹੈ ਉਹ ਹੀ ਕੁਝ ਇਸ ਸੰਸਾਰ ਵਿੱਚ ਹੁੰਦਾ, ਇਹ ਸਮਝ ਲੱਗ ਜਾਂਦੀ ਹੈ ਹੌਲੇ ਹੌਲੇ, ਸਮਝ ਲੱਗ ਜਾਂਦੀ ਹੈ ਮੈਂ ਕੁਝ ਨਹੀਂ ਕਰ ਸਕਦਾ, ਮੇਰਾ ਵਾਹਿਗੁਰੂ ਸਭ ਕੁਝ ਕਰ ਸਕਦਾ ਹੈ। ਸਮਝ ਲੱਗ ਜਾਂਦੀ ਹੈ ਵੀ ਅਰਦਾਸਾਂ ਕਰੀਏ, ਮੇਰੇ ਵਾਹਿਗੁਰੂ ਜੀ ਮੇਰੇ ਤੇ ਮਿਹਰ ਭਰੀ ਨਜ਼ਰ ਬਣਾਈ ਰੱਖੀ, ਜੇ ਕਿਤੇ ਨਜ਼ਰ ਥੋੜੀ ਜਿਹੀ ਵੀ ਤਿਰਛੀ ਕਰ ਲਈ ਨਾ ਉਸ ਵਾਹਿਗੁਰੂ ਜੀ ਨੇ, ਨਦਰ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ। ਆਪਾਂ ਗੁਰਬਾਣੀ ਤੋਂ ਬਾਹਰ ਨਹੀਂ ਜਾਣਾ, ਗੁਰਬਾਣੀ ਹੈ, ਗੁਰੂ ਦੀ ਪਾਵਨ ਬਾਣੀ ਸਮਝਾ ਰਹੀ। ਜੇ ਉਹ ਪਰਮਾਤਮਾ ਥੋੜੀ ਵੀ ਨਜ਼ਰ ਤਿਰਛੀ ਕਰ ਲਏ ਨਾ ਤੇ ਵੱਡੇ ਵੱਡੇ ਸੁਲਤਾਨਾਂ ਤੋਂ ਘਾਹ ਪਟਵਾ ਦਿੰਦਾ। ਸਮਰੱਥਾ ਹੈ ਉਹਦੇ ਅੰਦਰ, ਪਾਵਰ ਹੈ। ਕਿੰਨੀ ਪਾਵਰ ਹੈ? ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਖਿੰਨ ਮੈਂ ਇੱਕ ਪਲ ਵਿੱਚ, ਉਹਨੂੰ ਨਹੀਂ ਸਮਾਂ ਲੱਗਦਾ। ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ, ਵਾਹਿਗੁਰੂ ਜੀ ਤੇਰੇ ਕੌਤਕ ਜਿਹੜੇ ਨੇ ਬੜੇ ਹੈਰਾਨ ਕਰ ਦੇਣ ਵਾਲੇ ਨੇ, ਬੜੇ ਹੈਰਾਨੀ ਭਰੇ ਨੇ ਤੇਰੇ ਕੌਤਕ। ਕੀ ਕੁਝ ਕਰਦਾ ਤੂੰ, ਕਿੰਨਾ ਕੁ ਸਮਾਂ ਲੱਗਦਾ? ਕਹਿਣ ਲੱਗੇ ਖਿਨੈ ਮੈਂ ਅਵਰਾ। ਖਿੰਨ ਦਾ ਪਾਉਂਦਾ ਇੱਕ, ਸਾਡੀ ਪਲਕਾਂ ਹੈਗੀਆਂ ਨਾ ਦੋਨੋਂ, ਇੱਕ ਪਲਕ ਨੂੰ ਦੂਜੀ ਪਲਕ ਟੱਚ ਹੋਣ 'ਚ ਜਿੰਨਾ ਸਮਾਂ ਲੈਂਦੀ ਆ। ਹੁਣ ਜੇ ਅੱਖ ਮੀਟ ਕੇ ਦੇਖੀਏ ਕਿੰਨਾ ਕੁ ਸਮਾਂ ਲੱਗਦਾ, ਜਿਹਨੂੰ ਆਪਾਂ ਕਹਿੰਦੇ ਹਾਂ ਪਲ ਝਮਕਣ ਜਿੰਨਾ ਸਮਾਂ, ਬਸ ਇੰਨੇ ਕੁ ਸਮੇਂ 'ਚ ਹੀ ਉਹ ਖੁਦ ਹੋਰ ਤੋਂ ਕੁਝ ਹੋਰ ਕਰ ਦਿੰਦਾ ਹੈ, ਸਮਰੱਥ ਹੈ ਸਭ ਕੁਝ। ਕਈ ਵਾਰ ਮਨੁੱਖ ਕਹਿੰਦਾ ਵੀ ਮੈਂ ਤਾਂ ਮਰਦਾ ਮਰਦਾ ਬਚ ਗਿਆ, ਕੋਈ ਉਮੀਦ ਹੀ ਨਹੀਂ ਸੀ ਬਚਣ ਦੀ, ਪਰ ਮੈਨੂੰ ਤਾਂ ਮੇਰੇ ਵਾਹਿਗੁਰੂ ਜੀ ਨੇ ਬਚਾ ਲਿਆ, ਬਸ
ਮੈਂ ਬਚਣ ਵਾਲਾ ਨਹੀਂ ਸੀ, ਮੇਰੇ ਵਾਹਿਗੁਰੂ ਜੀ ਨੇ ਬਚਾ ਲਿਆ, ਮੈਨੂੰ ਤਾਂ ਹੱਥ ਦੇ ਕੇ ਬਚਾ ਲਿਆ। ਤੇ ਗੁਰਬਾਣੀ ਕਹਿੰਦੀ ਹੈ ਹੱਥ ਦੇ ਰੱਖ ਆਪਣੇ ਕੋ, ਸਾਂਸ ਸਾਂਸ ਸੰਭਾਲ, ਸਾਂਸ ਸਾਂਸ ਪ੍ਰਤਪਾਲੇ, ਹੱਥ ਦੇ ਕੇ ਆਪਣਾ। ਬਹੁਤ ਵਾਰ ਮਨੁੱਖ ਕਹਿੰਦਾ ਹੈ ਮੇਰੇ ਵਾਹਿਗੁਰੂ ਜੀ ਨੇ ਹੱਥ ਦੇ ਕੇ ਬਚਾ ਲਿਆ ਜੀ, ਇਹੀ ਹੱਥ ਹੈ ਉਹਦਾ। ਇਹ ਜੀਭ ਬੋਲ ਜਾਂਦੀ ਹੈ ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਪਿਆਰੇ ਹੋ ਉਸ ਪਰਮਾਤਮਾ ਨੂੰ ਖੋਜਣਾ ਪੈਂਦਾ ਹੈ। ਪਾਤਸ਼ਾਹ ਕਹਿ ਰਹੇ ਨੇ, ਕਹਿਣ ਲੱਗੇ ਗੁਰਮੁਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ। ਜੇ ਤੁਸੀਂ ਖੋਜੋਗੇ ਤਾਂ ਉਸ ਪਰਮਾਤਮਾ ਨੂੰ ਪਾ ਲਵੋਗੇ, ਜੇਕਰ ਨਹੀਂ ਖੋਜੋਗੇ ਨਹੀਂ ਪਾਇਆ ਜਾ ਸਕਦਾ। ਫਿਰ ਪਹਿਲੇ ਪਦੇ ਵਿੱਚ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਗਾ ਮੈਂ ਗੀਤੇ ਚੀਤ ਅਨੀਤੇ, ਗਾ ਮੈਂ ਗੀਤੇ ਗੀਤ ਗਾਉਂ ਮੈਂ। ਕੁਝ ਲੋਕਾਂ ਦਾ ਇਹ ਹਾਲ ਹੈ ਕਿ ਉਹ ਪਰਮਾਤਮਾ ਦੀ ਭਜਨ ਬੰਦਗੀ ਦੇ ਗੀਤ ਗਾਉਂਦੇ ਨੇ, ਪਰ ਦੀ ਗੱਲ ਹੈ ਚੀਤ ਅਨਿਤੇ, ਚੀਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਤੇ ਗੁਰਬਾਣੀ ਵਿਆਕਰਨ ਮੁਤਾਬਕ ਉਹਦੇ ਅਰਥ ਨੇ ਚਿੱਤ ਵਿੱਚ, ਉਹਨਾਂ ਦੇ ਚਿੱਤ ਵਿੱਚ ਕੀ ਹੁੰਦਾ ਹੈ ਅਨਿਤੇ ਕੁਕਰਮ ਪਾਪ ਮੰਦੇ ਕਰਮ ਉਹ ਭਰੇ ਹੁੰਦੇ ਨੇ। ਇੱਕ ਪਾਸੇ ਉਹ ਲੋਕ ਦਿਖਾਵੇ ਵਾਸਤੇ, ਫਿਰ ਧਿਆਨ ਦਿਓ ਸਾਧ ਸੰਗਤ ਜੀ, ਸਾਰਿਆਂ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਪਰ ਕਈਆਂ ਤੇ ਹੁੰਦੀ ਹੈ, ਜਿਹੜੇ ਸਿਰਫ ਦਿਖਾਵੇ ਵਾਸਤੇ ਲੋਕ ਦਿਖਾਵੇ ਵਾਸਤੇ ਗੀਤ ਗਾਉਂਦੇ ਨੇ ਉਹਨਾਂ ਦੇ ਵਾਸਤੇ ਸਤਿਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ। ਕਹਿਣ ਲੱਗੇ ਉਹ ਵੀ ਲੋਕ ਇਸ ਸੰਸਾਰ ਵਿੱਚ ਹੈਗੇ ਨੇ ਜਿਹੜੇ ਪਰਮਾਤਮਾ ਦੀ ਭਗਤੀ ਦੇ ਗੀਤ ਗਾਉਂਦੇ ਨੇ ਲੋਕ ਦਿਖਾਵੇ ਵਾਸਤੇ, ਬੜਾ ਹੀ ਭਜਨ ਬੰਦਗੀ ਵਾਲਾ ਬੰਦਾ ਹੈ। ਤੇ ਕਹਿਣ ਲੱਗੇ ਉਹਨਾਂ ਦੇ ਚਿੱਤ ਵਿੱਚ ਕੁਕਰਮ ਭਰੇ ਹੁੰਦੇ ਨੇ, ਪਾਪ ਭਰੇ ਹੁੰਦੇ ਨੇ, ਮੰਦੀ ਸੋਚ ਭਰੀ ਹੁੰਦੀ ਅੰਦਰ,

ਰਾਗ ਬੜੇ ਸੁਰਾਂ ਵਿੱਚ ਗਾ ਕੇ ਸੁਣਾਉਂਦੇ ਨੇ, ਲੋਕਾਂ ਨੂੰ ਸੁਣਾਉਂਦੇ ਨੇ, ਤੇ ਆਪਣੇ ਆਪ ਨੂੰ ਇਹ ਗੱਲ ਕਹਿੰਦੇ ਵੀ ਲੋਕਾਂ ਨੂੰ ਉਹ ਪਰਮਾਤਮਾ ਦੀ ਭਜਨ ਬੰਦਗੀ ਦੇ ਗੀਤ ਬੜੇ ਸੋਹਣੇ ਢੰਗ ਨਾਲ ਗਾ ਕੇ ਸੁਣਾਉਂਦੇ ਨੇ, ਤੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਆਪ ਬਚੇ ਹੋਏ ਹਾਂ ਮੰਦੇ ਕਰਮਾਂ ਤੋਂ, ਆਪ ਬਚੇ ਹੋਏ ਹਾਂ ਅਸੀਂ। ਸੇਵਾ ਤੋਰੇ ਮੰਗਨ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਉਹਨਾਂ ਦਾ ਇਹ ਹਾਲ ਹੈ, ਸੇਵਾ ਥੋੜੀ, ਜਿਹੜੇ ਦਿਖਾਵੇ ਵਾਲੇ ਨੇ ਸਿਰਫ ਥੋੜੀ ਜੀ ਸੇਵਾ ਕਰਦੇ ਨੇ, ਤੇ ਮੰਗ ਬਹੁਤ ਵੱਡੀ ਹੈ, ਮੰਗਦੇ ਜ਼ਿਆਦਾ ਨੇ।

ਦਿਖਾਵੇ ਕਰ ਕਰਕੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਨਾ ਸਕੇ ਤੇ ਲੋਕਾਂ ਨੂੰ ਕਹਿੰਦੇ ਵੀ ਮੈਂ ਤਾਂ ਪਹੁੰਚਿਆ ਹੋਇਆ ਵਾ, ਲੋਕਾਂ ਨੂੰ ਭਰਮਾਉਂਦੇ ਨੇ ਬਈ ਮੈਂ ਬੜਾ ਪਹੁੰਚਿਆ ਹੋਇਆ, ਮੇਰੀ ਪਹੁੰਚ ਤਾਂ ਰੱਬ ਤੱਕ ਹੈਗੀ ਸਿੱਧੀ।

ਦਿਨ ਨਾ ਆਵੇ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ। ਮਨ ਵਿੱਚ ਕੀ ਹੈ? ਝੂਠ ਹੈ, ਪਾਪ ਹੈ, ਫਰੇਬ ਹੈ, ਠੱਗੀ ਹੈ, ਕੁਕਰਮ ਭਰੇ ਪਏ ਨੇ। ਇਤਿਹਾਸਕ ਘਟਨਾ ਆਪਾਂ ਲਈਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਦਾਸੀ ਕਰਨ ਵਾਸਤੇ ਤੁਰੇ ਨੇ। ਸਾਰਿਆਂ ਨੇ ਸਾਖੀ ਸੁਣੀ ਹੋਈ ਹੈ, ਸਾਰਿਆਂ ਨੇ ਸੱਜਣ ਠੱਗ ਦੀ, ਇੱਕ ਵਾਰ ਨਹੀਂ ਕਈ ਕਈ ਵਾਰ ਸੁਣੀ ਹੋਈ ਸਾਰਿਆਂ ਨੇ। ਸੱਜਣ ਠੱਗ ਦਾ ਕੰਮ ਕੀ ਸੀ? ਕੱਪੜੇ ਕਿਸ ਤਰ੍ਹਾਂ ਦੇ ਪਾਉਂਦਾ ਸੀ? ਚਿੱਟੇ ਕੱਪੜੇ ਐ ਸੋਹਣੇ ਪਾਉਂਦਾ ਸੀ, ਕਿਉਂਕਿ ਜੇ ਦੂਸਰਿਆਂ ਨੂੰ ਦੂਜਿਆਂ ਨੂੰ ਭੁਲੇਖੇ 'ਚ ਪਾਉਣਾ ਹੋਵੇ ਨਾ ਤੇ ਐ ਸੋਹਣਾ ਬੜਾ ਬਣ ਠਣ ਕੇ ਰਹਿਣਾ ਹੁੰਦਾ। ਫਿਰ ਉਹਦੀ ਗੱਲ ਦਾ ਅਸਰ ਲੋਕੀ ਬਹੁਤ ਮੰਨਦੇ ਨੇ। ਵਸਤਰ ਵੀ ਬੜੇ ਧਾਰਮਿਕ ਪਾਣੇ ਹੁੰਦੇ, ਇਹ ਵੀ ਧਰਮੀ ਕਹਿੰਦਾ ਸੀ ਲੋਕਾਂ ਨੂੰ, ਇਹ ਵੀ ਇਹੀ ਗੱਲ ਕਰਦਾ ਸੀ, ਸੋਹਣੇ ਕੱਪੜੇ ਪਾਣੇ ਨੇ। ਤੇ ਆਏ ਗਏ ਲੋਕਾਂ ਨੂੰ ਇਹ ਕਹਿੰਦੇ ਵੀ ਆਓ ਤੁਸੀਂ ਮੇਰੇ ਘਰ ਚਲੋ, ਮੈਂ ਤੁਹਾਡੀ ਸੇਵਾ ਪਾਣੀ ਕਰਾਂਗਾ, ਮੇਰੇ ਘਰ ਰੁਕੋ ਤੁਸੀਂ। ਕੰਮ ਇਹ ਸੀ ਇਹਦਾ, ਤੇ ਕਰਨਾ ਕੀ, ਲੈ ਕੇ ਆ ਗਿਆ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਬੜੀ ਪਿਆਰੀ ਗੱਲਾਂ ਕਰਨੀਆਂ। ਤੇ ਫਿਰ ਉਹਨਾਂ ਨੂੰ ਖਾਣੇ 'ਚ ਜ਼ਹਿਰ ਦੇ ਦੇਣਾ, ਉਹਨਾਂ ਨੇ ਮਰ ਜਾਣਾ ਤੇ ਸਾਰਾ ਉਹਨਾਂ ਦਾ ਮਾਲ ਸਾਂਭ ਲੈਣਾ, ਇਹ ਕੰਮ ਸੀ ਇਹਦਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਤੇ ਨੂਰ ਹੈ, ਜਲਾਲ ਹੈ ਭਗਤੀ ਦਾ, ਕਿਉਂਕਿ ਆਪ ਪਰਮਾਤਮਾ ਰੂਪ ਨੇ। ਤੇ ਸਾਧ ਸੰਗਤ ਜੀ, ਇਹ ਵੀ ਸੱਚਾਈ ਹੈ, ਜਿਹੜਾ ਮਨੁੱਖ ਜ਼ਿਆਦਾ ਨਹੀਂ, ਥੋੜ੍ਹਾ ਵੀ ਜ਼ਿਆਦਾ ਨਹੀਂ, ਮੈਂ ਕਹਿ ਰਿਹਾ ਗੁਰੂ ਨਾਨਕ ਸਾਹਿਬ ਤਾਂ ਆਪ ਪਰਮੇਸ਼ਰ ਨੇ, ਉਹ ਤਾਂ ਇਸ ਜਗਤ ਜਲੰਧਰ ਨੂੰ ਤਾਰਨ ਵਾਸਤੇ ਆਏ ਨੇ। ਭਾਈ ਗੁਰਦਾਸ ਨੂੰ ਪੁੱਛ ਲਓ, ਭਾਈ ਗੁਰਦਾਸ ਜੀ ਨੂੰ ਪੁੱਛੀਏ, ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਕਿਸ ਵਾਸਤੇ ਆਏ ਸੰਸਾਰ ਵਿੱਚ? ਕਹਿਣ ਲੱਗੇ ਕਲ ਤਾਰਨ ਗੁਰੂ ਨਾਨਕ ਆਇਆ। ਉਹ ਤਾਂ ਇਹ ਸਾਰੇ ਸੰਸਾਰ ਸਮੁੰਦਰ ਦਾ ਪਾਰ ਉਤਾਰਾ ਕਰਨ ਵਾਸਤੇ ਸੰਸਾਰ ਵਿੱਚ ਆਏ ਨੇ, ਉਹਨਾਂ ਦੇ ਚਿਹਰੇ ਤੇ ਨੂਰ ਹੋਣਾ ਤਾਂ ਲਾਜ਼ਮੀ ਗੱਲ ਹੈ, ਰੱਬੀ ਰੂਪ ਨੇ ਆਪ। ਪਰ ਮੈਂ ਕਹਿੰਦਾ ਜਿਹੜਾ ਮਨੁੱਖ ਥੋੜਾ ਵੀ ਕਿਤੇ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਨਾ, ਪਰਮਾਤਮਾ ਤੇ ਗੁਰੂ ਨਾਲ ਪਿਆਰ ਹੈ ਜਿਹਦਾ, ਥੋੜਾ ਵੀ ਪਿਆਰ ਹੋਵੇ ਉਹਦੇ ਚਿਹਰੇ ਤੇ, ਦੇਖਿਓ ਤੁਸੀਂ ਸੱਚ ਵਿੱਚ ਉਹਦੇ ਚਿਹਰੇ ਤੇ ਨੂਰ ਹੁੰਦਾ ਹੈ। ਉਹਦੇ ਰੰਗ ਦੀ ਗੱਲ ਛੱਡੋ, ਰੰਗ ਦੀ ਗੱਲ ਨਹੀਂ ਹੁੰਦੀ, ਪਰ ਉਹਦੇ ਚਿਹਰੇ ਤੇ ਨੂਰ ਹੁੰਦਾ ਹੈ ਜੋ ਬਾਹਰ ਨਜ਼ਰ ਆਉਂਦਾ ਹੈ, ਪਰਮਾਤਮਾ ਦੇ ਪਿਆਰ ਦਾ ਨੂਰ ਹੁੰਦਾ ਹੈ। ਗੁਰਬਾਣੀ ਨਾਲ ਜੁੜੇ ਹੋਏ, ਗੁਰੂ ਚਰਨਾਂ ਨਾਲ ਜੁੜੇ ਹੋਏ ਦਾ ਉਹ ਰੰਗ ਰੂਪ ਹੁੰਦਾ ਹੈ। ਇਹ ਲੋਕਾਂ ਨੂੰ ਭਰਮਾਉਂਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਜਦੋਂ ਇਹ ਜਾਹੋ ਜਲਾਲ ਵੇਖਦਾ ਹੈ ਤੇ ਕਹਿੰਦਾ ਵੀ ਅੱਜ ਤਾਂ ਮੌਜ ਹੀ ਲੱਗ ਜਾਏਗੀ, ਅੱਜ ਬਹੁਤ ਵੱਡਾ, ਇਹ ਕੋਈ ਦਸਤਗੀਰ ਹੈ, ਕੋਈ ਬਹੁਤ ਵੱਡਾ ਬਿਜ਼ਨਸਮੈਨ ਹੈ, ਇਹਦੇ ਕੋਲੋਂ ਅੱਜ ਬੜਾ ਧਨ ਮਿਲੇਗਾ, ਵਾਹਵਾ ਚਿਰਾ ਤੱਕ ਖਾਵਾਂਗੇ, ਇੰਨਾ ਮਿਲ ਜਾਏਗਾ ਅੱਜ। ਪਰ ਇਸ ਨੂੰ ਨਹੀਂ ਸੀ ਪਤਾ ਪਿਆਰਿਆ, ਅੱਜ ਤਾਂ ਤੈਨੂੰ ਉਹ ਧਨ ਮਿਲ ਜਾਏਗਾ ਜਿਹੜਾ ਸੱਚ ਵਿੱਚ ਅੱਜ ਤੱਕ ਨਹੀਂ ਮਿਲਿਆ ਤੈਨੂੰ, ਅੱਜ ਤੱਕ ਨਹੀਂ ਮਿਲਿਆ, ਅੱਜ ਤੈਨੂੰ ਉਹ ਧਨ ਮਿਲ ਜਾਏਗਾ, ਅੱਜ ਤੈਨੂੰ ਉਹ ਧਨ ਮਿਲ ਜਾਏਗਾ, ਫਿਰ ਲੁੱਟ ਕਰਨ ਦੀ ਲੋੜ ਹੀ ਨਹੀਂ ਰਹੇਗੀ, ਅੱਜ ਤੈਨੂੰ ਸਮਝ ਲੱਗ ਜਾਏਗੀ। ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਅੱਜ ਪਤਾ ਚੱਲ ਜਾਏਗਾ ਵੀ ਪਿਆਰਿਆ ਜੇ ਲੁੱਟਣਾ ਤਾਂ ਲੁੱਟ ਲੈ, ਪਰਮਾਤਮਾ ਦਾ ਨਾਮ ਲੁੱਟਿਆ ਜਾਵੇਗਾ ਅੱਜ, ਨਹੀਂ ਤਾਂ ਬਾਅਦ ਚ ਪਛਤਾਏਗਾ। ਬਸ ਅੱਜ ਰਾਮ ਦਾ ਨਾਮ ਹੀ ਲੁੱਟਣਾ ਇਸਨੇ, ਤੇ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦਾ ਨਾਮ ਲੁਟਾਉਣਾ ਅੱਜ, ਲੁੱਟਣ ਦੀ ਭੁੱਖੀ ਅੱਜ ਖਤਮ ਹੋ ਜਾਏਗੀ।
ਸ਼ਾਮ ਨੂੰ ਬੜਾ ਕੋਸ਼ਿਸ਼ ਕਰਦਾ ਹੈ, ਬੜਾ ਮਿੱਠੀ ਮਿੱਠੀ ਗੱਲਾਂ ਕਰਦਾ ਹੈ। ਲੰਗਰ ਛੱਕ ਲਓ, ਕਹਿਣ ਲੱਗੇ ਬਸ ਇੱਕ ਵਾਰ ਛੱਕ ਲਿਆ। ਵਿਸਰਾਮ ਕਰ ਲਓ, ਕਹਿਣ ਲੱਗੇ ਵਿਸਰਾਮ ਹੀ ਕਰਦੇ ਰਹਿੰਦੀ ਆ। ਇਹ ਸਮਝੇ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਝਾਉਣਾ ਕੁਝ ਹੋਰ ਸੀ ਵੀ ਤੂੰ ਲੰਗਰ ਛਕਾਏਗਾ, ਲੰਗਰ ਚ ਸਾਨੂੰ ਜ਼ਹਿਰ ਦੇਗਾ ਪਤਾ ਸਾਨੂੰ। ਇਹ ਕਹਿੰਦਾ ਲੰਗਰ ਛਕ ਲਓ, ਕਹਿਣ ਲੱਗੇ ਬਸ ਇੱਕ ਵਾਰ ਛਕ ਲਿਆ। ਉਹ ਕੀ ਛਕਿਆ ਸੀ? ਪਰਮਾਤਮਾ ਦਾ ਨਾਮ ਛਕਿਆ ਸੀ, ਇੱਕ ਵਾਰ ਛਕ ਲਿਆ, ਬਸ ਹੋਈ ਚੱਲ ਗਿਆ। ਵਿਸਰਾਮ ਕਰ ਲਓ, ਕਹਿਣ ਲੱਗੇ ਬਸ ਵਿਸਰਾਮ ਚ ਹੀ ਰਹਿੰਦੀ ਆ, ਅੰਦਰ ਕੋਈ ਚਲਾਏ ਮਾਨ ਨਹੀਂ ਹੈ ਜ਼ਿਆਦਾ, ਅੰਦਰ ਟਿਕਾ ਵਿੱਚ ਹੀ ਰਹਿੰਦਾ ਹੈ ਮਨ। ਇਹ ਬੜਾ ਪਰੇਸ਼ਾਨ ਵੀ ਇਹ ਕੁਝ ਖਾ ਨਹੀਂ ਰਹੇ, ਪੀ ਨਾ ਰਹੇ, ਨਹੀਂ ਰਹੇ, ਕੀ ਕਰਾਂ? ਇਹਦੇ ਮਨ 'ਚ ਖਿਆਲ ਹੈ ਵੀ ਸੌਣਗੇ ਤਾਂ ਹੈ ਹੀ, ਦਿਨ ਦੇ ਥੱਕੇ ਹੋਣੇ ਨੇ, ਭਾਈ ਮਰਦਾਨਾ ਜੀ ਨਾਲ ਨੇ, ਵੀ ਸੌਣਗੇ ਤਾਂ ਜ਼ਰੂਰ, ਇਹ ਤਾਂ ਆਪਣਾ ਕੰਮ ਕਰਾਂਗਾ, ਬਚ ਕੇ ਨਹੀਂ ਜਾਣ ਦੇਵਾਂਗਾ, ਅੱਜ ਤੱਕ ਗਿਆ ਨਹੀਂ ਇੱਥੋਂ ਕੋਈ ਬਚ ਕੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਸਮਾਂ ਆ ਗਿਆ, ਹੁਣ ਇਸ ਨੂੰ ਜਗਾਈਏ ਅੰਦਰੋਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਉਹ ਕਿਹੜਾ ਸ਼ਬਦ ਉਚਾਰਿਆ? ਉਜਲ ਕਹਿ ਚਿਲਕਣਾ ਘੁੱਟਿਮ ਕਾਲੜੀ ਮਸ

0: ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਆਪਦਾ ਬੰਦ ਬਖਸ਼ਿਆ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਇਹ ਕਹਿੰਦਾ ਵੀ ਮੈਨੂੰ ਕਿਵੇਂ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਮੇਰੇ ਨਾਂ ਦਾ, ਇਹਦਾ ਭਾਉ ਇਹ ਵੀ ਇਹ ਤਾਂ ਮੇਰਾ ਨਾਮ ਵੀ ਜਾਣਦੇ ਨੇ, ਪਹਿਲੀ ਵਾਰ ਤਾਂ ਆਏ ਨੇ ਮੇਰੇ ਘਰ। ਤੇ ਅੰਤਰ ਨੂੰ ਸਕੂਨ ਬੜਾ ਮਿਲਿਆ, ਸਕੂਨ ਇੰਨਾ ਮਿਲਿਆ ਕਿ ਇਹ ਸਤਿਗੁਰੂ ਜੀ ਦੇ ਕੋਲ ਆ ਕੇ ਬਹਿ ਗਿਆ। ਇੱਥੋਂ ਹੀ ਆਪਾਂ ਕੱਲ ਵਿਚਾਰ ਆਰੰਭ ਕਰਾਂਗੇ। ਇਹ ਫਿਰ ਆਪਾਂ ਕੱਲ ਥੋੜ੍ਹੀ ਜਿਹੀ ਸਾਖੀ ਰਹਿੰਦੀ ਜਿਹੜੀ ਉਹ ਕੱਲ ਫਿਰ ਆਪਾਂ ਕੱਲ ਦੇ ਦੀਵਾਨ ਵਿੱਚ ਆਪਾਂ ਇਸ ਨੂੰ ਵਿਚਾਰਾਂਗੇ। ਘੜੀ ਇਜਾਜ਼ਤ ਨਹੀਂ ਦਿੰਦੀ, ਬਸ ਸਾਰੇ ਅਸੀਸਾਂ ਦਿਆ ਕਰੋ, ਗੁਰੂ ਦੀ ਗੱਲਾਂ ਤੁਹਾਡੇ ਨਾਲ ਬੜੇ ਪਿਆਰ ਨਾਲ ਸਾਂਝੀ ਕਰ ਸਕਾਂ, ਹੋਰ ਸੋਹਣੇ ਢੰਗ ਨਾਲ ਮੈਂ ਤੁਹਾਡੇ ਨਾਲ ਸਾਂਝ ਪਾ ਸਕਾਂ ਗੁਰੂ ਦੀ ਇਤਿਹਾਸ ਦੀ, ਗੁਰੂ ਦੀ ਬਾਣੀ ਦੀ, ਮੈਂ ਸੋਹਣੇ ਢੰਗ ਨਾਲ ਤੁਹਾਡੇ ਨਾਲ ਸਾਂਝ ਪਾ ਸਕਾਂ, ਬਸ ਅਸੀਸਾਂ ਦਿਆ ਕਰੋ। ਭੁੱਲਾਂ ਨਾ ਚਿਤਾਰਿਓ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਕੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਅਗੰਤ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਾਈ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਪੰਥ ਦੇ ਮਹਾਨ ਵਿਦਵਾਨ ਗੁਰੂ ਕੇ ਕੀਰਤਨੀਏ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ ਤੋਂ ਜੋ ਪਹੁੰਚੇ ਨੇ, ਭਾਈ ਗੁਰਮੇਲ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੋ ਜਦੋਂ ਜੁੜ ਕੇ ਅਰਦਾਸ ਕਰੀਏ ਨਾ ਜੀ, ਫਿਰ ਗੁਰੂ ਅਰਦਾਸ ਸੁਣਦਾ ਹੈ। ਜਦੋਂ ਅਰਦਾਸ ਕਰੀਏ ਨਾ ਗੁਰੂ ਅੱਗੇ, ਪ੍ਰਾਰਥਨਾ ਕਰੀਏ, ਪ੍ਰੇਰ ਕਰੀਏ, ਕੁਝ ਮੰਗੀਏ, ਫਿਰ ਸੰਗਿਓ ਨਾ। ਜੇ ਗੁਰੂ ਕੋਲੋਂ ਸੰਗ ਕੇ, ਇਹ ਸਾਡਾ ਬਾਪੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਆਪਾਂ ਪਿਓ ਕੋਲੋਂ ਹੀ ਸੰਗੇ ਫਿਰ ਮੰਗਾਂਗੇ ਕਿਹਦੇ ਕੋਲ? ਜਦੋਂ ਗੁਰੂ ਕੋਲੋਂ ਮੰਗੋ, ਬਲਕਿ ਸਾਰਾ ਕੁਝ ਮੰਗੋ। ਜਿਵੇਂ ਭਗਤ ਧੰਨਾ ਜੀ ਨੇ ਮੰਗਿਆ ਸੀ ਨਾ ਜੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਸ਼ਬਦ ਦੇ ਅੰਦਰ ਭਗਤ ਧੰਨਾ ਜੀ ਨੇ ਪਰਮਾਤਮਾ ਕੋਲੋਂ ਸਾਰਾ ਕੁਝ ਹੀ ਮੰਗ ਲਿਆ, ਕੁਝ ਵੀ ਨਹੀਂ ਛੱਡਿਆ। ਤੇ ਜਦੋਂ ਆਪਾਂ ਵੀ ਮੰਗੀਏ ਨਾ ਜੀ, ਸਾਰਾ ਕੁਝ ਮੰਗ ਲਿਆ ਕਰੋ। ਇਹੀ ਸਾਡਾ ਬਾਪੂ ਹੈ, ਅਸੀਂ ਕਿਸੇ ਹੋਰ ਤੋਂ ਥੋੜਾ ਮੰਗਣਾ ਕਿਤੇ। ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਗੁਰੂ ਦੇ ਘਰ ਦੇ ਅੰਦਰ ਤਾਂ ਖਜ਼ਾਨੇ ਭਰੇ ਨੇ, ਅਸੀਂ ਬੱਚੇ ਹਾਂ ਗੁਰੂ ਦੇ, ਪਰਮਾਤਮਾ ਦੇ। ਇਸ ਕਰਕੇ ਜਦੋਂ ਮੰਗੋ, ਬਾਣੀ ਕਹਿੰਦੀ ਹੈ, ਗੁਰਬਾਣੀ ਕਹਿੰਦੀ ਹੈ, ਢੀਠ ਹੋ ਕੇ ਮੰਗੋ ਗੁਰੂ ਕੋਲੋਂ, ਵਾਰ ਵਾਰ ਮੰਗੋ, ਪਾਵੋ ਦਾਨ, ਢੀਠ ਹੋਏ ਮੰਗੋ। ਜਦੋਂ ਆਪਾਂ ਢੀਠ ਹੋ ਕੇ ਵਾਰ ਵਾਰ ਮੰਗਾਂਗੇ ਨਾ ਜੀ, ਜਿਵੇਂ ਛੋਟਾ ਬੱਚਾ ਰੋਂਦਾ ਨਾ ਗੋਦ ਵਿੱਚ, ਬੱਚਾ ਰੋਂਦਾ, ਵਾਰ ਵਾਰ ਰੋਂਦਾ ਬੱਚਾ, ਉਹ ਫਿਰ ਮਾਂ ਨੂੰ ਦੁੱਧ ਦੇਣਾ ਪੈਂਦਾ, ਫਿਰ ਮਾਂ ਨੂੰ ਦੁੱਧ ਦੇਣਾ ਪੈਂਦਾ। ਸੱਚ ਹੈ ਜੀ, ਹੈ ਨਾ ਜੀ, ਆਪਾਂ ਦੁਨਿਆਵੀ ਲੋਕ ਹਾਂ, ਸਾਨੂੰ ਪਤਾ। ਬੱਚਾ ਵਾਰ ਵਾਰ ਰੋਂਦਾ ਗੋਦ ਵਾਲਾ, ਫਿਰ ਮਾਂ ਦੁੱਧ ਦਿੰਦੀ ਹੈ ਵਾਰ ਵਾਰ, ਕਿਉਂ ਰੋ ਰਿਹਾ? ਚਲੋ, ਇਸੇ ਲਈ, ਇਸੇ ਕਰਕੇ ਜਦੋਂ ਆਪਾਂ ਵੀ ਗੁਰੂ ਕੋਲੋਂ ਵਾਰ ਵਾਰ ਮੰਗਾਂਗੇ ਨਾ, ਢੀਠ ਹੋ ਕੇ ਮੰਗਾਂਗੇ, ਫਿਰ ਗੁਰੂ ਝੋਲੀ ਪਾਉਂਦਾ ਹੈ ਸਾਧ ਸੰਗਤ। ਪਾਵੋ ਦਾਨ, ਢੀਠ ਹੋਏ ਮੰਗੋ, ਮੁੱਖ ਲਾਗੈ ਸੰਤਰੇ ਨਾਲ, ਢੀਠ ਹੋ ਕੇ ਮੰਗੇ, ਸਾਰਾ ਕੁਝ ਮੰਗੋ। ਭੁੱਲਾਂ ਗਲਤੀਆਂ ਦੀ ਮੁਆਫ਼ੀ, ਬੜਾ ਇਹ ਬੜਾ ਵੱਡਾ ਵਿਸ਼ਾ ਹੈ ਅਰਦਾਸ ਦਾ, ਯਤਨ ਕਰਾਂਗੇ। ਕੱਲ੍ਹ ਨੂੰ ਆਪਾਂ ਅਰਦਾਸ ਦਾ ਹੀ ਵਿਸ਼ਾ ਲਾਈਏ। ਇਸੇ ਸੰਬੰਧ ਦੇ ਅੰਦਰ ਆਪਾਂ ਅੱਗੇ ਸ਼ਬਦ ਪੜ੍ਹੀਏ। ਆਓ, ਭੁੱਲਾਂ ਗਲਤੀਆਂ ਦੀ ਮੁਆਫ਼ੀ, ਹੁਣ ਸਮੇਂ ਦੀ ਸੰਭਾਲ ਕਰੀਏ ਜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਹੀ ਐ ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਨੇ ਦੇ ਆਵੇ ਧਾਇ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲਪੇ ਢਾਂਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨਾ ਲੱਗਈ ਪਾਰ। ਬ੍ਰਹਮ ਸਰਨਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹਿਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹਿਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵ ਰਹੁ ਸਿਰਜਣਹਾਰੋ। ਤੁਮ ਗਾਵਹੁ ਮਿਰ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ, ਛਿਅ ਘਰ ਛਿਅ ਗੁਰ ਛਿਅ ਉਪਦੇਸ਼। ਗੁਰ ਗੁਰ ਏਕੋ ਬੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸ ਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸਤਵ ਨੈਨ ਨਨ ਨੈਨ, ਹਹਿ ਤੋਹੇ ਕਾਉ ਸਹਸ ਮੂਰਤ, ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਧ। ਲੋਭਿਤ ਮਨੋ ਅਨ ਦਿਨੋ ਮੋਹੇ, ਆਹੀ ਪਿਆਸਾ ਕ੍ਰਿਪਾ ਜਲ ਦੇਹ। ਨਾਨਕ ਸਾਰੰਕ ਹੋਏ ਜਾਤੇ, ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਉਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। राग गौड़ी पूर्बी महला पंचवा करो बेनंती सुनहो मेरे मीता संत टहल की बेला ईहा खाट चलो हर लाहा आगै वसन सुहेला आउद कटै दिन सरैणा रे मन गुर मिल काज सवारे रहाओ एहो संसार विकार संसे मह तरियो ब्रह्म ज्ञानी जिस हे जगाए पी आवै एहो रस अकथ कथा तिन जानी जा को आए सोई बिहज हो हर गुरते मन है बसेरा निज कर महल पावो सुख सहजे

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜਿਹ ਰਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਇਰੈਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲ ਦੇ ਜਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru. Ah, Guru. Ah, Guru. Ah, Guru. Ah, Guru. Ah, Guru. Ah, Guru. Ah.

Guru Vahe. Guru Vahe.

Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru.

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Guru. Vaheguru.

वाहे गुरु वाहे गुरु वाहे गुरु वाहे

Hi, Guru. Hi, Guru. Hi, Guru. Hi, Guru. Hi, Guru. Hi, Guru.

Vaheguru, Vaheguru, Vaheguru, Vaheguru.

Vaheguru, Vaheguru.

ਵਾਹਿਗੁਰੂ ਵਾਹਿ।

Vaheguru, Vaheguru, Vaheguru,

Vaheguru, Vaheguru, Vaheguru, Vaheguru.

Kidu. Kidu. Kidu. Kidu. Kidu.

Dadah.

ਥਿੱਤੀ ਘਰ ਦਸਵਾਂ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭਾਵੈ ਚਿਤ ਜਿਤਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਮਹਾਂ ਦਿਵਸ ਮੂਰਤ ਭਲੇ

ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮ ਵਿੱਚ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਗੁਰੂ ਮਹਾਰਾਜ ਕਿਰਪਾ ਕਰਨ ਆਉਣ ਵਾਲਾ ਸਮਾਂ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਅੰਖੀ ਏਕਾ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਠਰੈ। ਪ੍ਰਭ ਸਿਮਰ

ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਮੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਰ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹੇ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚਹੁੰ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਅਜ ਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਕਟਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਰ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਸੂਕ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ

ਪਰਮਗਤ ਪਾਈਐ ਛੂਟਦ ਨਹੀਂ ਕੋਟ ਲਖ ਬਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋ

ਸੰਗ ਨਾਨਕ ਪਾਈਏ ਸਾਧਕ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ

ਹਰ ਧਨ ਜਨ ਕੋ ਆਪ ਆਪ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਬਾਤੇ, ਆਟ ਪਹਿਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਗਤ ਬਾਹ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਮ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤਰਤ ਵਸਾ, ਸੰਤ ਪ੍ਰਤਾਪ ਦੁਰਤ ਸਵਨਸਾ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਬਰ ਨਾ ਹੋਵੇ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਦਾਪ ਗਿਆਨ ਸਭ ਧਿਆਨ, ਕਟ ਸ਼ਾਸਤਰ ਸਿਮਰਤ ਵਿਗਿਆਨ, ਯੋਗ ਅਭਿਆਸ ਕਰਮ ਧਰਮ ਗਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨਦਾਨ, ਹਾਮੇ ਬਹੁ ਰਤਨਾ ਸਰੀਰ ਕਟਾਏ, ਹਾਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ,

ਕਰਨ ਕਰਾਮ ਨਿਹਾਰ ਸੁਆਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਣੂ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ

ਸਪਨੀਆ ਮਾਨ ਕਛ ਬਹੁਰ ਸ਼ਾਲੇ ਅਗਿਆਨੀ ਮਦਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਤੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਖੀ ਛਾਇਆ ਸੁਰੰਗ ਲਾਵਿਓ ਬਿਨ ਸੇ ਅਮਨ ਪਛਤਾਵੈ

ਲਾਈ ਮਿਥਿਆ ਤਨ ਧਨ ਗੁਟਮ ਸਵਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਆਸੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖਸਤਾ ਮਿਥਿਆ ਧਰੁਵ ਮੋ ਅਭਿਮਾਨ ਮਿਥਿਆ ਸੁਪ੍ਰਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨੇ ਮਿਥਿਆ ਹਸਤ ਪਰ ਦਰਭ ਕੁਹਿਰੇ ਮਿਥਿਆ ਨੇਤਰ ਪੇਖਤ ਪਾਰ ਤ੍ਰਿਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਗੋਤਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨੇ ਪਰ ਪੁਕਾਰਾ ਮਿਥਿਆ ਬਾਸ ਰੇਤ ਬੇਖਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਾਏ।

ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਮਿਨ ਬ੍ਰਿਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰ ਦਾਮ। ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਹੁ, ਨਾਨਕ ਤਾ ਕੇ ਬਲ ਬਲ ਜਾਉ। ਰਹਿਤ ਅਬਰ ਅਬਰ ਕਸ਼ ਅਬਰ ਕਮਾਵਤ, ਮਾਨੇ ਪ੍ਰੀਤ ਮੁਖੋ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ।

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤੁਸ ਠਾਕੁਰ ਕੋ ਰਕਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ ਤਸੇ ਤਿਆਗਤ ਪ੍ਰਲੁਭਾਵੇਂ ਜੇ ਪ੍ਰਸਾਦ ਸੁਖ ਸੇਜੈ ਸੋਈਜੈ ਮਨਾਟ ਪਹਿਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਗਉ ਮਾਨੇ ਮੁਖ ਤਾਕੋ ਜਸਰਸਨ ਬਖਾਨੇ ਜੇ ਪ੍ਰਸਾਦ ਤੇਰੂ ਰਹਿਤਾ ਧਰਮਨ ਸਦਾ

ప్రసాదరే సగల చెదరుటాకే మన సరణీపరటా గురు ప్రభు తాక జయప్రసాద్ తుజుగో నా పహుచే మన సా సిమర ప్రభుచే జయప్రసాద్ పాయి దుర్లాభదే నానక తాకీ భగత్ కరే హే జయప్రసాద్ ఆ పుఖన్ పహ రిజయ మంత్ర సిమరత క్యూ ఆల సకీజా జయప్రసాద్ అసవ హస్త సవారి మంత్ర ప్రభు కో కబూ నా బిసారి జయప్రసాద్ బాగ్ మిలఖత నారాగ్ ప్రోయే ప్రభపనే మన ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਾ ਤਸੇ ਧਿਆਈ ਤਸੇ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਭਾਵ ਦਾਨ ਮਨਾਠ ਪੈਰ ਕਰ ਤਸਗਾ ਧਿਆਨ ਜੇ ਪ੍ਰਸਾਦ ਤੁਮ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹੈ।

ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਿਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕ ਕਿਨਕਾ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਤ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟਾ ਸੁਗਿਆਨ ਸਾਧਕ ਸੰਗ ਪੁਜੇ ਬ੍ਰਹਮ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਘ ਪਾਏ ਨਾਮ ਰਤਨ ਸਾਧਕ ਸੰਘ ਏਕ ਪ੍ਰਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਘ ਅਗੋਛਰ ਮਿਲਾਇ ਸਾਧਕ ਸੰਘ ਸਦਾ ਪ੍ਰਫੁਲਾਇ ਸਾਧਕ ਸੰਘ ਅਵੇ ਬਸ ਪੰਚਾ ਸਾਧ ਸੰਘ ਅੰਮ੍ਰਿਤ ਰਸ ਪੁੰਚਾ ਸਾਧ ਸੰਘ ਹੈ ਸਭ ਕੀ ਰੇਨ ਸਾਧਕ ਸੰਘ ਮਨੋਹਰ ਬੈਨ ਸਾਧਕ ਸੰਘ ਨਾ ਖਤਮ ਹੁੰਦਾ ਵੈ ਸਾਧ ਸੰਘ ਅਸਤਿਤ ਮਨ ਪਾਵੈ ਸਾਧਕ ਸੰਘ ਮਾਇਆ ਤੇ ਬਿਨ ਸਾਧ ਸੰਘ ਨਾਨਕ ਪ੍ਰਭ ਸੁਪ੍ਰਸੰਨ ਸਾਧ

ਦਿੱਤਾ। ਸਾਧਕ ਸੰਗ ਨਾਈ ਹੋਂ ਤਾਪ, ਸਾਧਕ ਸੰਗ ਤਜੇ ਸਭਿਆ ਬਾਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧਕ ਸੰਗ ਨਾ ਕਬੂ ਹੁਣ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ। ਸਾਧੂ ਕੈ ਸੰਗ ਆਜਾਰ ਸਹੈ, ਸਾਧਕ ਸੰਗ ਬਸੇ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਗੁਟਾਮ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਪ੍ਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਛਰਤ ਰਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧਰਤ ਵਸੈ, ਨਾਨਕ ਉਧਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰਬਰ ਨਿਸ ਤਰੈ, ਸਾਧਕ ਸੰਗ ਲੱਗੇ ਬਰਾ ਮੀਠਾ, ਸਾਧੂ ਕਹਿ ਸੰਗ ਘਟ ਘਟ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ।

ਮੋਚਤੇ ਉੱਚੀ ਸਾਧ ਕੀ ਸੋਭਾ ਮੋਚਤੇ ਮੁੱਚੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ

ਗੁਨਾਹ ਨਾਨਕ ਜੋ ਪਾਪ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਾਨੋ ਪ੍ਰਕਾਸ ਜੈਸੇ ਧਾਰੂ ਪ੍ਰਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਰਾਹ ਅਭਿਮਾਨ ਬ੍ਰਹਮ ਗਿਆਨੀ ਉਸਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨਮ ਭਏ ਨਾਨਕ ਜਿਨ ਪ੍ਰਭਿਆਵ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਤਮਰਸ ਬ੍ਰਹਮ ਗਿਆਨੀ ਜੀਨਾ ਬ੍ਰਹਮ ਗਿਆਨੀ ਕੀ ਸਭ ਪ੍ਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਧਰਮ ਪੇਖ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕ ਵਾ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ

ਸਨਾ ਮੰਥੇ ਠਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੁਪਰਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੇ ਨਿਹ ਕਰਮ ਦਿਸ ਵੈਸਨੂ ਕਾ ਨਿਰਮਲ ਧਰਮ।

ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਵਾਨ ਆਪਣੇ ਦਾਸ ਗੁਆਪ ਕਿਰਪਾ ਕਰੇ ਦਸਦਾਸ ਸਭ ਸੁਜੀ ਫਰਾਏ ਸਗਲ ਸੰਗ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤ ਆਵੈ ਜੀਵਨ ਮੁਕਤ ਸਭ ਕਹਾਵੈ ਤੈ ਸਰਗ ਤੈਸਾ ਸੁਭ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈ ਸੁਚ ਮਾਟੀ ਤੈਸਾ ਮੇਰਾ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੁਗਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭਾਵੇ ਸੋਈ ਬਨ ਹੋਗ ਪਸਰਿਆ ਵੇ ਅਨੰਤ ਰੰਗ ਲਿਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹਿਵਿਦ ਅਨੰਗ ਪ੍ਰਕਾਰ ਰਾਸ਼ਟਰਪਤੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਵੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਦੇ ਗੰਤ ਨਾ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਆਂਦਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਭਰਮਾਏ ਜਿਤ ਲਾਭ ਤਿਤ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ।

ਇੰਦਰ ਸੇਰੇ ਛਤਰ ਸਗਲ ਸਮੱਗਰੀ ਆਪਣੇ ਸੂਤਾਰੇ ਨਾਨਕ ਜਿਜ ਭਾਵੇ ਤਿਸ ਤਿਸ ਨਿਸਤਾਰਾ ਕਈ ਗੁਣ ਰਾਜ ਸਤਾਮ ਸਤ ਕਈ ਗੁਣ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਗੁਣ ਕੀਏ ਰਤਨ ਸਮੁੰਦ ਕਈ ਗੁਣ ਨਾਨਾ ਪ੍ਰਕਾਰ ਜੰਦ ਕਈ ਗੁਣ ਕੀਏ ਚਿਰ ਜੀਵੇ ਕਈ ਗੁਣ ਗਿਰੀ ਮੇਰ ਸਵਰਨ ਥੀਵੇ ਕਈ ਗੁਣ ਜਖੇ ਕਿਨਰ ਪਿਸਾਚ ਕਈ ਗੁਣ ਭੂਤ ਪਰੇ ਸੂਗਰ ਮਿਰਗਾਚ ਸਭ ਤੇ ਨੇਰਾ ਸਭੂ ਤੇ ਦੂਰ ਨਾਨਕਾ ਪਾਲਪਤ ਰਹਿਆ ਭਰਪੂਰ ਕਈ ਗੁਣ ਪਾਤਾਲ ਕੇ ਵਾਸੀ ਕਈ ਗੁਣ ਨਰਕ ਸੁਰਗ ਨਿਵਾਸੀ ਕਈ ਗੁਣ ਜਨਮੇ ਜੀਵੇ ਮਰੇ ਕਈ ਗੁਣ ਬਹੁ ਜੂਨੀ ਫਿਰੇ ਕਈ ਗੁਣ ਬੈਠਤ ਹੀ ਖਾਏ ਕਈ ਗੁਣ ਘਾਲੇ ਥਕ ਪਾਹੇ ਕਈ ਗੁਣ ਕੀਏ ਤਲਵੰਦ ਕਈ ਗੁਣ ਮਾਇਆ ਮੈਂ ਚੰਦ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਝ ਪ੍ਰਭ ਕਿਆ ਹੱਥ ਹੈ।

ਸਤਿ ਨਿਕੋ ਮਿਲਿਓ ਪ੍ਰਭ ਵਿਨਾਸ਼। ਕਈ ਗੁੜ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ। ਕਈ ਗੁੜ ਖਾੜੀਆਂ ਖੰਡ, ਕਈ ਗੁੜ ਆਕਾਸ਼ ਬ੍ਰਹਿਮੰਡ, ਕਈ ਗੁੜ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਤਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਏਕ ਏਕ ਅੰਕਾਰ, ਕਈ ਗੁੜ ਕਿੰਨੇ ਬਹੁ ਭਾਂਤ ਪ੍ਰਭਤੇ ਪ੍ਰਮਾ ਏ ਸਮਾਤ ਅਕੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ। ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਾ ਤਮ ਬਰਗਾਸ, ਕਈ ਗੁੜ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਗੁੜ ਨਾਮ ਰਸ ਬੀਬੇ ਅਮਰ ਭਏ ਸਾਸਾ ਦੀ ਜੀਵੇ, ਕਈ ਗੁੜ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ,

ਊਚ ਨੀਚ ਵਿਵਹਾਰ ਹੁਕਮਿਆਂ ਨੂੰ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਭਾਖੇ ਪ੍ਰਭਾਵੈ ਤਾਂ ਪਤ ਧਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਰਿਆ ਕਾਪ ਸੁਆਮੀ ਖੇਲੇ ਬਿਕਸੇ ਅੰਤਰ ਜਾਮੀ

ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਦਰ ਰਾਜ ਬਿਮਾਨ ਸੋ ਨਰਕ ਪਾਤੀ ਅਵਸਮਾ ਜੋ ਜਾਣੇ ਮੈਂ ਜੋ ਬਨ ਮਨ ਸੋਭਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਦ ਕਹਾਵੇ ਜਨਮ ਮਰੈ ਬੋ ਜੋਨ ਪ੍ਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਸਿਖ ਹਿਰਦੈ ਗਰੀਬੀ ਵਸਾਵੇ ਨਾਨਕ ਹੀਹਾਂ ਮੁਕਤ ਆਗੇ ਸੁਖ ਪਾਵੇ ਧਰਮੰਤਾ ਕਰ ਕਿਰਪਾਵੇ ਤ੍ਰਿੰਨ ਸਮਾਨ ਕਾਸ਼ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਪਲ ਭੀਤਰਤਾ ਕਾ ਹੋਏ ਬਿਨਾ ਸਬਦੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾ ਬਸਮੰਤ ਕਿਸੇ ਰਾ ਬਦੇ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾਗਾ ਮਿਠੇ ਅਭਿਮਾਨ ਸੋਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੈ ਹੁੰਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨੰਗ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ

ਇੱਥੇ ਸਭ ਗਾਜੇ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਨ ਆਪੇ ਆਪ ਸਦਾ ਸਦਾ ਨਾਨਕ ਰਜਾਪ ਕਰਨ ਕਰਾਮਨ ਕਰਨੇ ਹਾਸ ਕੇ ਆਦਿ ਗਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰਬ ਸੋਏ ਜੋ ਕਿਛ ਕੀਨੋ ਸਪਨੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੁੱਝੈ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿੰਸੇ ਆਵੇ ਨਾ ਜਾਏ ਨਾਨਕ ਸਦੀ ਰਹਾ ਸਮਾਏ ਆਪ ਵਿਦੇਸ਼ ਸਮਝੇ ਆਪ ਆਪੇ ਰਚਿਆ ਸਭ ਕੈ ਸਾਧ ਆਪ ਕੀਨੂ ਆਪਣ ਵਿਸਥਾਰ ਸਭ ਕਾ ਸ਼ੁਸਕਾਉ ਕਰਨੇ ਹਾਰ ਸੇ ਭਿੰਨ ਕਹਾਉ ਕਿਛ ਹੋਏ ਤਾਂ ਨਿਰੰਤਰ ਇੱਕ ਸੋਏ ਆਪਣੇ ਚਲਤਾਪ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ ਮਨ ਮੈਂ ਆਪਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰਿਆ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਵਨ ਬਖਿਆਨੀ

ਭਗਵਾਨ ਜਿਸਕੇ ਦੀਆ ਰੇ ਅਗਾਏ ਬਾਰਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਅਗਵਾ ਮਾਨੂੰ ਕਹਿ ਕਿਸ਼ਨਾਈ ਹਾਥ ਜਿਸਕਾ ਹੁਕਮ ਸੁਗੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗਾ ਗੋਏ ਉਸਤਤ

ਛੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਸਤਰਾ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਬਿਗਾ ਜੋ ਮਹਾਂ ਧਿਆਨ ਮੈਂ ਮਾਰਗ ਪਾਪ ਤੇ ਸਾਧੂ ਸੰਘ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰਲੋਚਾ ਪੂਰ ਮਨ ਮੂਰਖ ਆਏ ਬਿਲ ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਬਰ ਤਿਆਗ ਤੂੰ ਦੱਸੇ ਚਿਤਾਰ ਜੋ ਗਜ ਕਰੇ ਸੋਈ ਸੁਖਮਾਨ ਭੁੱਲਾ ਕਾਏ ਫਿਰਿਆ ਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਂ ਜਬ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦਖੇ ਬਸੰਤੇ ਸੰਚਾਲ ਵਰਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੇ ਸੋਹੇ ਏ ਵਾਪਾਰ ਵਿਰਲਾ ਵਾਪਾਰ ਏ ਨਾਨਕ ਤਾਕੇ ਸਦਬ ਸਦਬਲਹਾਰ ਚਰਨ ਸਾਧ ਕੇ ਧੋਏ ਧੋਏ ਵਿਰਭ ਸਾਧ ਗਪਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਗੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਇਆ ਅੰਮ੍ਰਿਤ ਰਚਾ ਕੇ ਓਟ ਕਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀਵਾ ਲਣਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਗੀ

ਦੇਖਣਾ ਰੰਗ ਕਿਸ ਤ੍ਰਿਗੁਣ ਤੇ ਪ੍ਰਭਿੰਨ ਤਸੇ ਬੁਝਾਏ ਨਾਨਕਾ ਸੁਭਾਏ ਸੁਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈ ਰਾਖ ਮਾਨੂ ਕੀ ਤੋਂ ਪ੍ਰੀਤਿਆ ਤਸਤੇ ਪਰਾ ਨਾ ਕੁਛ ਗੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਦਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਹੂ ਨਾਨਕ ਮਨ ਇਹਨ ਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਨ ਜਾਕਾ ਨੇਤਰਪੁਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਸਪੁਰ ਕਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਦ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ

ਆਖਾ ਸੋਏ ਗਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲੱਖ ਵਿਡਾਣੀ ਬਾਰਕ ਵਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤੰਦਰ ਪਈਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼ ਅਵਰਨਾਈ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪਰੰਗ ਨਾਮ ਸੁਖਰ ਨਾਮ ਗਾ ਸੰਗ ਨਾਮ ਰਾਜੋ ਚੰਦਰ ਪਤਾਨੇ ਮੰਦਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਤਕਾਮ ਬੁੱਲੋ ਜਾਜੇ ਬਾਦਨਾ ਦਿਨ ਰਾਤ ਪ੍ਰਭ ਨੇ ਕਨ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਸੋ ਜਾਣੇ ਪ੍ਰਭ ਨੇ ਗਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਗਾਏ ਕਨਾ ਜਾਨੂ ਆਠ ਪੈਰ ਪ੍ਰਭ ਸੇ ਹਜ਼ੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟਲੇ ਮੰਤਰ ਅਮਰਾ ਤਿੰਨ ਜਨ ਦੇਹੇ ਜਿੰਜਨ ਅਮਰਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇਂ ਤਿਸਕੇ ਤਰਸ ਪਾਪ ਮਿਟਾਵੇ ਅਵਰ ਸਿਆਨਪ ਸਗਰੀ ਛਾੜ ਤਿਜਨ ਕੀ ਤੂੰ ਸੇਵਾ ਲਾਗ ਅਮਰ ਜਾਨੋ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਅਜੇ ਨਾਲ ਸੰਭਾਰੇ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਕਿੱਸਾ ਹੈ ਆਪਸ ਕੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵੇਚਾ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾ ਸੇਵਾ ਕਰਤੋ ਨੇ ਕਾਮੇ ਤਿਸਕੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਰੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਰਦੇ ਹਰ ਨਾਮਨ ਕਬਾਰ ਗੁਰ ਗੋਬਿੰਦ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਬੰਸੰਤੋ ਖਾਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤ੍ਰ ਅੰਮ੍ਰਿਤ ਦ੍ਰਿਸ਼ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ ਜਿਹ ਬਾਏ ਕੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੁ ਬੋਲਾਂ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਗੀ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੈ ਸਿਮਰੇ ਸਤਿਬਲਿਹਾਰੀ ਸਤਿਗੁਰ ਬਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਬਨੇ ਇਹ ਹਰ ਸਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾ ਸਾਠ ਪੈਰ ਰਕਾ ਨਾਮ ਰੇ ਸਚੁਭ ਦੇ ਸੇਵਕ ਦੇ ਮੋਹ ਮਾਇਆ ਕੇ ਸੰਗਨਾ ਲੇਬ ਮਨ ਮੇ ਰਾਖੇ ਹਰ ਹਰੇਕ ਅੰਤਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠੰਡ ਵਰਤਾਈ ਅਨੰਤ ਪਿਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭੋਏ ਬਸੇ ਸਗਲ ਵਿਆਹ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਬੋਧ ਬੋਧ ਰਵਿਆ ਰੂਪ ਰੰਗ ਭਾਈ ਵਰਗਾ ਸਾਧ ਗੈ ਸੰਗ ਰਚ ਰਚਨਾ ਆਪਣੀ ਗਲਧਾਰੀ

ਨਾਨਕ ਇਹ ਧਨੁਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਅਰਿਦ ਮੈਂ ਉਰਧਾਰੋ ਕਰਨ ਕਾਲ ਸੋ ਪ੍ਰਭ ਸਮਰਾਧੁਰ ਕਰ ਗਹਾਉ ਨਾਮ ਅਰਵਤ ਏ ਧਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਉੜਤਾ ਮੈਂ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬਾਂਛੇ ਮੀਤ ਸੋ ਸੁਖ ਸਾਧੋ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਮਜ ਹਰ ਕੀ ਸਰਣੀ ਅਨੁਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ ਸਰਵ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦੁਰਗੇ ਪ੍ਰਵਾਨ ਮਨ ਪ੍ਰਬੁੱਧ ਵਰ ਕਹਿ ਨਾਏ ਦੈ ਦਸਤਾਵ ਤਿਆ ਬੈਠਾਏ ਦਾਗੋ ਬਿਘਨ ਨਾ ਲਾਗੈ ਗੋਏ ਜਾਗੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਭਾਉ ਭਾਉ ਪਾਉ ਭਾਵਿਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਵਰਗਾ ਤਤਕਰ ਜਾਏ ਬਸੇ ਬਨਾਸੀ ਕਹੋ ਨਾਨੇ ਘਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਧਾਰ ਹਾਰ ਹਰ ਸਿਮਰ ਪ੍ਰਾਣ ਆਧਾਰ ਅਨੁਗ ਪਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਲਾਏ ਮਨ ਮੰਛਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਖਿਆਲ ਵਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬਨ ਤਨ ਤੇ ਕਹਾਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹਾਉ ਕਮਨ ਛੁਟਕਾਰ ਆ ਸਸਤੀ ਰਤ ਸਵਾਰੀ ਝੂਠਾ ਡਮ ਝੂਠ ਪਾਸਾਰੀ ਜਿੰਦੀਏ ਤੁਸ ਪੁੱਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੋਲੇ ਇਆਨੇ ਭਗਤ ਬਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲਭਿਕ ਜਾਹੇ ਆਪ ਜਬ ਅਵਰਾ ਨਾਮ ਜਪਾਵੋ ਸੰਤ ਗੈਤ ਰਹਿਤ ਗਤ ਪਾਵੋ ਸਾਰਭ ਸਦਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਚੰਦ ਬਸੇ ਸੁਖ ਨਾਲ ਸਾਸ ਗ੍ਰਾਸਰ ਨਾਮ ਸੰਭਾਲ ਛਾਟ ਸਿਆਨਮ ਸਗਲੀ ਮਨਾ ਸਾ ਸੰਗ ਪਾਵੇਂ ਸਾ ਚਤਨਾ ਹਰ ਪੂੰਜੀ ਸੰਗ ਕਰੋ ਬੇਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਗਾਓ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੇ ਹੋ ਪ੍ਰਭ ਵਿਆਪ ਅਨਕ ਵਿਸਾਰ ਏਕ ਦੇ ਭਏ ਗਰਾਤ ਵਿਰਾਸ਼ਤ ਗਏ ਮੰਤਰ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਡਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ

ਭਗਤ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬਗਟਾਹ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀ ਥਮ ਨਿਰਗੁਣੀ ਆਰ ਨੀਚ ਅਜਾਨ ਨਾਨ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਡ ਮੁਕਤ ਮੋਖ ਪਾਏ ਏ ਗਨਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਰਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਰ ਮੰਦਿਰ ਦੇ ਬਸੇ ਪੂਰਨ ਗੁਰਬੰਧ ਸਾਧ ਸੰਗ ਪ੍ਰਭ ਦੇਹੋ ਨਿਵਾਸ

ਜਾਵਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟੇ ਤਾ ਪਾਪੁਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਦ ਤਬੈਰ ਵਿਰੋਧ ਕੇ ਸੰਕਮਾ ਜਬ ਇਸਕਾ ਵਰਨ ਚਿਹਨਾ ਜਾਪਤ ਅਭਰਕ ਸੋ ਕਹੋ ਕਿਸੇ ਬਿਆਪਤ ਆਪਣੇ ਆਪ ਆਪੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਤੋਤਾ ਜੈ ਹੋਬਤ ਪ੍ਰਭ ਕੇਵਲ ਧਨੀ ਤਾ ਬੰਧ ਮੁਗਤ ਕਹੋ ਕਿਸ ਕੋ ਨੀ ਜਬ ਇਕ ਹਰ ਆਗਮ ਅਪਾਰ ਤਬ ਨਰਗ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿ ਠਾਏ ਜਾਪੇ ਆਪਣੀ ਜੋ ਧਰੇ ਤਬ ਕਮਨ ਨੇ ਡਰ ਕਮਨ ਕਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਰਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹਾ ਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਹੈ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹਾ ਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀ ਤੈ ਛਲ ਛਿਦਰ ਲਗਤ ਗਾਉ ਕੀਸ ਜੈ ਜੋ ਸੁਰਭੀ ਜੋ ਸੰਗ ਸਮਾਵੇ ਤੈ ਕਿਸੇ ਭੂਕਮ ਦ੍ਰਵਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਦੇ ਗਾ ਨਾਹੇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕਮਨ ਮਾਏ ਬਾਪ ਮਿਤ ਸੁਤ ਭਾਈ ਜੈ ਸਰਬ ਕਲਾਪੇ ਪ੍ਰਵੀਨ ਤੈ ਵੇਦਕ ਦੇਵ ਕਹਾ ਕੋ ਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸਗਨ ਅਵ ਸਗਨ ਕਹਾ ਵਿਚਾਰੇ ਜੈ ਆਪਣ ਉਚਾ ਬਨਾਵ ਨੇਰਾ ਤੈ ਗਾਉਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਾਲਾ ਛੇਦ ਅਭੇ ਸਮਾਇਆ ਊਹ ਕਿਸੇ ਬਿਆਪਤ ਮਾਇਆ ਆਪਸ ਗੁਆ ਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਅਚਿੰਦ ਕੇ ਸਲਾਗੇ ਚਿੰਤਾ ਜੈ ਆਪਣੇ ਆਪ ਆਪਤ ਯਾਰਾ ਤੈ ਕੌਣ ਕਥਾ ਕੌਣ ਸੁਣੇ ਹਾਰਾ ਬਹੁ ਬਿਆਨ ਦੂਜ ਦੇ ਉਚਾ ਨਾਨਕਾ ਪਸਗੁਆ ਪੇ ਬਹੁ ਚਾ ਜਾ ਪ੍ਰਜੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪ ਹੁੰਦਾ ਭਈ ਕਹਾਵਤ ਗਉ ਨਾਲ ਕਹੋ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਬੈ ਭਾਰ ਦੁਖ ਸੁਖ ਮਾਨ ਅਪਮਾਨ ਅਨੰਗ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤਉ ਨਾਨਕ ਏਕਾ ਜਬ ਗਤ ਭਗਤ ਆਪ ਜਬ ਸਰੇ ਪਾਸਾਰ ਸੰਤ ਪ੍ਰਤਾਪ ਦੁਹ ਪਾਕਾ ਆਪੇ ਧਨੀ ਉਨ ਕੀ ਸੋਭਾ ਉਨੂਹ ਬਣੀ ਆਪੇ ਕੌਤਾ ਕਰੇ ਅਣਤ ਜੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵਤ ਸਾਪਨ ਨਾਏ ਲਾਵੇ ਜਿਸ ਭਾਵਤ ਖੇਲ ਖਿਲਾਵੇ ਬੇਸੁਮਾਰ ਅਥਾ ਅਗੰਤ ਅਤੋਲੈ ਜੋ ਬਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪ ਆਪੇ ਏਕ ਆਪ ਵਿਸਥਾਰ ਜਾਤ ਸੁਭਾਵਤਾ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੋ ਆਪਣ ਸੂਦ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੇ ਹਾਥ ਦੀਨ ਦਯਾਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੈ ਸੋ ਮੁਵਾਜ਼ਮਨੋ ਬਿਸਾ

ਸਭ ਉਪਰਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੇ ਰਹਿਓ ਬਿਆਪ ਪ੍ਰਤਪਾਲੇ ਜੀਅਨ ਬਾਭਾਂ ਜੋ ਜੋ ਰਚਿਓ ਸੋ ਤਸੇ ਇਤਿਹਾਤ ਜਿਸ ਭਾਵ ਤਿਸ ਲਏ ਮਿਲਾਏ ਭਗਤ ਕਰੇ ਹਰਕੇ ਗੁਣ ਗਾਏ।

ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨ ਘਰ ਪਰ ਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਗਾ ਸਵਾਵ ਵਾੜ ਪੈਰ ਪਰਾ ਵੇਖੋ ਹਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨ ਬਦੇ ਸਿਰ ਦੇ ਵਸਾਓ ਮਨ ਛੇ ਰਾਨ ਕਫਲ ਪਾਵ ਹਾਲਤ ਪਲ ਦੁਏਰੇ ਵਸਵਾਰ ਰਾਮ ਨਾਮ ਮੰਦਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤਸਾਜ ਬਰੀਖਿਆ ਮੰਤਰ ਨਾਮ ਜਪੋ ਲਿਬਲਾਏ ਦੁਖ ਦਰਦ ਮਨ ਤੇ ਭਾਉ ਜਾਏ ਸਚ ਬਾ ਬਾਰ ਕਰੋ ਬਾ ਬਾਰੀ ਦਰਗਹਿ ਨਿਭੈ ਖੇਪ ਤੁਮਾਰੀ ਏ ਕਾਟੇ ਰਖੋ ਮਨ ਮਾਹੇ ਨਾ ਨਾਨਕ ਬਹੁਰ ਨ ਆਵੇ ਜਾਹੇ ਤਿਸੇ ਦੂਰ ਗਾਂ ਕੋ ਜਬਰੇ ਰਾਖਨ ਹਾਰ ਧਿਆਇ ਨਿਰਭਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟਾਏ ਜਿਸ ਪਰ ਰਾਖੇ ਤਿਸ ਨਾ ਹੀ ਦੁਖ ਨਾਮ ਜਪਤ ਮਨੋ ਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਜਨ ਕੋ ਕੋਏ ਨਾ ਪਾਉ ਜਨ ਹਾਰ ਸਿਰ ਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨੇ

ਸਾਹਿਬ ਜਨਾਏ ਨਾਨਕ ਜਨਾ ਬੁਝਾਏ ਸਰਬ ਉਦਾ ਬਰਤਾਰਾ ਸਰਬ ਨੈਣ ਆਪੇਖਣ ਹਾਰ ਸਗਲ ਸਮੱਗਰੀ ਜਾ ਕਾ ਤਨਾ ਪੰਜਸ ਆਪ ਹੀ ਸੁਣਾ ਮਨਜਾਨੇ ਖੇਲ ਬਣਾਇਆ ਗਿਆ ਗਾਰੀ ਕਿੰਨੀ ਮਾਇਆ ਸਭ ਗਏ ਮਾਤਾ ਲਿਪ ਤੋ ਰਹਿ ਜੋ ਕਿਛ ਕਹਿਣਾ ਸੁਆਪੇ ਕਹੇ ਆ ਗਿਆ ਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਲੇ ਸਮਾਏ ਇਸੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਹਿਣੇ ਕਛ ਕਰਾ ਆ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਆ ਓਤ ਪੋਤ ਆਪਣ ਸੰਗਰਾ

Ngeri.

ਲੈ ਵਡਿਆਈ ਹੁਕਮ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ

ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਵ ਦੁਖ ਪਰ ਹੈ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ

ਕਰੀ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ। ਜੇ ਤੀਸਰੇ ਠਿਵ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ। ਇੱਕ ਦੇਹ ਬੁਝਾਈ ਸਭਨਾ ਜੀ ਆਕਾਏ ਕੁਦਾਤਾ ਸੋ ਮੈਂ ਵਿਸਰ ਨਾ ਜਾਈ।

ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿੰਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿੰਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵ ਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿੰਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ

ਮਣ ਕੋਏ ਮੰਨੇ ਮਾਰਗ ਠਾਗ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਾਗ ਨ ਚਾਲੈ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਹ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੋ ਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੇ ਉਪਰ ਕੇਤਾ ਭਾਰ

ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਜਪ, ਸੰਖ ਭਾਉ, ਸੰਖ ਪੂਜਾ, ਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀਆਂ।

ਜਾਣੇ ਸੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ।

ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੈ ਦੂਰ ਜਿੰਨੀ ਨਾਮ ਧਿਆਏ ਅੰਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ

ਸਤਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਂਗ ਪਾਤ ਸਾਹੀ ਦਸਵੀਂ ਛਪੈ ਸ਼ਾਂਤ ਵੇ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਹਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਾਰ।

ਤ੍ਰਿਨ ਕਹਿਤ ਤਵੈ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆਤ ਛੰਦ ਨਵਾਂ ਤਵੰ ਕਾਲੇ ਨਵਾਂ ਤਵੰ ਕਿਰਪਾਲੇ।

ਭੇ ਸਹਿ ਭਜੰਗ ਪ੍ਰਿਆ ਛੰਦ ਗਾਦੇ ਬਾਦੇ ਨੰਦੀ ਸਰੂਪੇ ਨਮੋ ਸਰਮਾਨੇ ਸਵਸਤੀ ਦਾਨੇ ਨਵਾਹ ਤਵੰਗ ਨਾਥੇ ਨਵਾਹ ਤਵੰਗ ਪ੍ਰਮਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਪੰਜੇ ਨਵਾਹ ਤਵੰਗ ਕਾਲੇ ਨਵਾਹ ਤਵੰਗ ਪਾਲੇ ਨਮੋ ਸਰਬਦੇਸੇ ਨਮੋ

ਸਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੁਆਲ ਸ਼ਾਂਤ ਵੈ ਪ੍ਰਸਾਦ ਆਦ ਰੂਪ ਨਾਦ ਮੂਰਤ ਜੋਨ ਪੁਰਖੇ ਅਪਾਰ ਸਰਬਮਾਨ ਤਿਰਮਾਨ ਦੇਵ ਭੇਵਾਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਹਾਦ ਹੀ ਅਵਧੂਤ ਰੂਪ ਰਸਾਲ ਨਾਮ ਠਾਵ ਨ ਜਾਤ ਜਾਕਰ ਰੂਪ ਰੰਗ ਨਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ

ਸਰਭੰਜਨ ਆਦਿ ਰੂਪ ਅਸੂਤ ਅੰਗਹੀਣ ਅਭੰਗ ਨਾਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੋਬ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਹ ਤਰਨਾ ਜਾਣਹੀ ਜਿਹ ਰੂਪ ਰਾਂਗਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਖਿਤ ਨਿਤ ਕੋਟ ਸਿਮ੍ਰਿਤ ਪ੍ਰਾਣ ਸਾਹਤਰ ਨਾਵਹੀ ਵਹ ਚਿਤ ਮਦ ਪਰ ਸ਼ੰਤ ਵੇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨੇ ਅਭੰਗ ਉਪਮਾਨ ਅਨਪਹੁ ਪ੍ਰਕਾਸ਼ ਨਿਹਦਨ ਅਨਾਸ

ਮੈਂ ਭਜਾਂਗ ਪ੍ਰਿਆ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨ ਹੈ ਚਤਰ ਚਕਰ ਜਾਨ ਹੈ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸ ਹੈ ਚਤਰ ਚਕਰ ਵਾਸ ਹੈ ਚਤਰ ਚਕਰ

ਸਲੇ ਹੈ ਜਿਮੀ ਨਲ ਜਮਾ ਹੈ ਅਮੀ ਕਲ ਇਮਾ ਹੈ ਕਰੀਮਲ ਕਮਾਲ ਹੈ ਕਜੁਰ ਅਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਹੈ ਕੈ ਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੈ ਮਿਤੋ ਵਿਭੂਤ ਹੈ।

ਆਪਣੇ ਵਾਰੇ ਭਾਰੀ ਭਜਾਨ ਕੇ ਪੂਹ ਭਲੀ ਬਿਧਨ ਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਪੂਹ ਤੰਦ ਕਉ ਨਾ ਗਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ਼ ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੀ ਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਵਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੇ ਬੇਦ ਪੁਰਾਣ ਕਤੇਵ ਕੁਰਾਨ ਜਬੀਨ ਜਮਾਨ ਸੁਬਾਨ ਕੇ ਪੇਖੇ

ਤ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬ ਹੁਦ ਕਰਖ ਕਰਾ ਕਰਤਾਰ ਪਰਜਾ ਤਰਤ ਤਬ ਦੇਹੇ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ

ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਇਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

ਗਾਵਹੁ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ

ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਸੂ ਨਾ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ ਹਨ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਚੜਿਆ ਹੋਇਆ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ। ਸਤਿਗੁਰੂ ਸਾਹਿਬ ਜੀ ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਰਾਗੀ ਭਾਈ ਗੁਰਮੇਲ ਸਿੰਘ ਜੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਲ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ, ਘੱਲੂਘਾਰੇ ਦਿਵਸ ਮਨਾਉਂਦਿਆਂ ਹੋਇਆ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ। ਨਾਲ ਨਾਲ ਸਹਿਜ ਪਾਠ ਆਰੰਭ ਹੋਏ ਹਨ। ਜਿਨ੍ਹਾਂ ਸੰਗਤਾਂ ਨੇ ਸਹਿਜ ਪਾਠ ਦੇ ਰੌਲ ਦੀ ਸੇਵਾ ਕਰਨੀ, ਆਪਣਾ ਨਾਮ ਦਫ਼ਤਰ ਵਿੱਚ ਲਿਖਵਾ ਸਕਦੇ ਹੋ। ਅਤੇ ਇਸੇ ਹੀ ਸੰਬੰਧ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਵੱਲੋਂ ਜੋ ਨਗਰ ਕੀਰਤਨ ਹੁੰਦੇ ਹਨ ਸਾਨ ਫਰਾਂਸਿਸਕੋ ਵਿਖੇ, ਉਹ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਸਭ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਨਾਲ ਹੀ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ 18 ਮਈ ਤੋਂ 22 ਮਈ ਤੱਕ ਗੁਰੂ ਘਰ ਵਿਖੇ ਕਥਾ ਵਾਸਤੇ ਪਹੁੰਚ ਰਹੇ ਹਨ। ਸੋ ਸ਼ਾਮ ਨੂੰ 8 ਤੋਂ ਲੈ ਕੇ 9 ਵਜੇ ਤੱਕ ਆਪ ਸੰਗਤਾਂ ਨੂੰ ਉਹ ਕਥਾ ਸਰਵਣ ਕਰਵਾਇਆ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ ਜੀ।

0: ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ ਨ ਸੱਚ ਜੋ ਮਰ ਜੰਮੇ ਸੁਕਾਚ ਨਿਕਾਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਮ ਵੱਡੀ ਵਡਿਆਈ ਜਾ ਸੱਚ ਨਿਆਮ ਵੱਡੀ ਵਡਿਆਈ ਜਾ ਨਹਿ ਚਲ ਥਾਓ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਪੂਜੈ ਸਭ ਆਓ ਵੱਡੀ ਵਡਿਆਈ ਜਾ ਪੁੱਛ

0: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਭੇ ਆਖ ਨਾ ਜਾਪੇ ਜਿਕ ਸਿਆਣੇ ਰਾਸ ਨਾਨਕ ਗੁਰਮੁਖ ਜਾਣੀਐ
1: ਜਾਗੋ ਆਪ ਕਰੇ ਪ੍ਰਗਾਸ ਪਉੜੇ ਨਾਨਕ ਜੀ ਉਪਾਏ ਕੈ ਲਿਖਣਾ ਵੈ ਧਰਮ ਬਹਾਲੇ ਉੱਥੇ ਸੱਚੇ ਹੀ ਸੱਚ ਨਿਬੜ

ਸਚਨੇ ਬੜਾ ਚੁਰਵਾ ਕੜੇ ਜਮਾਲਿਆ ਥਾਂ ਨਾ ਪਾਇਨ ਕੂੜਿਆ ਮੁਕਾਲਿਆ ਤੂੰ ਚੱਕ ਚਾਲਿਆ ਤੇਰੇ ਨਾਇਰ ਤੇ ਸੀਜਣ ਗੇ ਹਾਰ ਗਏ ਸੀ ਠੱਗਣ।

ਖਾਣੀ ਵਿਸਮਾ ਧਰਤੀ ਵਿਸਮਾ ਦਿਖਾਣੀ ਵਿਸਮਾ ਸਾਦ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਬੀਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾ

0: ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰ

ਅੰਧੀ ਰਹੀਤ ਗਿਆਨ ਵਿਹੋਣੇ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾ ਵਹਿ ਰੂਪ ਕਰੈ ਸਿੰਗਾਰ ਉੱਚੇ ਕੁੱਕੇ ਵਾਦਾ ਗਾ ਵਹਿ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੈ ਮੁਖ ਦੁਆਰ ਜਤੀ ਸਧਾਵੈ

ਕੱਢੀਏ ਕਿਤਾਬ ਆਪਣਾ ਪਹਿ ਲਿਖਾ ਸੰਡੀਏ ਜਰਣ ਲਾਈਏ ਜਗਤ ਕਾਇਤ ਗਰਭ ਹੰਡੀਏ ਮੰਦਾ ਕਿਸੇ ਨਾ ਕੀਏ ਪੜਕ।

ਤਾਂ ਪਈ ਆਪਣਾ ਸਕਾਲ ਪੁਰੀ ਕੋ ਗਾਲੀਐ ਮੰਦਾ ਮੋਲਾ ਖਿੱਚੇ ਦਿਲ ਮਿੱਤਰ ਨਿਹਾਲੀਐ ਜੋ ਸਾਹਿਬ ਨਾਲ ਹਾਰੀਏ ਤੇ ਵੀ ਆਪਾਂ ਸਟਾਲੀਐ ਕਿਛਲਾ ਹੀ ਉੱਪਰ ਘਾਲੀਏ ਕਿਛਲਾ ਹੀ ਉੱਪਰ ਘਾਲੀਏ।

0: ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਰਿਮੋਟ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜੇ ਸੀ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਇਆ ਅੰਮ੍ਰਿਤ ਵੇਲੇ ਪੁੱਤਰ ਮੁੱਖ ਭਾਗ ਦੀ ਕਥਾ, ਆਪ ਜੀ ਨੂੰ ਸਰਨ ਕਰੂੰਗਾ ਭਾਈ ਸਾਹਿਬ ਅਗਤ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਸਤਸੰਗ ਜੀ, ਆਉਣ ਵਾਲੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਸਵੇਰੇ 9 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪੁਰਾਣੇ ਗੁਰੂ ਵਾਲੇ ਬੰਨ ਤੇ ਨਾਮ ਲਿਖਾ ਸਕਦੇ ਹੋ, ਪੰਜਾਂ ਪਿਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੋਲਾ ਕਰੋ, ਅਤੇ ਆਉਣ ਵਾਲੇ 18 ਤਰੀਕ 18 ਮਈ ਤੋਂ ਲੈ ਕੇ 22 ਮਈ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਦੇ ਦਿਵਾਨਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਆ ਰਹੇ ਹਨ। ਉਹਨਾਂ ਦਾ ਸਮਾਂ 8 ਤੋਂ 9 ਹੋਵੇਗਾ। ਆਪ ਜੀ ਨੇ ਸਾਰੇ ਦਿਵਾਨਾਂ 'ਚ ਹਾਜ਼ਰਪੁਰ ਕੇ ਲਾਹੇ ਪ੍ਰਾਪਤ ਕਰਨੇ ਜੀ। ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ 29, 30 ਅਤੇ 31 ਤਰੀਕ ਜੋ ਹਫ਼ਤਾ ਹੈ, ਉਸ ਦਿਨ ਅਖੰਡ ਪਾਠ ਸਾਹਿਬ ਦੀ ਸੇਵਾ ਖਾਲੀ ਹੈ। 29 ਤਰੀਕ ਸ਼ੁੱਕਰਵਾਰ ਨੂੰ ਆਪ ਜੀ ਨੇ ਜਿਨ੍ਹਾਂ ਨੇ ਸੇਵਾ ਲੈਣੀ ਹੈ ਲੈ ਸਕਦੇ ਹੋ ਜੀ। ਆਓ ਹੁਣ ਕਥਾ ਰਹੇ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

परम सम्मान योग चुक चुक अटल चवर शतर तखत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ, ਆਪ ਸਾਰੇ ਹੀ ਵਡਭਾਗੀ ਹੋ, ਧੰਤਾ ਦੇ ਯੋਗ ਹੋ। ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ। ਆਓ ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਹੁਕਮਨਾਮਾ ਬਖਸ਼ਿਆ, ਉਸ ਦੇ ਵਿਚਾਰ ਆਪਾਂ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਤਿਗੁਰਾਂ ਨੇ ਪਾਵਨ ਫੁਰਮਾਨ ਬਖਸ਼ਿਆ,

ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਬਿਲਾਵਲ ਦੇ ਅੰਦਰ

ਤੇ 840 ਉੱਤੇ ਸੁਸ਼ੋਭਿਤ ਹੈ। ਆਓ ਇਸਦੀ ਆਪਾਂ ਵਿਚਾਰ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਤਿਗੁਰਾਂ ਨੇ ਪਾਵਨ ਹੁਕਮ ਬਖਸ਼ਿਆ ਉਹਦੇ ਵਿੱਚ ਸਤਿਗੁਰਾਂ ਨੇ ਪਹਿਲੇ ਪਦੇ ਨੂੰ ਹੀ ਰਹਾਉ ਦਾ ਬੰਦ ਬਣਾਇਆ। ਤੇ ਸਤਿਗੁਰੂ ਜੀ ਨੇ ਥਿੱਤੀਆਂ ਬਾਰੇ ਸਮਝਾਉਣਾ ਕੀਤੀਆਂ, ਕਿਉਂਕਿ 15 ਥਿੱਤੀਆਂ ਹੁੰਦੀਆਂ ਨੇ, 7 ਵਾਰ ਹੁੰਦੇ ਨੇ ਤੇ ਥਿੱਤੀਆਂ ਬਾਰੇ ਸਤਿਗੁਰਾਂ ਨੇ ਜ਼ਿਕਰ ਕੀਤਾ। ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਜਤ ਵੀ ਸਤਿਗੁਰਾਂ ਨੇ ਨਾਲ ਬਖਸ਼ਿਆ, ਘਰ 10ਵੇਂ ਵਿੱਚ ਗਾਉਣ ਦੀ ਹਿਦਾਇਤ ਕੀਤੀ, ਤਾਲ ਦੀ ਜਿਹੜੀ ਚਾਲ ਹੈ

ਵਿੱਚ ਇੱਕ ਰਸ ਵਿਆਪਕ ਹੈ, ਸਾਰੇ ਸੰਸਾਰ ਦੀ ਕਾਰ ਚਲਾ ਰਿਹਾ ਹੈ ਤੇ ਜੇਕਰ ਇਹੋ ਜਿਹੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ, ਇਹੋ ਜਿਹੇ ਪਰਮਾਤਮਾ ਦੇ ਨਾਲ ਮੇਲ ਕਰਨਾ ਹੋਵੇ

ਨਾਲ ਹੀ ਇਹੋ ਜਿਹਾ ਪਰਮਾਤਮਾ ਮਿਲਦਾ ਹੈ। ਹੋਰ ਕੋਈ ਤਰੀਕਾ ਨਹੀਂ। ਜੇ ਉਸ ਪਰਮਾਤਮਾ ਨੂੰ ਮਿਲ ਸਕੀਏ, ਉਸ ਪਰਮਾਤਮਾ ਦਾ ਮਿਲਾਪ ਹੋ ਜਾਵੇ, ਕਿਉਂਕਿ ਮਨੁੱਖ ਦੇ ਕੋਲ ਆਪਣੀ ਇੰਨੀ ਸਮਝ ਨਹੀਂ। ਜੇਕਰ ਉਸਦੇ ਉੱਤੇ ਚੱਲ ਕੇ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਸਕੇ, ਜਦੋਂ ਇਹ ਮਨੁੱਖ ਗੁਰੂ ਕੋਲ ਆਉਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ,

ਦੀ ਕਮਾਈ ਕਰਦਾ ਹੈ ਫਿਰ ਇਸ ਨੂੰ ਜੀਵਨ ਜਾਚ ਆ ਜਾਂਦੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਏ, ਪਰ ਗੁਰੂ ਦਾ ਦੱਸਿਆ ਹੋਇਆ ਉਹ ਜੀਵਨ ਰਾਹ, ਧਰਮ ਦੀ ਉਹ ਪੌੜੀ ਜਿਸ ਤੇ ਚੜ ਕੇ ਪਰਮਾਤਮਾ ਨੂੰ ਮਿਲਦਾ ਹੈ ਉਹ ਬਹੁਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਉਹ ਰਾਹ ਦੱਸਦੇ ਨੇ ਜਿਸ ਰਾਹ ਤੇ ਤੁਰ ਕੇ, ਜਿਸ ਪੌੜੀ ਤੇ ਚੜ ਕੇ ਉਸ ਪਰਮਾਤਮਾ ਦਾ ਮਿਲਾਪ ਹੁੰਦਾ ਹੈ। ਇਸ ਕਰਕੇ ਗੁਰਬਾਣੀ ਵਾਰ ਵਾਰ ਸਮਝਾਉਂਦੀ ਹੈ, ਕਹਿਣ ਲੱਗੇ ਪਿਆਰਿਓ ਗੁਰੂ ਦੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ, ਅਤ ਜ਼ਰੂਰੀ ਹੈ। ਗੁਰੂ ਨੇ ਹੀ ਗਿਆਨ ਬਖਸ਼ਣਾ ਹੈ, ਗੁਰੂ ਤੋਂ ਬਿਨਾਂ ਗਿਆਨ ਹਾਸਲ ਨਹੀਂ ਹੋ ਸਕਦਾ। ਇਤਿਹਾਸਕ ਘਟਨਾ ਆਪਾਂ ਲੈਂਦੀ ਹਾਂ ਨਾਲ, ਬਾਬਾ ਅਮਰਦਾਸ ਜੀ ਹਰਿਦੁਆਰ ਜਾਂਦੇ ਨੇ ਗੰਗਾ ਇਸ਼ਨਾਨ ਵਾਸਤੇ, ਹਰ ਸਾਲ ਜਾਂਦੇ ਨੇ, ਜੱਥਾ ਨਾਲ ਲੈ ਕੇ ਜਾਂਦੇ ਨੇ, ਸੰਗਤਾਂ ਨਾਲ ਜਾਂਦੀਆਂ ਨੇ।

ਬਾਬਾ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੰਦਰ ਦਾ ਸੰਤੋਖ ਨਹੀਂ ਬਣ ਰਿਹਾ, ਗੱਲ ਬਣ ਨਹੀਂ ਰਹੀ ਅਜੇ। ਗੰਗਾ ਇਸ਼ਨਾਨ ਤੇ ਤਾਂ ਜਾਂਦੇ ਨੇ, ਪਰ ਜੋ ਰਸਮੋ ਰਿਵਾਜ ਪਹਿਲਾਂ ਚੱਲੀ ਆ ਰਹੀ ਸੀ ਉਹ ਨਿਭਾਉਂਦੇ ਨੇ। ਨਾਲ ਹੀ ਇੱਕ ਬ੍ਰਹਮਚਾਰੀ ਹੈ, ਉਹਦੇ ਨਾਲ ਵਧੀਆ ਮੇਲ ਜੋਲ ਹੋ ਗਿਆ। ਉਸ ਦੇ ਨਾਲ ਮੇਲ ਜੋਲ ਹੋ ਗਿਆ, ਆਪਸ 'ਚ ਗੱਲਾਂ ਬਾਤਾਂ ਕਰਨੀਆਂ, ਕਠਾਈ ਲੰਗਰ ਪਾਣੀ ਛਕਣਾ ਬਣਾ ਕੇ, ਬੜੀ ਚੰਗੀ ਗੱਲ ਹੈ। ਤੇ ਜਦੋਂ ਦੋ ਬੰਦੇ ਆਪਸ 'ਚ ਹੁੰਦੇ ਨੇ ਉਹ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਇੱਕ ਜਗ੍ਹਾ ਰਹਿਣਾ, ਇੱਕ ਜਗ੍ਹਾ ਖਾਣਾ, ਇੱਕ ਜਗ੍ਹਾ ਬਣਾਉਣਾ ਹੈ। ਉਸ ਬ੍ਰਹਮਚਾਰੀ ਨੇ ਇੱਕ ਦਿਨ ਪੁੱਛ ਲਿਆ ਬਾਬਾ ਅਮਰਦਾਸ ਸਾਹਿਬ ਜੀ ਨੂੰ, ਕਹਿਣ ਲੱਗੇ ਤੁਹਾਡਾ ਗੁਰੂ ਕੌਣ ਹੈ? ਅਜੇ ਬਾਬਾ ਅਮਰਦਾਸ ਸਾਹਿਬ ਜੀ ਨੇ ਗੁਰੂ ਧਾਰਨ ਨਹੀਂ ਕੀਤਾ, ਗੁਰੂ ਵਾਲੇ ਨਹੀਂ ਹੋਏ, ਗੁਰੂ ਨਹੀਂ ਕਿਸੇ ਨੂੰ ਬਣਾਇਆ। ਇਸ ਬ੍ਰਹਮਚਾਰੀ ਨੇ ਜਦੋਂ ਇਹ ਸਵਾਲ ਪਾਇਆ ਤੇ ਬਾਬਾ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਵੀ ਅਜੇ ਗੁਰੂ ਧਾਰਨ ਨਹੀਂ ਕੀਤਾ, ਭਾਲ ਵਿੱਚ ਹੈਗਾ ਵਾ ਕੋਈ ਸੱਚਾ ਗੁਰੂ ਮਿਲ ਪਏ। ਇਸ ਬ੍ਰਹਮਚਾਰੀ ਨੇ ਇੰਨੀ ਕੀ ਗੱਲ ਸੁਣੀ ਵੀ ਇਹ ਤਾਂ ਅਜੇ ਨਹੀਂ ਗੁਰੂ ਆਏਗਾ, ਇਹਦਾ ਤਾਂ ਗੁਰੂ ਹੀ ਕੋਈ ਨਹੀਂ, ਅਜੇ ਗੁਰੂ ਹੀ ਧਾਰਨ ਨਹੀਂ ਕੀਤਾ। ਇਹ ਤਾਂ ਗੁਰੂ ਵਾਲਾ ਨਹੀਂ ਹੈ, ਮੈਂ ਨਿਗਰੇ ਦੇ ਨਾਲ ਉਹਦੇ ਨਾਲ ਰਹਿੰਦਾ ਰਿਹਾ, ਉਹਦੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ, ਉਹਦੇ ਨਾਲ ਲੰਗਰ ਪਾਣੀ ਬਣਾ ਕੇ ਇਕੱਠੇ ਛਕਦਾ ਰਿਹਾ। ਉਹਦੀ ਆਪਣੀ ਸੋਚ ਇੱਥੇ ਤੱਕ ਪਹੁੰਚੀ, ਉਸਨੇ ਇੱਥੇ ਤੱਕ ਕਹਿ ਦਿੱਤਾ ਜੋ ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਬੁਰਾ ਮਨਾਉਣ ਦਾ ਤਾਂ ਹੋਰ ਗੱਲ ਹੈ, ਬੁਰਾ ਤਾਂ ਮਨਾਇਆ ਹੀ, ਪਰ ਉਸਨੇ ਤਾਂ ਇੱਥੇ ਤੱਕ ਕਹਿ ਦਿੱਤਾ ਵੀ ਮੇਰਾ ਤਾਂ ਜਨਮ ਹੀ ਭ੍ਰਿਸ਼ਟ ਹੋ ਗਿਆ, ਮੈਂ ਨਿਗੁਰੇ ਬੰਦੇ ਦੇ ਨਾਲ ਲੰਗਰ ਪਾਣੀ ਛਕਦਾ ਰਿਹਾ ਬੈਠ ਕੇ। ਜਦੋਂ ਇਹ ਗੱਲ ਬਾਬਾ ਅਮਰਦਾਸ ਸਾਹਿਬ ਜੀ ਨੇ ਸੁਣੀ ਤਾਂ ਅੰਦਰ ਨੂੰ ਬਹੁਤ ਸੱਟ ਲੱਗੀ। ਮਨ ਹੀ ਮਨ ਖਿਆਲ ਆ ਰਿਹਾ ਵੀ ਜੇ ਕਿਤੇ ਮੈਂ ਗੁਰੂ ਵਾਲਾ ਹੁੰਦਾ, ਮੇਰੇ ਵੀ ਕੋਲ ਸੱਚਾ ਗੁਰੂ ਹੁੰਦਾ, ਅੱਜ ਮੈਨੂੰ ਇਹ ਬ੍ਰਹਮਚਾਰੀ ਇਹ ਗੱਲ ਨਾ ਕਹਿੰਦਾ, ਇਹ ਕਹਿ ਨਹੀਂ ਸੀ ਸਕਦਾ ਮੈਂ ਗੁਰੂ ਵਾਲਾ ਹੁੰਦਾ। ਕਈ ਵਾਰ ਸਾਧ ਸੰਗਤ ਜੀ ਬੇਨਤੀ ਕਰਾਂ, ਕਈ ਵਾਰ ਮਨੁੱਖ ਸੋਚਦੇ ਵੀ ਆਪਾਂ ਖੰਡੇ ਬਾਟੇ ਦੀ ਪਾਉਲ ਛੱਕ ਕੇ ਕੀ ਕਰਨਾ, ਅੰਮ੍ਰਿਤ ਛੱਕ ਕੇ ਕੀ ਕਰਨਾ, ਇਸੇ ਤਰ੍ਹਾਂ ਠੀਕ ਹੈਗੇ ਆ। ਅਸਲ ਵਿੱਚ ਮਨੁੱਖ ਅੰਮ੍ਰਿਤ ਛਕਣ ਤੋਂ ਨਹੀਂ ਡਰਦਾ, ਗੁਰੂ ਵਾਲਾ ਹੋਣ ਤੋਂ ਨਹੀਂ ਡਰਦਾ। ਜੇ ਉਹ ਡਰਦਾ ਹੈ ਤਾਂ ਇਹਨਾਂ ਗੱਲੋਂ ਡਰਦਾ ਹੈ ਵੀ ਜਿਹੜੀਆਂ ਬੱਜਰ ਕੁਰੈਤਾਂ ਹੈਗੀਆਂ ਫਿਰ ਅਸੀਂ ਉਹ ਨਹੀਂ ਕਰ ਸਕਦੇ, ਬਸ ਇਹ ਡਰ ਲੱਗਦਾ। ਚਾਰ ਜਿਹੜੀਆਂ ਬੱਜਰ ਕੁਰੈਤਾਂ ਨੇ, ਸਤਿਗੁਰੂ ਜੀ ਉਹਨਾਂ ਤੋਂ ਵਰਜਦੇ ਨੇ। ਪੰਜ ਪਿਆਰੇ ਕਹਿੰਦੇ ਨੇ ਭਾਈ ਇਹ ਚਾਰ ਬੱਜਰ ਕੁਰੈਤਾਂ ਨਹੀਂ ਕਰਨੀਆਂ, ਆਪ ਸਾਰੇ ਜਾਣੋ।
ਪਰ ਫਿਰ ਜ਼ਿਕਰ ਕਰੀਏ, ਜੇਕਰ ਬੰਦਾ ਅੰਦਰੋਂ ਕਹੀ ਵੀ ਮੈਂ ਆਪਣੇ ਜੀਵਨ ਨੂੰ ਸੱਚਾ ਸੁੱਚਾ ਬਣਾਉਣਾ ਹੈ, ਤੇ ਫਿਰ ਇਹ ਜਿਹੜੇ ਆ ਚਾਰ ਕੁਰੈਤਾਂ ਵਿੱਚ ਜਿਹੜਾ ਮਨੁੱਖ ਮਸਤ ਹੁੰਦਾ ਹੈ, ਜਿਨ੍ਹਾਂ ਦੇ ਡਰ ਦੇ ਕਰਕੇ ਛੱਡਣ ਦਾ ਡਰ, ਇਹਨਾਂ ਕਰਕੇ ਗੁਰੂ ਵਾਲਾ ਨਹੀਂ ਬਣਦਾ, ਖੰਡੇ ਬਾਟੇ ਦੀ ਪਾਹੁਲ ਨਹੀਂ ਛਕਦਾ, ਇਹ ਕੋਈ ਫਿਰ ਉਹਦੇ ਵਾਸਤੇ ਮੁਸ਼ਕਲ ਕੰਮ ਨਹੀਂ। ਜਿਹੜਾ ਚਾਹੇ, ਹੁਣ ਬੜੇ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਸਤਿਗੁਰਾਂ ਨੇ ਇਹ ਬੱਜਰ ਕੁਰੇਤਾਂ ਕਿਉਂ ਸਾਨੂੰ ਹਿਦਾਇਤ ਦਿੱਤੀ ਵੀ ਇਹ ਨਹੀਂ ਕਰਨੀ ਆ। ਹੁਣ ਆਪਾਂ ਦੁਨੀਆਵੀ ਤੌਰ ਤੇ ਲਈਏ, ਇੱਕ ਟੀਚਰ ਸਾਰੇ ਬੱਚਿਆਂ ਨੂੰ ਪੜ੍ਹਾਉਂਦਾ ਹੈ, ਬੜੀ ਮਿਹਨਤ ਕਰਕੇ ਪੜ੍ਹਾਉਂਦਾ ਹੈ, ਉਹ ਚਾਹੁੰਦੇ ਵੀ ਜਿੰਨੇ ਬੱਚਿਆਂ ਨੂੰ ਮੈਂ ਪੜ੍ਹਾ ਰਿਹਾ ਇਹਨਾਂ ਦਾ ਭਵਿੱਖ ਸੋਹਣਾ ਹੋਵੇ, ਇਹ ਬੱਚੇ ਪੜ੍ਹ ਲਿਖ ਕੇ ਇਹ ਵੱਡੇ ਵੱਡੇ ਅਫਸਰ ਲੱਗਣ, ਵੱਡੇ ਵੱਡੇ ਇੰਜੀਨੀਅਰ ਬਣਨ, ਪ੍ਰੋਫੈਸਰ ਬਣਨ, ਵੱਡੇ ਵੱਡੇ ਡਾਕਟਰ ਬਣਨ। ਤੇ ਜਦੋਂ ਕੋਈ ਬੱਚਾ ਪੜ੍ਹ ਲਿਖ ਕੇ ਆਫਿਸਰ ਲੱਗਦਾ ਹੈ ਤੇ ਉਹਦੇ ਟੀਚਰ ਨੂੰ ਪਤਾ ਲੱਗਦਾ ਵੀ, ਉਸ ਟੀਚਰ ਨੂੰ ਬਹੁਤ ਖੁਸ਼ੀ ਹੁੰਦੀ ਹੈ, ਮੇਰਾ ਪੜ੍ਹਾਇਆ ਬੱਚਾ ਉਹ ਕਾਮਯਾਬ ਹੋ ਗਿਆ। ਸੱਚ ਜਾਣੀਓ, ਜਦੋਂ ਇੱਕ ਮਨੁੱਖ ਗੁਰੂ ਦੀ ਗੱਲ ਮੰਨ ਕੇ ਕੁਰੈਤਾਂ ਤੋਂ ਬਚ ਜਾਂਦਾ ਹੈ, ਫਿਰ ਗੁਰੂ ਨੂੰ ਬਹੁਤ ਖੁਸ਼ੀ ਹੁੰਦੀ ਹੈ, ਗੁਰੂ ਖੁਸ਼ ਹੁੰਦਾ ਹੈ ਵੀ ਮੇਰਾ ਸਿੱਸ, ਮੇਰਾ ਸਿੱਖ, ਮੇਰਾ ਸਿੰਘ ਇਹ ਕੁਰੈਤਾਂ ਤੋਂ ਬਚ ਗਿਆ, ਕਿਉਂਕਿ ਕੁਰਹਿਤ ਇਹ ਜੀਵਨ ਨੂੰ ਤਬਾਹ ਕਰ ਦਿੰਦੀਆਂ ਨੇ। ਆਤਮਕ ਮੌਤ ਵਿੱਚ ਮਨੁੱਖ ਫਸਿਆ ਰਹਿੰਦਾ ਹੈ, ਆਤਮਕ ਮੌਤ ਬਾਰ ਬਾਰ ਹੋਈ ਰਹਿੰਦੀ ਹੈ, ਫਿਰ ਕੋਈ ਇਹੋ ਜਿਹਾ ਕੰਮ ਤਾਂ ਹੈ ਨਹੀਂ ਵੀ ਜਿਸ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਕੇਸ ਕਤਲ ਨਹੀਂ ਕਰਾਉਣੇ ਚੰਗੀ ਗੱਲ ਹੈ, ਕਿਉਂ? ਕਿਉਂਕਿ ਗੁਰੂ ਦੀ ਮੋਹਰ ਹੈ, ਕੇਸ ਗੁਰੂ ਦੀ ਮੋਹਰ ਹੈ। ਕੇਸ ਰੱਖਣ ਦੀ ਸਤਿਗੁਰਾਂ ਨੇ ਹਿਦਾਇਤ ਦਿੱਤੀ ਕਦੋਂ? ਦਸਵੇਂ ਪਾਤਸ਼ਾਹ ਜੀ ਨੇ। ਇੱਕ ਹੋਰ ਮੈਂ ਇਤਿਹਾਸ ਵੱਲ ਥੋੜਾ ਜਿਹਾ ਜਾਵਾਂ, ਜਦੋਂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ, ਆਪ ਸਤਿਗੁਰੂ ਜੀ ਲਾਹੌਰ ਵੱਲ ਤੁਰਦੇ ਨੇ, ਉਸ ਵੇਲੇ ਛੇਵੇਂ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਕਿ ਹੁਣ ਤੁਸੀਂ ਸ਼ਸਤਰ ਧਾਰਨ ਕਰਨੇ ਨੇ, ਸੇਲੀ ਟੋਪੀ ਸਾਂਭ ਕੇ ਰੱਖਣੀ ਹੈ, ਹੁਣ ਸਮਾਂ ਉਹ ਆ ਗਿਆ, ਤੁਸੀਂ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਨਾ ਹੈ, ਸ਼ਸਤਰ ਧਾਰਨ ਕਰਨੇ ਨੇ। ਛੇਵੇਂ ਪਾਤਸ਼ਾਹ ਜੀ ਨੇ ਦੋ ਕਿਰਪਾਨਾਂ ਪਹਿਨੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਭਗਤੀ ਦੀ, ਇੱਕ ਸਖਤੀ ਦੀ। ਤੂੰ ਸੰਤ ਰਹਿਣਾ ਹੈ ਬਣ ਕੇ, ਪਰ ਜਦੋਂ ਤੇਰੇ ਨਾਲ ਕੋਈ ਅੱਤ ਦਾ ਧੱਕਾ ਕਰੇ, ਫਿਰ ਤੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਤੈਨੂੰ ਸ਼ਸਤਰ ਵੀ ਚਾਹੀਦੇ ਨੇ, ਸ਼ਸਤਰ ਚਾਹੀਦਾ ਤੈਨੂੰ। ਹੁਣ ਸੰਤ ਦੇ ਵਾਸਤੇ ਸ਼ਸਤਰ ਦੀ ਲੋੜ ਨਹੀਂ, ਪਰ ਜੇ ਸਿਪਾਹੀ ਬਣਨਾ ਹੈ ਤਾਂ ਫਿਰ ਸ਼ਸਤਰ ਦੀ ਲੋੜ ਪੈਂਦੀ ਹੈ। ਜੇਕਰ ਸਿਪਾਹੀ ਦੇ ਕੋਲ ਸ਼ਸਤਰ ਨਾ ਹੋਵੇ ਫਿਰ ਉਹ ਸਿਪਾਹੀ ਕਿਸ ਚੀਜ਼ ਦਾ ਹੈ? ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਸਿੱਖਾ
ਤੂੰ ਸੰਤ ਵੀ ਰਹਿਣਾ ਹੈ ਭਾਓ, ਨਮਰਤਾ ਨਹੀਂ ਛੱਡਣੀ, ਨਮਰਤਾ ਰੱਖਣੀ ਹੈ ਆਪਣੇ ਜੀਵਨ 'ਚ ਧਾਰ ਕੇ, ਪਰ ਆਪਣੇ ਅਣਖ ਨੂੰ ਵੀ ਜਿੰਦਾ ਰੱਖਣਾ, ਅਣਖ ਵੀ ਨਹੀਂ ਮਾਰਨਾ ਆਪਣਾ। ਜੇ ਤੇਰੇ ਅਣਖ 'ਤੇ ਕੋਈ ਗੱਲ ਆਵੇ, ਤੇਰੀ ਪੱਤ 'ਤੇ ਕੋਈ ਗੱਲ ਆਵੇ, ਤੈਨੂੰ ਕਿਸੇ ਹੋਰ ਦੀ ਰਾਖੀ ਕਰਨੀ ਪੈ ਜੇ ਤਾਂ ਫਿਰ ਤੂੰ ਸਿਪਾਹੀ ਵੀ ਬਣਨਾ ਹੈ ਉਸ ਵੇਲੇ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਹੁਕਮਨਾਮੇ ਭੇਜੇ ਸੰਗਤਾਂ ਨੂੰ, ਕਿਸ ਚੀਜ਼ ਦੇ? ਅੱਜ ਤੋਂ ਸਾਡੀ ਜਿਹੜੀ ਪਿਆਰੀ ਭੇਟਾ ਹੋਵੇਗੀ, ਚੰਗੇ ਘੋੜੇ, ਚੰਗੇ ਸ਼ਸਤਰ ਤੇ ਚੰਗੀ ਜਵਾਨੀ, ਇਹ ਸਾਡੀ ਪਿਆਰੀ ਭੇਟਾ ਹੋਵੇਗੀ।

ਚਰਨਾਂ ਚ ਭੇਟ ਹੈ। ਬਸ ਦੋ ਵਕਤ ਦੀ ਰੁੱਖੀ ਮਿੱਸੀ ਰੋਟੀ ਤੇ ਤਣ ਢੱਕਣ ਵਾਸਤੇ ਇੱਕ ਚੁੱਲ੍ਹਾ ਚਾਹੀਦਾ ਹੈ। ਬਸ ਉਸ ਵੇਲੇ ਗੁਰਦੇਵ ਪਾਤਸ਼ਾਹ ਜੀ ਨੇ ਸ਼ਸਤਰ ਵਿੱਦਿਆ ਆਪਣੇ ਸਿੱਖਾਂ ਨੂੰ ਸਿਖਲਾਈ, ਫੌਜ ਤਿਆਰ ਕੀਤੀ। ਸ਼ਾਹਜਹਾਨ ਦੇ ਨਾਲ ਚਾਰ ਜੰਗਾਂ ਲੜੀਆਂ ਸ਼ਿਵੇ ਪਾਤਸ਼ਾਹ ਜੀ ਨੇ ਤੇ ਚਾਰਾਂ 'ਚ ਜਿੱਤ ਹਾਸਲ ਕੀਤੀ ਹੈ। ਹੁਣ ਫਿਰ ਧਿਆਨ ਦਿਓ ਸਾਧ ਸੰਗਤ ਜੀ, ਹੁਣ ਜੇ ਸ਼ਸਤਰ ਨਾ ਹੁੰਦੇ ਤਾਂ ਫਿਰ ਜੰਗ ਕਿਵੇਂ ਹੁੰਦੀ? ਜ਼ਾਲਮਾਂ ਨਾਲ ਜ਼ੁਲਮ ਦਾ ਟਾਕਰਾ ਕਿਵੇਂ ਕਰਦੇ? ਜ਼ਾਲਮ ਦਾ ਟਾਕਰਾ ਕਿਵੇਂ ਕਰਦੇ? ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ ਦਿੱਲੀ ਚਾਂਦਨੀ ਚੌਕ ਵਿਖੇ। ਭਾਈ ਜੈਤਾ ਜੀ ਨੌਵੇਂ ਪਾਤਸ਼ਾਹ ਜੀ ਦਾ ਸ਼ੀਸ ਲੈ ਕੇ ਪਹੁੰਚਦੇ ਨੇ ਕੀਰਤਪੁਰ ਸਾਹਿਬ ਦਸਵੇਂ ਪਾਤਸ਼ਾਹ ਜੀ ਦੇ ਕੋਲ, ਮਾਤਾ ਜੀ ਦੇ ਕੋਲ। ਦਸਵੇਂ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਇੱਕ ਗੱਲ ਪੁੱਛੀ ਸੀ। ਕਹਿਣ ਲੱਗੇ, ਮੈਨੂੰ ਇੱਕ ਗੱਲ ਦੱਸ, ਜਦੋਂ ਗੁਰਦੇਵ ਦੀ ਸ਼ਹਾਦਤ ਹੁੰਦੀ ਹੈ, ਗੁਰਦੇਵ ਪਿਤਾ ਜੀ ਦੀ ਸ਼ਹਾਦਤ ਹੋਈ, ਕਿੰਨੇ ਕੁ ਸਿੱਖ ਸਨ ਉੱਥੇ? ਇਹ ਗੱਲ ਪੁੱਛੀ ਸੀ, ਕਿੰਨੇ ਕੁ ਸਿੱਖ ਸੀ? ਭਾਈ ਜੈਤਾ ਜੀ ਨੇ ਹੱਥ ਜੋੜੇ, ਗੁਰਦੇਵ ਪਾਤਸ਼ਾਹ ਪਛਾਣ ਨਹੀਂ ਹੋ ਰਹੀ ਸੀ, ਲੁਕਾਈ ਡਰੀ ਹੋਈ ਸੀ, ਪਛਾਣ ਨਹੀਂ ਹੋ ਰਹੀ ਸੀ ਕਿਹੜਾ ਸਿੱਖ ਹੈ ਕਿਹੜਾ ਗੈਰ ਸਿੱਖ ਹੈ। ਕਿਵੇਂ ਦੱਸਾਂ ਆਪ ਜੀ ਨੂੰ ਕਿੰਨੀ ਕੁ ਗਿਣਤੀ ਸੀ ਸਿੱਖਾਂ ਦੀ? ਗੁਰਦੇਵ ਪਾਤਸ਼ਾਹ ਜੀ ਨੇ ਉਸੇ ਦਿਨ ਹੁਕਮ ਕੀਤਾ ਸੀ, ਉਸੇ ਦਿਨ ਕਹਿਣ ਲੱਗੇ, ਅੱਜ ਤੋਂ ਕੇਸ਼ ਗੁਰੂ ਦੀ ਮੋਹਰ ਹੋਏਗੀ। ਇਹੋ ਜਿਹਾ ਸਿੰਘ ਸਾਜਿਆਂਗਾ ਕਿ ਜੇ ਕਿਤੇ ਗੁਰੂ ਦਾ ਸਿੱਖ ਸੈਕੜਿਆਂ 'ਚ ਨਹੀਂ, ਹਜ਼ਾਰਾਂ 'ਚ ਨਹੀਂ, ਲੱਖਾਂ 'ਚ ਵੀ, ਜੇ ਕਿਤੇ ਗੁਰੂ ਦਾ ਇੱਕ ਵੀ ਸਿੰਘ ਉੱਥੇ ਖੜਾ ਹੋਏਗਾ, ਉਹ ਦੂਰੋਂ ਚਮਕੇਗਾ, ਉਹ ਇੱਕ ਗੁਰੂ ਦਾ ਸਿੰਘ ਖੜਾ ਹੈ, ਗੁਰੂ ਦਾ ਸਿੱਖ ਖੜਾ ਹੈ। ਇੱਕ ਪਹਿਚਾਣ ਦਿੱਤੀ, ਲੱਖਾਂ 'ਚ ਵੀ ਗੁਰੂ ਦਾ ਸਿੱਖ ਵੱਖਰਾ ਪਛਾਣਿਆ ਜਾਂਦਾ ਹੈ। ਹੋਰ ਮੈਂ ਥੋੜ੍ਹਾ ਜ਼ਿਕਰ ਕਰਾਂ, ਪੰਛੀ ਚਾਤ, ਜੇਕਰ ਕੇਸ਼ ਨਹੀਂ, ਕਿਉਂਕਿ ਅੰਮ੍ਰਿਤ ਸੰਚਾਰ ਇਸ ਪਾਵਨ ਅਸਥਾਨ 'ਤੇ ਵੀ ਸ਼ਾਇਦ ਹੋਵੇਗਾ, ਹੁਣ ਹੋਰ ਗੁਰੂ ਅਸਥਾਨਾਂ 'ਤੇ ਵੀ ਅੰਮ੍ਰਿਤ ਸੰਚਾਰ ਹੁੰਦਾ ਹੈ। ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਵੀ ਖੰਡੇ ਬਾਟੇ ਦੀ ਪਾਹੁਲ ਛਕੋ, ਗੁਰੂ ਵਾਲੇ ਬਣੋ, ਅੰਮ੍ਰਿਤ ਦੇ ਧਾਰਨੀ ਬਣੋ, ਗੁਰੂ ਵਾਲੇ ਬਣੀਏ। ਸਿੱਖਾ ਧਿਆਨ ਰੱਖ, ਜੇ ਤੇਰੇ ਕੋਲ ਕੇਸ਼ ਨਹੀਂ ਫਿਰ ਕੰਘੇ ਦਾ ਕੀ ਕਰੇਗਾ? ਫਿਰ ਤੂੰ ਕਿਰਪਾਨ ਦਾ ਕੀ ਕਰਨਾ? ਤੈਨੂੰ ਨਹੀਂ ਸੋਭੇਗੀ ਫਿਰ ਕਿਰਪਾਨ, ਨਹੀਂ ਸੋਭੇਗੀ, ਸ਼ੋਭਾ ਨਹੀਂ ਦੇਵੇਗੀ। ਫਿਰ ਕਛੇਰੇ ਦਾ ਵੀ ਕੀ ਕਰਨਾ ਤੂੰ? ਕੜੇ ਦਾ ਵੀ ਕੀ ਕਰਨਾ ਤੂੰ? ਜਿਸ ਚੀਜ਼ ਨੂੰ, ਜਿਸ ਸਹਿ ਨੂੰ, ਜਿਸ ਤੇਰੇ ਅੰਗ ਨੂੰ ਸਤਿਗੁਰੂ ਸਭ ਤੋਂ ਜ਼ਿਆਦਾ ਪਿਆਰ ਕਰਦੇ ਨੇ, ਜੇ ਤੇਰੇ ਕੋਲ ਉਹੀ ਨਹੀਂ ਹੋਏਗਾ ਫਿਰ ਬਾਕੀਆਂ ਦਾ ਤੂੰ ਕੀ ਕਰਨਾ? ਇਹਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਫਿਰ ਕੇਸ਼ ਤੋਂ ਹੀ ਸ਼ੁਰੂ ਹੁੰਦੇ ਨੇ ਕਕਾਰ, ਪੰਜ ਕਕਾਰ, ਕੇਸ਼, ਕੰਘਾ, ਕੜਾ, ਕਿਰਪਾਨ, ਕਛੇਰਾ, ਇਹਦੇ ਧਾਰਨੀ ਬਣਨਾ ਹੈ। ਪਰ ਜੇ ਤੂੰ ਕੇਸ਼ ਹੀ ਨਾ ਰੱਖੇ ਪਿਆਰਿਆ, ਫਿਰ ਦੱਸ ਤੈਨੂੰ ਅੰਮ੍ਰਿਤ ਦੀ ਦਾਤ ਮਿਲ ਜਾਏਗੀ? ਨਹੀਂ ਮਿਲੇਗੀ, ਚਾਹ ਕੇ ਵੀ ਨਹੀਂ ਮਿਲੇਗੀ, ਤੂੰ ਚਾਹਵੇ ਵੀ ਨਹੀਂ ਦੇ ਸਕਦੇ, ਪੰਜ ਪਿਆਰੇ ਨਹੀਂ ਛਕ

casa de detenido. ਕਿਉਂਕਿ ਗੁਰੂ ਦੀ ਮੋਹਰ ਨਹੀਂ ਤੇਰੇ ਕੋਲ। ਇੱਕ ਹੋਰ ਮੈਂ ਜ਼ਿਕਰ ਕਰਾਂ ਥੋੜਾ ਜਿਹਾ। ਜਦੋਂ ਕੋਈ ਆਫਿਸਰ ਆਰਡਰ ਕਰਦਾ, ਕੋਈ ਵੀ ਆਰਡਰ ਕਰਦਾ, ਹੁਕਮ ਕਰਦਾ ਹੈ, ਉਹ ਆਪਣੇ ਸਾਈਨ ਕਰਦਾ ਉਸ 'ਤੇ, ਉਸ ਆਰਡਰ 'ਤੇ, ਉਸ ਆਰਡਰ 'ਤੇ ਸਾਈਨ ਕਰਕੇ ਉਹ ਆਪਣੀ ਮੋਹਰ ਮਾਰਦਾ, ਤਾਂ ਪੱਕਾ ਕੰਮ ਹੁੰਦਾ। ਆਪਣੀ ਮੋਹਰ ਮਾਰਦਾ, ਆਪਣੇ ਅਹੁਦੇ ਦੀ ਮੋਹਰ ਮਾਰਦਾ। ਉਸ ਤੋਂ ਪਤਾ ਲੱਗਦਾ ਵੀ ਬਿਲਕੁਲ ਸੱਚ ਵਿੱਚ ਜਿਹੜਾ ਉਸ ਅਹੁਦੇ 'ਤੇ ਬੰਦਾ ਹੈ, ਉਸਨੇ ਆਪਣੀ ਮੋਹਰ ਵੀ ਨਾਲ ਮਾਰੀ ਹੈ, ਸਾਈਨ ਵੀ ਕੀਤੇ ਨੇ, ਮੋਹਰ ਵੀ ਨਾਲ ਮਾਰੀ ਹੈ, ਕੰਮ ਪੱਕਾ ਹੋ ਗਿਆ। ਗੁਰੂ ਨੇ ਮੋਹਰ ਮਾਰਨੀ ਹੈ ਤੇਰੇ ਜੀਵਨ 'ਚ। ਗੁਰੂ ਨੇ ਤੈਨੂੰ ਜੀਵਨ ਜਾਂਚ ਬਣਾ ਸਿਖਾਉਣੀ ਹੈ, ਗੁਰੂ ਨੇ ਤੈਨੂੰ ਆਪਣਾ ਬਣਾਉਣਾ ਹੈ, ਤੇ ਫਿਰ ਗੁਰੂ ਦੀ ਮੋਹ ਰਹਿ ਕੇ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਸਿੱਖੀ ਦੀ। ਫਿਰ ਜੇ ਤੂੰ ਸਿੰਘ ਸੱਜਣਾ, ਸਿੰਘ ਬਣਨਾ ਹੈ, ਜੇ ਤੂੰ ਸ਼ੇਰ ਵਾਂਗੂ ਜੀਵਨ ਜਿਉਣਾ ਹੈ, ਫਿਰ ਕੇਸ਼ ਤੋਂ ਸ਼ੁਰੂਆਤ ਕਰਨੀ ਪਏਗੀ। ਸਮਾਂ ਇਜਾਜ਼ਤ ਨਹੀਂ ਦਿੰਦਾ, ਫਿਰ ਆਪਾਂ ਵਿਚਾਰ ਕਰਾਂਗੇ। ਅੱਜ ਜੋ ਸਤਿਗੁਰਾਂ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਆ, ਉਹ ਥਿੱਤਾਂ ਬਾਰੇ ਬਖਸ਼ਿਆ, ਤੇ ਗੁਰਦੇਵ ਕਹਿੰਦੇ ਨੇ ਏਕਮ ਏਕੰਕਾਰ ਨਿਰਾਲਾ, ਏਕਮ ਤੋਂ ਸ਼ੁਰੂਆਤ ਹੁੰਦੀ ਹੈ, ਥਿੱਤੀਆਂ 15 ਤੱਕ ਪਹੁੰਚਦੀਆਂ ਨੇ। ਵਿਚਕਾਰ ਮਹੀਨੇ ਦੇ ਵਿਚਕਾਰ ਅਮਾਵਸਿਆ ਪੈਂਦੀ ਹੈ, ਉਸ ਦਿਨ ਬਿਲਕੁਲ ਘੁੱਪ ਹਨੇਰਾ ਹੁੰਦਾ ਹੈ, ਪੂਰੀ ਰਾਤ ਹਨੇਰੀ ਹੁੰਦੀ ਹੈ। ਇੱਕ ਉਸ ਪਰਮਾਤਮਾ ਨੇ ਸਾਨੂੰ ਸਿਖਾਇਆ ਹੈ, ਇੱਕ ਜਾਚ ਸਿਖਾਈ ਹੈ ਕਿ ਦੇਖ ਤੇਰਾ ਵੀ ਜੀਵਨ ਇਸੇ ਤਰ੍ਹਾਂ ਹੁੰਦਾ ਹੈ। ਮਹੀਨੇ ਦਾ ਜਿਹੜਾ ਪਹਿਲਾ ਪੱਖ ਹੁੰਦਾ ਹੈ ਉਹ ਹਨੇਰੇ ਦਾ ਹੁੰਦਾ ਹੈ, ਹਨੇਰਾ ਹੌਲੇ ਹੌਲੇ ਵੱਧਦਾ ਜਾਂਦਾ ਹੈ, ਹੌਲੇ ਹੌਲੇ ਵੱਧਦਾ ਜਾਂਦਾ ਹੈ, ਫਿਰ ਅਮਾਵਸ ਦੀ ਰਾਤ ਨੂੰ ਘੁੱਪ ਹਨੇਰਾ ਹੁੰਦਾ ਹੈ, ਚੰਦਰਮਾ ਬਿਲਕੁਲ ਵੀ ਨਹੀਂ ਚਮਕਦਾ। ਅਗਲੇ ਦਿਨ ਚੰਦ ਦੀ ਸ਼ੁਰੂਆਤ ਹੁੰਦੀ ਹੈ, ਉਹ ਚਮਕਣਾ ਸ਼ੁਰੂ ਹੁੰਦਾ ਹੈ। ਪੂਰਨਮਾਸੀ ਵਾਲੇ ਦਿਨ ਜਦੋਂ ਮਹੀਨੇ ਦਾ ਅਖੀਰ ਹੁੰਦਾ ਹੈ, ਮਹੀਨੇ ਦੇ ਅਖੀਰਲੇ ਦਿਨ ਚੰਦਰਮਾ ਪੂਰੀ ਰਾਤ ਚਮਕਦਾ ਹੈ ਤੇ ਉਹਦੇ 'ਚ ਕੋਈ ਵੀ ਘਾਟ ਨਹੀਂ ਰਹਿੰਦੀ, ਉਹ ਬਿਲਕੁਲ ਪੂਰਾ ਹੋ ਜਾਂਦਾ ਹੈ। ਚੰਦਰਮਾ ਤੇਰੀ ਜ਼ਿੰਦਗੀ 'ਚ ਹਨੇਰਾ ਵੀ ਹੈ, ਤੇਰੀ ਜ਼ਿੰਦਗੀ 'ਚ ਚਾਨਣਾ ਵੀ ਆਵੇ।

ਇੱਕ ਅਹੰਕਾਰ ਪਰਮਾਤਮਾ ਇੱਕ ਦੇ ਵਾਸਤੇ ਵਸ। ਹੋਰ ਮੈਂ ਚਲੋ ਇਹਦੇ ਆਪਾਂ ਸੂਖਮ ਰੂਪ ਵਿੱਚ, ਕਿਉਂਕਿ ਘੜੀ ਚੱਲਦੀ ਜਾ ਰਹੀ ਹੈ, ਆਪਾਂ ਬਿਲਕੁਲ ਐ ਇੱਕਦਮ ਸੋਲਟ 'ਚ ਆ ਕੇ ਗੱਲ ਕਰੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਗੁਰਬਾਣੀ ਦੀ ਆਰੰਭਤਾ ਕਰਦੇ ਨੇ, ਕਿਸ ਤੋਂ ਕਰਦੇ ਨੇ? ਇੱਕ ਤੋਂ ਕਰਦੇ ਨੇ। ਇੱਕ ਵੀ ਏਕਾ ਜਿਹੜਾ ਪਾਇਆ ਉਹ ਗਿਣਤੀ ਵਾਲਾ ਪਾਇਆ, ਏਕਾ ਜਿਹੜਾ ਪਾਇਆ ਉਹ ਗਿਣਤੀ ਵਾਲਾ ਹੈ, ਜਿਹਦੇ 'ਚ ਕੋਈ ਮਿਕਸਅਪ ਨਹੀਂ ਹੋ ਸਕਦਾ, ਜਿਹਦੀ ਰੂਪ ਰੇਖਾ ਹਮੇਸ਼ਾ ਇੱਕੋ ਹੀ ਰਹੇਗੀ, ਗਿਣਤੀ ਵਾਚਕ ਗਿਣਤੀ ਵਾਲਾ ਏਕਾ। ਕਿਉਂਕਿ ਦੂਜੇ ਜਿਹੜੇ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ, ਕਈ ਤਰ੍ਹਾਂ ਉਹਦੀ ਬਣਤਰ ਹੈਗੀ। ਇੱਕ ਈੜੀ ਹੈ, ਈੜੀ ਨੂੰ ਸਿਹਾਰੀ ਹੈ, ਕੱਕਾ ਹੈ, ਕੱਕੇ ਨੂੰ ਔਂਕੜ ਲੱਗੀ ਹੋਈ ਹੈ। ਇੱਕ ਈੜੀ ਹੈ, ਈੜੀ ਨੂੰ ਸਿਹਾਰੀ ਹੈ, ਕੱਕਾ ਮੁਕਤਾ ਹੈ, ਉਚਾਰਨ ਇੱਕ। ਈੜੀ ਹੈ, ਈੜੀ ਨੂੰ ਸਿਹਾਰੀ ਹੈ, ਕੱਕਾ ਹੈ, ਕੱਕੇ ਨੂੰ ਸਿਹਾਰੀ ਹੈ, ਉਚਾਰਨ ਇੱਕ। ਈੜੀ ਹੈ, ਈੜੀ ਨੂੰ ਲਾਂ ਲੱਗੀ ਹੈ, ਕੱਕਾ ਹੈ, ਕੱਕੇ ਨੂੰ ਔਂਕੜ ਪਈ ਹੈ, ਇੱਕ। ਕਈ ਰੂਪ ਨੇ ਪਰ ਗਿਣਤੀ ਵਾਲਾ ਇੱਕ ਪਾਇਆ ਹੈ। ਉਹਨਾਂ ਦੇ ਅਰਥ ਵੱਖਰੇ ਵੱਖਰੇ ਬਣਦੇ ਨੇ ਗੁਰਬਾਣੀ ਵਿਆਕਰਣ ਮੁਤਾਬਕ, ਪਰ ਗਿਣਤੀ ਵਾਲਾ ਏਕਾ ਪਾਇਆ ਪਿਆਰਿਆ। ਬਸ ਇਸ ਏਕੇ ਨੂੰ ਚੇਤੇ ਰੱਖੀ, ਇਹਦੇ 'ਚ ਕੋਈ ਤਬਦੀਲੀ ਨਹੀਂ, ਇੱਕੋ ਹੀ ਰੂਪ ਹੈ ਇਸ ਦਾ, ਪਰਮਾਤਮਾ ਦਾ ਇੱਕੋ ਹੀ ਰੂਪ ਹੈ, ਉਹ ਇੱਕ ਹੀ ਹੈ, ਉਸ ਇੱਕ ਦੇ ਵਰਗਾ ਹੋਰ ਕੁਝ ਨਹੀਂ ਹੈ, ਹੋਰ ਕੋਈ ਵੀ ਨਹੀਂ ਹੈ। ਬਸ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੇ ਤੂੰ ਇੱਕ ਨੂੰ ਜਾਣ ਲਿਆ ਤੂੰ ਸਭ ਕੁਝ ਜਾਣ ਲਿਆ, ਜੇ ਇੱਕ ਨੂੰ ਹੀ ਨਾ ਜਾਣਿਆ ਫਿਰ ਤੂੰ ਕੁਝ ਵੀ ਨਹੀਂ ਜਾਣਿਆ, ਇੱਕ ਤੋਂ ਹੀ ਸਭ ਕੁਝ ਹੈ, ਇੱਕ ਤੋਂ ਹੀ। ਇੱਕ ਓਅੰਕਾਰ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੈ। ਬਸ ਜਿਸਨੇ ਇੱਕ ਨੂੰ ਜਾਣ ਲਿਆ ਉਸਨੇ ਸਭ ਕੁਝ ਜਾਣ ਲਿਆ, ਜਿਸਨੇ ਇੱਕ ਨਹੀਂ ਇੱਕ ਨੂੰ ਨਹੀਂ ਜਾਣਿਆ ਉਹਨੇ ਕੁਝ ਵੀ ਨਾ ਜਾਣਿਆ, ਬਸ ਗੱਲ ਇਹੀ ਹੈ ਸਭ ਤੋਂ ਵੱਡੀ। ਇੱਕ ਨੂੰ ਇਹ ਜਾਣਨਾ ਵੀ ਇਹ ਜਿਹੜੀ ਇੰਨੀ ਵੱਡੀ ਕਾਇਨਾਤ ਹੈ, ਇੱਕ ਪਰਮਾਤਮਾ ਹੀ ਚਲਾ ਰਿਹਾ, ਉਹੀ ਸਾਰਿਆਂ ਦੇ ਅੰਦਰ ਭਰਪੂਰ ਹੈ, ਮੌਜੂਦ ਹੈ, ਹਾਜ਼ਰ ਨਾਜ਼ਰ ਹੈ। ਮੂਲ ਮੰਤਰ ਵਿੱਚ ਸਭ ਕੁਝ ਦੱਸ ਦਿੱਤਾ ਸਤਿਗੁਰੂ ਜੀ ਕਿਰਪਾ ਕਰਨ, ਬਸ ਇੱਕ ਦੀ ਸਮਝ ਆ ਜਾਵੇ। ਸਮਝ ਲਓ, ਜੇ ਕਿਤੇ ਇੱਕ ਪਰਮਾਤਮਾ ਦੀ ਸਮਝ ਆ ਗਈ ਤਾਂ ਸਭ ਕੁਝ ਸਮਝ ਆ ਗਿਆ। ਜੇ ਕਿਤੇ ਜਿਉਂਦੇ ਜੀ ਇੱਕ ਹੀ ਬਾਰੇ ਸਮਝ ਨਾ ਲੱਗੀ ਤੇ ਸਮਝਿਓ ਇਹ ਜੀਵਨ ਵਿਅਰਥ ਹੀ ਬੀਤ ਗਿਆ, ਫਿਰ ਕਿਸੇ ਚੀਜ਼ ਦੀ ਵੀ ਸਮਝ ਨਾ ਲੱਗੀ। ਬਸ ਇੱਕ ਨਾਲ ਜੁੜ ਜਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੀ ਕਿਰਦੀ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਅੱਜ ਜੇਠ ਮਹੀਨੇ ਦੀ ਆਰੰਭਤਾ ਵੀ ਹੈ, ਸ਼ਾਮ ਨੂੰ ਦੇ ਦੀਵਾਨਾ ਵਿੱਚ ਆਪਾਂ ਜੇਠ ਮਹੀਨੇ ਦੀ ਵਿਚਾਰ ਸਾਂਝੀ ਕਰਾਂਗੇ। ਆਓ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸਿੱਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ

ਚਾਨਾ ਕੀ ਕਰਤੀ ਰਹਿ ਕਰਤਾ ਤੇਰੇ ਸੁਖੀ ਸ਼ਹਿ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੀ ਸਾਹਿਬ ਚਾਨਾ ਕੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛਵਤਿ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਘੰਟ

ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।

ਸਿਰਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਨਿਟ ਕੀਤਾ ਤਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰਾਂ ਤੋਂ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸਤਿਪੁਸ਼ਟ ਬਾਣੀ ਪੜ੍ਹਨ ਦਾ ਗੁਰਬਾਣੀ ਕੀਰਤਨ ਕਥਾ ਦਾ ਭਾਵ ਅਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਪ ਜੀ ਦੇ ਹੁਕਮ ਵਿੱਚ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਪ੍ਰਵਾਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ ਜਸਪਾਲ ਸਿੰਘ ਆਪਣੇ ਪਰਿਵਾਰ ਵੱਲੋਂ ਪ੍ਰਵਾਸ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਆਪਣੀ ਕਮਾਈਆਂ ਵਿੱਚੋਂ ਦੇਗ ਦੀਆਂ ਸੇਵਾਵਾਂ ਮਾਇਆ ਰਸਤਾ ਅਤੇ ਲੰਗਰ ਦੀਆਂ ਸੇਵਾ ਰਸਦ ਭੇਟ ਕਰਦੇ ਹਨ। ਕਿਰਪਾ ਕਰਨੇ ਪਰਿਵਾਰ ਵੱਲੋਂ ਮਨੋਕਾਮ ਪੂਰੀਆਂ ਕਰਨ ਵਾਸਤੇ ਕਮਾਈ 'ਚ ਬਰਕਤਾਂ ਪਾਉਣ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰ ਦੀਆਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸੇਵਾਵਾਂ ਗੁਰਮਤਿ ਸਾਰ ਥਾਂ ਪਾਵਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜ਼ਿਲ੍ਹਾ ਜਵੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕੀ ਬਦੇ ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕਉ ਮਿਲ ਬੋਚ ਹੈ ਸੋਜ ਸ਼ਬਦ ਮੈਂ

ਧਰ ਸੋ ਹਮਰੀ ਰਛਿਆ ਕਰੇ ਗੁਰੂ ਕਲਗੀ ਧਰ ਜਗਦੀਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਈ। ਕਿਆ ਜਪ ਜਾਪੂ ਬਿਨ ਜਗ ਦੀਸੈ, ਗੁਰ ਕੈ ਸ਼ਬਦ ਮਹਿਲ ਘਰ ਦੀਸੈ ਰਹਾਓ।

ਗਿਉਣ ਗਿਆਨ ਸੱਚ ਮਹਿਲਾ ਲਾਗੇ ਭਰਮ ਪਾ ਭਾਗੇ ਬਿਲਮਨਾ ਤੂਟਸ ਕਾਚੈ ਧਾਗੈ ਜਿਉਂ ਤਾਗਾ ਜਗ ਐਵੇਂ ਜਾਣੋ ਅਸਥਿਰ ਚੀਤ ਸਾਚ ਰੰਗ ਮਾਣੋ।

ਬਟਾਏ ਛੁੱਟੇ ਗੁਰਮੁਖ ਸਾਚ ਕਮਾਏ ਦਵਾਦਸ਼ ਮੁੰਦਰਾ ਮਨ ਅਵਧੂਤਾ ਐਨਸ ਜਾਗੇ ਕਬੇ ਨਾ ਸੂਤਾ ਜਾਗਤ ਜਾਗ ਰਹਿ ਲਿਵਲਾਏ ਗੁਰ ਪਰਚੇ ਤਸਕਾਲ ਨਾ ਖਾਏ ਅਤੀਤ ਭਏ ਮਾਰੇ ਬਹਿਰਾਈ ਪ੍ਰਣਵਤ ਨਾਨਕ ਤਹਿ ਲਿਵਲਾਈ ਦਵਾਦਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਭੀਤਰ ਆਣੇ ਵਰਤੀ ਵਰਤ ਰਹਿ ਨਿਹਕਾਮ ਅਜਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮੈਂ ਏਕੋ ਜਾਣੇ ਸਭ ਸੁਚ ਸੰਜਮ ਸਾਚ ਪਛਾਣੇ ਤੇਰਸ ਤਰਵਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੈ ਡਰ ਡਰ ਮਰੇ ਨਾ ਬੁੱਢੈ ਕੋਏ ਨੇ ਡਰ ਬੂਡ ਮਰੇ ਪਤ ਖੋਏ ਡਰ ਮੈਂ ਘਰ ਘਰ ਮੈਂ ਡਰ ਜਾਣੇ ਤਖ਼ਤ ਨਿਵਾਸ ਸਚ ਮਨ ਭਾਣੇ ਚੌਦਸ ਚੌਥੇ ਥਾਵੈ ਲੈ ਪਾਵੈ ਰਾਜਸਥਾਮਕ ਸਤਕਾਲ ਸਮਾਵੈ ਸਸੀਅਰ ਕਹਿ ਘਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਹਿਆ ਲਿਵਲਾਏ ਅਮਾਵਸਿਆ ਚੰਦ ਗੁਪਤ ਗੈ ਨਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਸਸੀਅਰ ਗਗਨ ਜੋਤ ਤਿਹ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੈ ਦਿਸੈ ਸੋ ਤਿਸ ਹੀ ਮਾਹੇ ਮਨ ਮੁਖ ਭੁੱਲੇ ਆਵੇਂ ਜਾਹੇ ਘਰ ਦਰ ਥਾਪ ਥਿਰ ਥਾਨ ਸੁਹਾਵੈ ਆਪ ਪਛਾਣੇ ਜਾ ਸਤਿਗੁਰ ਪਾਵੈ ਆਸਾ ਤੈ ਜੈ ਆਸਾ ਤੈ ਬਿਨਸ ਬਿਨਾਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਸ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ, ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਸਤਨਾਮ।

ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਐ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਨੀ

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੀ ਜੁੜ ਬੈਠੀ ਸਾਧ ਸੰਗਤ ਜੀ, ਗੁਰੂ ਮਹਾਰਾਜ ਦੇ ਹੁਕਮ ਵਿੱਚ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਗੁਰੂ ਪਾਤਸ਼ਾਹ ਜੀ ਕਰਨ ਕਿਰਪਾ ਕਰਨ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਪੈਰ ਹੱਥ ਰੱਖਣ। ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀਆਂ, ਕਾਰੋਬਾਰਾਂ 'ਚ ਵਾਧੇ ਬਰਕਤਾਂ ਪਾਉਣ। ਮਹਾਰਾਜ ਜੀ ਆਉਣ ਵਾਲਾ ਸਮਾਂ ਨਾਮ ਬਾਣੀ ਨਾਲ ਜੋੜਦਿਆਂ ਹੋਇਆਂ ਬਤੀਤ ਕਰਾਉਣ। ਆਪ ਜੀ ਵਡਭਾਗੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ, ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ, ਕਥਾ ਕੀਰਤਨ ਸਰਵਣ ਕਰਕੇ, ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨਾ, ਭਾਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖ ਜੀ ਨੂੰ ਨਾਮਦਾਨ ਬਖਸ਼ਣ। ਸਾਧ ਸੰਗਤ ਜੀ, ਸਾਨੂੰ ਗੁਰਦੁਆਰੇ ਆਉਂਦਿਆਂ ਕਾਫੀ ਸਮਾਂ ਹੋ ਗਿਆ ਹੈ ਸਾਡੀ ਉਮਰਾਂ ਦੇ ਹਿਸਾਬ ਨਾਲ। ਅਸੀਂ ਹਮੇਸ਼ਾ ਹੀ ਬੇਨਤੀ ਕਰਦੇ ਹਾਂ, ਜਦੋਂ ਗੁਰੂ ਮਹਾਰਾਜ ਦਾ ਹੁਕਮ ਹੋ ਰਿਹਾ ਹੋਵੇ, ਹੁਕਮਨਾਮਾ ਸੁਣਾਇਆ ਜਾ ਰਿਹਾ ਹੋਵੇ, ਆਪ ਜੀ ਉਦੋਂ ਮੱਥਾ ਟੇਕਣ ਨਾ ਆਇਆ ਕਰੋ। ਉੱਥੇ ਖੜੇ ਹੋ ਜਾਣਾ ਚਾਹੀਦਾ, ਬੈਠ ਜਾਣਾ ਚਾਹੀਦਾ ਹੈ। ਹੁਕਮਨਾਮਾ ਜਦੋਂ ਸਮਾਪਤ ਹੋਵੇ ਫਿਰ ਮੱਥਾ ਟੇਕਣਾ ਚਾਹੀਦਾ ਹੈ। ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ ਜੀ, ਗੁਰੂ ਹੁਕਮ ਮਹਾਰਾਜ ਸੁਣਾ ਰਹੇ ਨੇ, ਆਪ ਜੀ ਨੂੰ ਸਰਵਣ ਕਰਨਾ ਚਾਹੀਦਾ, ਉਦੋਂ ਪਰਿਕਰਮਾ ਜਾਂ ਮੱਥਾ ਨਹੀਂ ਟੇਕਣਾ ਚਾਹੀਦਾ। ਅਤੇ ਦੂਜਾ ਅਰਦਾਸ ਵੇਲੇ ਵੀ ਆਪਾਂ ਖੜ੍ਹੇ ਹੋਣਾ ਚਾਹੀਦਾ ਹੈ, ਆਪ ਜੀ ਖੜ੍ਹੇ ਹੁੰਦੇ ਹੋ। ਇਸੇ ਤਰ੍ਹਾਂ ਕਈਆਂ ਨੂੰ ਪਤਾ ਨਹੀਂ ਹੈ, ਗੁਰੂ ਮਹਾਰਾਜ ਜਦੋਂ ਵੀ ਜਿੱਥੇ ਵੀ ਗੁਰਦੁਆਰਾ ਸਾਹਿਬ ਹੁਕਮਨਾਮਾ ਭਾਈ ਸਾਹਿਬ ਸੁਣਾ ਰਹੇ ਹੋਣ, ਉਦੋਂ ਉੱਥੇ ਖੜ੍ਹੇ ਹੋ ਜਾਣ ਜਾਂ ਬੈਠ ਜਾਣਾ ਚਾਹੀਦਾ ਹੈ। ਹੁਕਮਨਾਮਾ ਦੀ ਸਮਾਪਤੀ ਤੋਂ ਬਾਅਦ ਹੀ ਮੱਥਾ ਟੇਕਣਾ ਚਾਹੀਦਾ, ਹੁਕਮ ਸੁਣ ਸਰਵ ਕਰਨ ਵਾਸਤੇ ਹੁੰਦਾ ਹੈ। ਆਪ ਜੀ ਸਰਵਣ ਨਹੀਂ ਕਰ ਰਹੇ, ਮੱਥਾ ਟੇਕ ਰਹੇ ਹੋ, ਪਰਿਕਰਮਾ ਕਰ ਰਹੇ ਹੋ, ਇਹ ਮਰਿਆਦਾ ਨਹੀਂ ਹੈ। ਆਪ ਜੀ ਕਈ ਸਮਝ ਗਏ ਹੋ, ਮੈਂ ਵੇਖਦਾ ਹਾਂ ਕਈ ਬੈਠ ਜਾਂਦੇ ਨੇ, ਪਰ ਕਈ ਨਵੇਂ ਹਨ ਜਾਂ ਮੈਂ ਜੇ ਬੋਲਦਾ ਹਾਂ ਉਦੋਂ ਸਮਝ ਨਹੀਂ ਆ ਰਹੀ ਉਹਨਾਂ ਨੂੰ, ਉਹ ਇੱਥੇ ਹਾਜ਼ਰ ਨਹੀਂ ਹਨ, ਸੁਰਤ ਉਹਨਾਂ ਦੀ ਉਹ ਇਸ ਗੱਲ ਨੂੰ ਸਰਵਣ ਨਹੀਂ ਕਰ ਰਹੇ। ਫਿਰ ਬੇਨਤੀ ਦੁਬਾਰਾ ਕਰਾਂ, ਧਿਆਨ ਨਾਲ ਸੁਣੋ। ਗੁਰੂ ਮਹਾਰਾਜ ਦਾ ਜਦੋਂ ਵੀ ਕਿਸੇ ਗੁਰਦੁਆਰਾ ਸਾਹਿਬ ਹੁਕਮ ਸੁਣਾਇਆ ਜਾ ਰਿਹਾ ਹੋਵੇ, ਆਪ ਜੀ ਨੇ ਬੈਠ ਕੇ ਹੁਕਮ ਨੂੰ ਸਰਵਣ ਕਰਨਾ ਹੈ। ਹੁਕਮ ਸਾਡੇ ਸਾਰਿਆਂ ਵਾਸਤੇ ਹੈ। ਮਹਾਰਾਜ ਕੀ ਸਾਨੂੰ ਕਹਿ ਰਹੇ ਹਨ, ਇਹ ਅਸੀਂ ਸੋਝੀ ਗੁਰੂ ਮਾਤ ਪਾਤਸ਼ਾਹ ਕੋਲ ਲੈ ਕੇ ਹੁਕਮ ਰਾਹੀਂ ਆਪਣੇ ਸਾਰਾ ਦਿਨ ਜੋ ਜੀਵਨ ਬਤੀਤ ਕਰਨਾ ਹੈ ਉਸ ਵਿੱਚ ਮਹਾਰਾਜ ਸਾਨੂੰ ਕੀ ਦੱਸ ਰਹੇ ਹਨ, ਇਹ ਅਸੀਂ ਸੋਝੀ ਲੈ ਕੇ ਆਪਣੇ ਜੀਵਨ 'ਚ ਢਾਲਣਾ ਹੈ, ਇਹ ਹੁਕਮ ਸਰਵਣ ਕਰਨਾ। ਉਸ ਵੇਲੇ ਮੱਥਾ ਨਹੀਂ ਟੇਕਣਾ ਚਾਹੀਦਾ, ਉਸ ਵੇਲੇ ਪਰਿਕਰਮਾ ਨਹੀਂ ਕਰਨੀਆਂ ਚਾਹੀਦੀਆਂ, ਆਪ ਜੀ ਨੇ ਬੈਠ ਜਾਣਾ ਹੈ। ਪ੍ਰਸ਼ਾਦ ਵਾਲੇ ਭਾਈ ਸਾਹਿਬ ਨੂੰ ਕਿਹਾ ਹੋਇਆ ਹੈ, ਪਰ ਇਹ ਵੀ ਭੁੱਲ ਜਾਂਦੇ ਹਨ ਵੀ ਉਹਨਾਂ ਨੂੰ ਬੇਨਤੀ ਕਰੋ ਬਿਠਾਉਣ ਵਾਸਤੇ, ਇਹ ਵੀ ਬੈਠੇ ਰਹਿੰਦੇ ਹਨ, ਪਰ ਭਾਈ ਤਾਰਾ ਸਿੰਘ ਸਨ ਉਹ ਤਾਂ ਬਿਠਾ ਦਿੰਦੇ ਸੀ। ਫਿਰ ਬੇਨਤੀ ਕਰਾਂ ਸੰਗਤ ਨੂੰ, ਆਪ ਜੀ ਨੇ ਕਿਰਪਾ ਕਰਨੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ। ਗੁਰੂ ਮਹਾਰਾਜ ਕਿਰਪਾ ਕਰਨਾ, ਆਪ ਇਸ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਗੁਰਸਿੱਖੀ ਨਾਮਦਾਨ ਬਖਸ਼ਣ। ਆਉਣ ਵਾਲੀ ਐਤਵਾਰ ਨੂੰ 17 ਤਰੀਕ ਨੂੰ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਹੇਵੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬੰਨੇ ਉੱਥੇ ਨਾਮ ਲਿਖਾ ਸਕਦੇ ਹੋ, ਪੰਜਾਂ ਪੈਰਾਂ ਦੇ ਪੇਸ਼ ਹੋ ਕੇ। ਜੀਵਨ ਸਾਰਾ ਚੱਲਿਆ ਜਾ ਰਿਹਾ ਹੈ, ਪਤਾ ਨਹੀਂ ਲੱਗ ਰਿਹਾ ਇੰਨੇ ਸਾਲ ਬਤੀਤ ਗਏ ਹਨ, ਅਗਲਾ ਸਵਾਸ ਕਦੋਂ ਅਖੀਰਲਾ ਆਉਣਾ ਹੈ। ਗੁਰੂ ਵਾਲੇ ਬਣੀਏ, ਗੁਰੂ ਵਾਲੇ ਬਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਜੇ ਜਾਵਾਂਗੇ ਸਾਨੂੰ ਥਾਂ ਮਿਲੇਗੀ। ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਜੇ ਸਾਡੇ ਪਿੱਛੇ ਨਾਮ ਪਿੱਛੇ ਕੌਰ ਜਾਂ ਸਿੰਘ ਲੱਗਦਾ ਹੈ, ਜੇ ਅਸੀਂ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਹੋਏ, ਤਾਂ ਸਾਡਾ ਜਨਮ ਸਾਰਾ ਆਕਾਰਥ ਹੀ ਜਾ ਰਿਹਾ ਹੈ। ਕਿਉਂਕਿ ਗੁਰਬਿਨ ਘੋਰ ਅੰਧਾਰ, ਗੁਰਬਿਨ ਸਮਝ ਨਾ ਆਵੇ, ਮਧਗੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਰ। ਗੁਰੂ ਕੌਣ ਹੈ? ਸ਼ਬਦ ਗੁਰੂ, ਸੁਰਤ ਨੂੰ ਚੇਲਾ, ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨ ਦਾ ਹੁਣ ਤਾਂ ਇਹੀ ਸਭ ਨੂੰ ਇਹੀ ਤਰੀਕਾ ਹੈ ਜੀ, 10ਵੇਂ ਪਾਤਸ਼ਾਹ ਨੇ ਜੋ ਸਾਡੀ ਝੋਲੀ 'ਚ ਪਾਇਆ ਹੈ। ਸੋ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਨਮ ਬਿਰਥਾ ਨਾ ਜਾਵੇ। ਗੁਰੂ ਵਾਲੇ ਬਣ ਕੇ, ਗੁਰੂ ਦੀ ਮਾਤੇ ਚੱਲ ਕੇ, ਗੁਰੂ ਗੁਰੂ ਜਪ ਕੇ, ਗੁਰੂ ਦੇ ਆਸ਼ ਅਨੁਸਾਰ ਜੀਵਨ ਬਤੀਤ ਕਰਕੇ ਜਨਮ ਸਫਲਾ ਕਰੀਏ ਜੀ। ਅਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵੀ ਆਉਣ ਵਾਲੇ ਅਗਲੇ ਜੋ ਸੋਮਵਾਰ ਹੈ 18 ਤਰੀਕ ਤੋਂ ਲੈ ਕੇ ਸ਼ੁੱਕਰਵਾਰ ਤੱਕ ਆ ਰਹੇ ਹਨ, ਸ਼ਾਮ ਦਾ ਸਮਾਂ ਉਹਨਾਂ ਦਾ 8 ਤੋਂ 9 ਹੋਵੇਗਾ। ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਸਾਰੇ ਦਵਾਨਾਂ 'ਚ, ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ, ਜਿਸ ਪਾਸ ਬੈਠ

ਮਾਲਾ ਰਾਗ ਏਕ ਸੰਗ ਪੰਜ ਬਰੰਗਨ ਸੰਗ ਅਲਾਪੀ ਅੱਠ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗਨੀ ਸੰਗ ਚਰਹੀ ਪ੍ਰਥਮ ਭੈਰਵੀ ਬੋਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨ ਸੁਲੇਖੀ ਕੀ ਪਈ ਬਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਅਰਗਦ ਸੁਹਾਗ ਸੁਨਾਵੀ ਬੰਗਾਲ ਮਦ ਮਾਧਵ ਗਾਵੇ ਲਲਿਤ ਬੁਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਦੂ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰਾ। ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰਾਸੋ ਆਮੀ। ਸੋ ਕਿਉ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੀਰੈ ਘਰ ਤਾਂ ਤੀਰੈ, ਸਭ ਕਿਛ ਹੈ ਜਿਸ ਦੇ ਸੋ ਪਾਵੀ। ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ, ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ। ਸਾਜ ਨਾਮ ਉਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂ ਸੁਖਮਾਂ ਨਏ ਵਸਿਆ, ਜਿਨ ਇੱਛਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਹੋ, ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਅੰਧ ਸੁਣੋ ਵਡ ਭਾਗੀ ਹੋ।

ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਖ। ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਧਾਏ, ਸਪਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ। ਤੇਗ ਵਾਹੀ ਦੇ ਕੇ ਅੰਡ ਗੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਗੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਜਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰ ਛਹਿ ਰਿਆਇਤ, ਦੇਖ ਦੇਖ ਫਤਿਹ ਬਿਰਤ ਕੀ ਪੈਜ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹਿਰਮਾਣਿਆਂ ਦੀਵਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕੇ, ਸੇਵਕ ਪਰਿਵਾਰ, ਸਮੂਹ ਪੱਟੀ ਪਰਿਵਾਰ ਵੱਲੋਂ ਬੱਚੇ ਇੰਦਰਪ੍ਰੀਤ ਸਿੰਘ ਪੱਟੀ ਦੇ ਜਨਮ ਦਿਨ ਦੀ ਖੁਸ਼ੀਆਂ ਵਿੱਚ, ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨ ਪਸਦੇ ਹਨ। ਪਰਿਵਾਰ ਨੇ ਆਪ ਸਹਿਜ ਪਾਠ ਪ੍ਰਾਰੰਭ ਕੀਤੇ ਹਨ, ਅੱਜ ਸੰਪੂਰਨਤਾਵਾਂ ਹੋਈਆਂ ਹਨ। ਕਿਰਪਾ ਕਰਨੀ ਪਰਿਵਾਰ ਅਤੇ ਬੱਚੇ ਇੰਦਰਪ੍ਰੀਤ ਸਿੰਘ ਦੇ ਸਿਰ 'ਤੇ ਮਿਹਰ ਭਰਿਆ ਥਰਕਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਕਿਰਪਾ ਕਰਨੀ ਬੱਚੇ ਨੂੰ ਮਾਤਾ ਪਿਤਾ ਅੱਗੇ ਘਰ ਬਣਾਉਣ, ਸਿਸ 'ਤੇ ਮਿਹਰ ਹੱਥ ਰੱਖੇ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਪਰਿਵਾਰ ਨੂੰ ਇਸ ਖੁਸ਼ੀਆਂ ਦੇ ਸਮਾਪ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ। ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕਿ ਦਰ ਪ੍ਰਵਾਨ ਕਰਨੀ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਪਰਿਵਾਰ ਵੱਲੋਂ ਸਹਿਜ ਪਾਠ ਦੀ ਸੰਪੂਰਨਤਾ ਜੀ ਕੀ ਅਰਦਾਸ, ਛੇ ਪੌੜੀਆਂ ਨਾਲ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰ ਲਈ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ ਬਲਾਏ ਸ੍ਰੀ ਮੁਖ ਵਾਕ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हर हर सदा पजो जगदीश सो कहो टल गुर सेविया एहनस सहज सुपाहे दर्शन।

ਇਹ ਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪ੍ਰਸਦਿਆਂ ਸੇਵਕ ਪਰਿਵਾਰ ਸਮੁਪੱਟੀ ਪਰਿਵਾਰ ਵੱਲੋਂ ਆਪਣੇ ਬੱਚੇ ਦੇ ਜਨਮ ਦੀ ਖੁਸ਼ੀਆਂ ਵਿੱਚ ਪਰਿਵਾਰ ਵੱਲੋਂ ਸਹਿਜ ਪਾਠ ਆਪ ਕੀਤੇ ਗਏ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੇ ਸੰਪੂਰਨਤਾਵਾਂ ਹੋਈਆਂ ਗੁਰੂ ਸਾਹਿਬ ਜੀ ਕਿਰਪਾ ਸਮ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਿਸ਼ ਕਰਨ ਗਰੋਂ ਗਰੋਂ ਸੁਖੀ ਜੀਵਨ ਆਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਭ ਗਵਾਈਆਂ ਕਰ ਸਾਧ ਸੁਖ ਮਨਾਏ ਵਸਿਆ ਜਨਿਚਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ

0: ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਤਰ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇਹਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੈ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕੇ ਸੇਵਕ ਪਰਿਵਾਰ ਵੱਲੋਂ ਆਪ ਦੇ ਚਰਨ ਪਾਸਿਆਂ ਸਤਿਗੁਰੂ ਦੋ ਤੁਰਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਕਰਾਉਣ ਜਾ ਰਹੇ ਹਨ। ਪਹਿਲਾ ਅਖੰਡ ਪਾਠ ਸਾਹਿਬ ਭਾਈ ਲਖਵੀਰ ਸਿੰਘ ਬੀਬੀ ਜਸਵਿੰਦਰ ਕੌਰ ਵੱਲੋਂ ਆਪ ਦੀਆਂ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਚਰਨ ਪਾਸਿਆਂ ਸ੍ਰੀ ਅਖੰਡ ਪਾਠ ਸਾਹਿਬ ਲਾਰੀ ਕਿਰਪਾ ਕਰਨੀ ਪਰਿਵਾਰ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਦੂਸਰਾ ਅਖੰਡ ਪਾਠ ਸਾਹਿਬ ਵੀ ਇਸੇ ਪਰਿਵਾਰ ਵੱਲੋਂ ਭਾਈ ਲਖਵੀਰ ਸਿੰਘ ਬੀਬੀ ਜਸਵਿੰਦਰ ਕੌਰ ਵੱਲੋਂ ਆਪਣੀ ਬੱਚੀ ਮਨਰੀਤ ਕੌਰ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦਿਆਂ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਸ੍ਰੀ ਅਖੰਡ ਪਾਠ ਸਾਹਿਬ ਸੇਵਾ ਲਾਰੀ ਕਿਰਪਾ ਕਰਨੀ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਬੱਚੇ ਨੂੰ ਉੱਚ ਵਿਦਿਆ ਦਾਨ ਬਖਸ਼ਣਾ ਕਾਮਯਾਬੀਆਂ ਬਖਸ਼ਣੀਆਂ ਮਾਤਾ ਪਿਤਾ ਆਗਿਆਕਾਰੀ ਬਣਾਉਣ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਨੂੰ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਦੇਖ ਸਜ ਕੇ ਹਾਜ਼ਰਦਾਰ ਪਰਿਵਾਰ ਨੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰ ਸੁਖ ਸ਼ਾਂਤ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਆਪ ਜੀ ਦੇ ਪਿੱਤਰ ਸਰੂਪ ਸੁਖਾਸਨ ਸਥਾਨ ਪ੍ਰਕਾਸ਼ ਸਥਾਨ ਲਿਆਉਂਦਿਆਂ ਸੇਵਾ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਅਗਾਂਹ ਵਾਸਤੇ ਸਮਤ ਬਖਸ਼ਣੀ ਛੇ ਬੋੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਤ ਪਰਿਵਾਰ ਨੂੰ ਦੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਨੋਂ ਹੁਕਮ ਨਾ ਮਿਲਣੇ ਹਨ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਏਕੇ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਏ ਏਕੇ ਅਰਦਾਸ ਪਾਠ ਕੀਰਤ ਕੇ

ਨਿਤਰ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਾਭ ਸੁਰਤੇ ਮਰਸੁਰਤ ਕਮਾਏ।

ਜੈਸਾ ਵੈਰ ਕਮਾਏ ਕੂੜੇ ਕੂੜਾ ਜੋਰ ਰਾ ਪੂਜਲ ਗਿਆ ਫਿਰ ਆਕੇ ਸਾ ਮਿਲੇ ਸੰਸਾਰ ਨਾਮ ਸਦਾਏ ਆਪਣਾ ਵੇ ਸਿੱਧ ਸੁਮਾਰ।

ਕੇ ਸੁਪਨਾ ਬਾਜੀ ਬਨਿਖਿਨ ਮੇ ਖੇਲ ਖੇਲਾਏ ਸੰਜੋਗੇ ਮਿਲੇ ਸੇਵ ਜੋਗੀ ਉੱਠ ਜਾਏ ਜੋਤ ਪਾਣਾ ਸੋਤੀਆ ਵਨ ਕਰਨਾ ਜਾਏ ਗੋ ਗੁਰਮੁਖ ਵਸਤੂ ਸਾਈਏ ਸੱਚ ਵਕਰ ਸੱਚ ਰਾਸ ਜਿਨੇ ਸੱਚ ਵਣਜਾ

ਭਰਮੇ ਭੁੱਲਾ ਦੁੱਖ ਗਣੋ ਜਮ ਮਾਰ ਕਰੇ ਖੁਲਹਾਨ ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸੁਬਾਨ ਇੱਥੇ ਧੰਦ ਪੇਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰਸੇਵ ਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚੀ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਹਾਏ ਕਿਉਂ ਦਰਗੇ ਪਤ ਪਾਈਏ ਜਾਂ ਹਰ ਵਸ

ਹਰ ਬੋਲ ਮਨ ਸੱਚ ਕਵਸ ਵੱਟੀ ਲਾਈਏ ਤੁਲੀਏ ਪੂਰੇ ਤੋਲ ਕੀਮਤ ਗਿਨੇ ਨਾ ਪਾਈਏ ਰਿੱਧ ਮਾਣਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤਿਗੁਰ ਪਾਈਏ ਐਨਸ ਸ਼ਬਦ ਸਲਾਹਿ ਰਹਾਓ ਸੱਚ ਬਕਰ ਤਨ ਰਾਸ ਲੈ ਪਾਈਏ ਗੁਰ ਪ੍ਰਸਾਦ ਜਿਉ ਅਗਨ ਮਰੇ ਜਲ ਪਾਈਏ ਤੂੰ ਤਿਸਨਾ ਦਾਸਨ ਦਾਸ ਜਮ ਜੰਦਾਰ ਨ ਲੱਗੇ ਉਭਉ ਜਲ ਤਰੇ ਤਰਾਸ ਗੁਰਮੁਖ ਕੂੜ ਨ ਭਾਵੀ ਸੱਚ ਰਤੇ ਸੱਚ ਪਾਏ ਸਾਖਤ ਸੱਚ ਨ ਭਾਵੀ ਕੂੜੇ ਕੂੜੀ ਪਾਏ ਸੱਚ ਰਤੇ ਗੁਰਮੇਲਿਆ ਸੱਚੀ ਸੱਚ ਸਮਾਏ ਮਨ ਮਾਹੇ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵੱਖਰ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੈ ਪਾਹੇ ਨ ਵਿਜਵੈ ਜੇ ਪਵੈ ਦਸੰਤਰ ਦੇਸ਼ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ਼ ਹੋਰ ਕਿਤੈ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਿਹਾ ਮਨ ਵਸੈ ਹੋਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤਸੰਗਤ ਹਰ ਪਾਈਏ ਗੁਰਮੁਖ ਹਰ ਲੇ ਬੁਲਾਏ ਆਪ ਗਿਆ ਸੁਖ ਪਾਇਆ ਮਿਲ ਸਲਲੈ ਸਲਲ ਸਮਾਏ ਜਿਨ ਹਰ ਹਰ ਨਾਮ ਨ ਚੇਤੇ ਉਸੇ ਔਗਣ ਆਵੈ ਜਾਏ ਜੇ ਸਤਿਗੁਰ ਪੁਰਖ ਨ ਭੇਟਿਓ ਸੋ ਭਉ ਜਲ ਪਚੇ ਪਚਾਏ

ਵੱਖਰ ਲਿਹੋ ਸਮਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ ਚਿਤਲਾਏ, ਹਰ ਜਸ ਵੱਖਰ ਲੈ ਚੱਲੋ ਸੋ ਦੇਖੇ ਪਤੀਆਏ ਰਹਾਓ, ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ,

ਨਾਨਕ ਸੁੱਤੀ ਪਈਏ ਜਾਣ ਵਿਰਤੀ ਸੰਨ ਗੁਣ ਗਾਵੀ ਗੰਠੜੀ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ।

ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਗ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੇ ਜਮਾਏ ਲੈ ਇਹੋ ਪਾਵਸ ਪਦ ਨਿਰਬਾਣੀ ਕਾਹੇ ਗਰਭ ਸਮੂੜੇ ਮਾਇਆ ਪਿਤ ਸੁਤੋ ਸਗਲ ਕਲਤਰ ਮਾਤਾ ਤੇਰੇ ਹੋਹੇ ਨ ਅੰਤ ਸਖਾਇਆ ਰਹਾਓ ਵਿਖੇ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੇ ਹੋਏ ਧਿਆਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਬਿਗਸੇ ਮਦ ਆਸਰਮਾਈ ਬੀਸ ਸਪਤਾਹਰੋ ਬਾਸਰੋ ਸੰਗ ਹੈ ਤੀਨ ਖੋੜਾ ਨਿਤ ਕਾਲ ਸਾਰੇ

ਕਰੇ ਜਹਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕਹਿ ਹੱਥ ਦਾਨ ਭਾਵੈ ਦੇ ਨ ਦੇਈ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕੱਚ ਨਿਕੱਚ ਰਹਾਓ ਜਾਂ ਕੇ ਰੁੱਖ ਬਿਰਖ ਆਰਾਓ ਜੇਹੀ ਤਾਦ ਤਿਹਾ ਤਿੰਨ ਨਾਓ ਫੁੱਲ ਭਾਓ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਧ ਨਾਨਕ ਆਣੈ ਆਵੈ ਰਾਸ ਬਿਣ ਨਾਵੈ ਨਾਹੀ ਸਾ ਵਾਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾਂ ਅਛਲ ਛਲਾਈ ਨੈ ਛਲੈ ਨੈ ਘਾਓ ਕਟਾਰਾ ਕਰ ਸਕੈ ਜਿਉਂ ਸਾਹਿਬ ਰਾਖ

ਰਾਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ ਕਹੋ ਨਾਨਕ ਬਾਹ ਲੜਾਈਐ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈਏ ਨਾਉ ਮੰਗੀਏ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਓ ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਹਾ ਚੂਕਾ ਮਨ ਅਭਿਮਾਨ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ

ਬਿਰਾਰ ਹਰ ਸੇਤੀ ਮਨ ਰਵ ਰਿਹਾ ਕਰ ਹੀ ਮਹਿ ਉਦਾਸ ਜਿਨ ਹਰ ਕਾ ਸਾਧ ਆਇਆ ਹਉ ਤਿਨ ਬਲਿਹਾਰੇ ਜਾਸ ਨਾਨਕ ਨਦਰੀ ਪਾਈਏ ਸੱਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇ ਕਰ ਭਰਮਾਈਐ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨਾ ਪਾਵੀ ਮਰ ਵਿਸਟਾ ਮਾਹੇ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੇ ਸ਼ਬਦ ਮਨ ਜੀਤਿਆ ਗਤ ਮੁਕਤ ਘਰੇ ਮਹਿ ਪਾਏ ਹਰ ਕਾ ਨਾਮ ਧਿਆਈਏ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨ ਪਾਵੇ ਫਿਰ ਫਿਰ ਜੋਨੀ ਪਾਏ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚਿਤ ਲਾਏ ਤਿੰਨਾ ਪਿੱਛੇ ਰਿੱਧ ਸਿੱਧ ਫਿਰੈ ਉਹਨਾਂ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਏ ਅਵਰ ਨ ਕਰਨਾ ਜਾਏ ਜਨ ਨਾਨਕ ਜੀਵੇ ਨਾਮ ਲੈ ਹਰ ਦੇਵੋ ਸਹਿਜ ਸੋ ਪਾਏ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੋ ਨਾ ਵਿਛੜੈ ਤਿੰਨ ਨਿਜ ਕਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨਾ ਵਰਨਾ

ਸ਼ਬਦ ਮਿਲੇ ਸੋ ਮਿਲ ਰਹੇ, ਜਿਸ ਨਾਉ ਆਪੇ ਲੈ ਮਿਲਾਏ, ਦੂਜੇ ਭਾਈ ਕੋ ਨਾ ਮਿਲੇ, ਫਿਰ ਆਵੈ ਜਾਏ, ਸਭ ਮੈਂ ਇੱਕ ਵਰਤਦਾ ਇੱਕੋ ਰਿਹਾ ਸਮਾਏ, ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ, ਪੜ ਪੜ ਪੰਡਿਤ ਜੋਤ ਕੀ

ਹੋਏ ਨਾ ਮਿਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀ ਜੇ ਆਪ ਗਵਾਏ। ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੈ ਸਭ ਥਾਏ। ਪਾਰਸ ਪਰਸਿਆਂ ਪਾਰਸ ਹੋਏ, ਜੋਤੀ ਜੋਤ ਸਮਾਏ। ਜਿਨ ਕੋ ਪੂਰਬ ਲਿਖਿਆ, ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਹੂਕਾਰ। ਲੱਖ ਚੌਰਾਸੀ ਜਿਨ ਸ੍ਰੀ ਸਭ ਸਹਿ ਦੀ ਆਧਾਰ। ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਨਾਨਕ ਗੁਰਮੁਖ ਬੂਜੀਏ, ਪਾਈਏ ਮੁਖ ਦੁਆਰ। ਸ੍ਰੀ ਰਾਗ ਮਹੱਲਾ ਤੀਜਾ, ਜਿੰਨੀ ਸੁਣ ਕੇ ਮੰਨਿਆ, ਤਿੰਨਾ ਨਿਜ ਕਰ ਵਾਸ। ਗੁਰਮਤੀ ਸਾ ਲਾਹੇ ਸੱਚ, ਹਰ ਪਾਇਆ ਗੁਣਤਾਸ। ਸਬਰ ਤੇ ਸੇ ਨਿਰਮਲੇ, ਹੋ ਸਦਬਲੇ ਹਾਰੇ ਜਾਸ। ਹਿਰਦੇ ਜਿਨ ਕੇ ਹਰ ਵਸੈ, ਤਿਤ ਘਟ ਹੈ ਪਰਗਾਸ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਤੁਰ ਮਸਤਕ ਜਿਨ ਕੋ ਲਿਖਿਆ, ਸੇ ਗੁਰਮੁਖ ਰਹੇ ਲਿਵ ਲਾਏ ਰਹਾਉ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੇ ਭਰਪੂਰ। ਗੁਰਮਤ ਜਿਨੀ ਪਛਾਣਿਆ, ਸੇ ਦੇਖੈ ਸਦਾ ਹਦੂਰ। ਜਿਨ ਗੁਣ ਤਿੰਨ ਸਦ ਮਨ ਵਸੈ, ਔਗੜਵੰਤੀ ਦੂਰ। ਮਨ ਮੁਖ ਗੁਣ ਤੇ ਬਾਹਰੇ, ਬਿਨ ਨਾਮੈ ਮਰਦੈ ਚੂਰ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿੰਨ ਮਨ ਧਿਆਇਆ ਹਰ ਸੋਏ। ਅੰਦਨ ਭਗਤੀ ਰਤਿਆ, ਮਨ ਤਨ ਨਿਰਮਲ ਹੋਏ। ਕੂੜਾ ਰੰਗ ਕੁਸੰਭ ਕਾ, ਬਿਨ ਸਜਾਏ ਦੁੱਖ ਰੋਏ। ਜਿਸ ਅੰਦਰ ਨਾਮ ਪ੍ਰਗਾਸ ਹੈ, ਉਹ ਸਦਾ ਸਦਾ ਥਿਰ ਹੋਏ। ਇਹ ਜਨਮ ਪਦਾਰਥ ਪਾਏ ਕੈ, ਹਰ ਨਾਮ ਨਾ ਚੇਤੇ ਲਿਵ ਲਾਏ। ਪੱਗ ਖਿੱਸਿਆਂ ਰਹਿਣਾ ਨਹੀਂ, ਆਗੈ ਠਾਉਰ ਨਾ ਪਾਏ। ਉਹ ਵੇਲਾ ਹੱਥ ਨਾ ਆਵੇ, ਅੰਤ ਗਿਆ ਪਛਤਾਏ। ਜਿਸ ਨਦਰ ਕਰੇ ਸੋ ਉਬਰੈ, ਹਰ ਸੇਤੀ ਲਿਵ ਲਾਏ। ਦੇਖਾ ਦੇਖੀ ਸਭ ਕਰੇ, ਮਨ ਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿਨ ਥਾਏ। ਹਰ ਗੁਣ ਗਾਵੈ ਹਰ ਨਿਤ ਪੜੈ, ਹਰ ਗੁਣ ਗਾਏ ਸਮਾਏ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵ ਲਾਏ। ਸ੍ਰੀ ਰਾਗ ਮਹੱਲਾ ਤੀਜਾ, ਜਿਨੀ ਇੱਕ ਮਨ ਨਾਮ ਧਿਆਇਆ, ਗੁਰਮਤੀ ਵਿਚਾਰ। ਤਿਨ ਕੇ ਮੁਖ ਸਦ ਉਜਲੇ, ਤਿਤ ਸੱਚੇ ਦਰਬਾਰ। ਹੋਏ ਅੰਮ੍ਰਿਤ ਪੀਵੈ ਸਦਾ ਸਦਾ, ਸੱਚੇ ਨਾਮ ਪਿਆਰ। ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈਏ। ਮਲ ਹਉਮੈ ਕੱਢੇ ਧੋਏ ਰਹਾਉ, ਮਨ ਮੁਖ ਨਾਮ ਨ ਜਾਣਣੀ, ਬਿਨ ਨਾਮੈ ਪਤ ਜਾਏ। ਸ਼ਬਦ ਸਾਧਨ ਆਇਓ, ਲਾਗੇ ਦੂਜੇ ਪਾਏ। ਵਿਸ਼ਟਾ ਕੇ ਕੀੜੇ ਪਵੈ ਵਿੱਚ ਵਿਸ਼ਟਾ, ਸੇ ਵਿਸ਼ਟਾ ਮਾਹੇ ਸਮਾਏ। ਤਿਨ ਕਾ ਜਨਮ ਸਫਲ ਹੈ, ਜੋ ਚੱਲੈ ਹੈ ਸਤਿਗੁਰ ਭਾਏ। ਕੁਲ ਉਧਾਰੇ ਆਪਣਾ, ਧਨ ਜਣੇਂਦੀ ਮਾਏ। ਹਰ ਹਰ ਨਾਮ ਧਿਆਈਏ, ਜਿਸ ਨੂੰ ਕਿਰਪਾ ਕਰੇ ਰਜਾਏ। ਜਿਨ ਗੁਰਮੁਖ ਨਾਮ ਧਿਆਇਆ, ਵਿੱਚੋਂ ਆਪ ਗਵਾਏ। ਵੇ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਸੱਚ ਸਮਾਏ। ਨਾਨਕ ਆਏ ਸੀ ਪ੍ਰਵਾਨ ਹਹ, ਜਿਨ ਗੁਰਮਤੀ ਹਰ ਧਿਆਏ। ਸ੍ਰੀ ਰਾਗ ਮਹੱਲਾ ਤੀਜਾ, ਹਰ ਭਗਤਾਂ ਹਰ ਹਰ ਭਗਤਾਂ ਹਰ ਧਨ ਰਾਸ ਹੈ, ਗੁਰਪੂਛ ਕਰਹਿ ਵਾਪਾਰ। ਹਰ ਨਾਮ ਸਲਾਹਿਨ ਸਦਾ ਸਦਾ, ਵੱਖਰ ਹਰ ਨਾਮ ਆਧਾਰ। ਗੁਰਪੂਰੇ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਅਤੁੱਟ ਭੰਡਾਰ। ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ। ਗੁਰਮੁਖ ਨਾਮ ਧਿਆਏ ਰਹਾਓ, ਹਰ ਭਗਤ ਹਰ ਕਾ ਪਿਆਰ ਹੈ। ਜੇ ਗੁਰਮੁਖ

ਆਖੋ ਚੌਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਧ ਨਾਮ ਧਿਆਈਐ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਭਾਏ ਗੁਰ ਸਰਨਾਈ ਸੁਖ ਲਹਿ ਅੰਧਿਨ ਨਾਮ ਧਿਆਏ ਰਹਾਉ ਸਾਚੇ ਮੈਲ ਨ ਲੱਗੇ।

ਰਾਹ ਜਾਏ। ਮਨ ਮੁਖ ਮੈਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵੇਕਾਰ, ਬਿਨ ਸਬਦੇ ਮੈਲ ਨਾ ਉਤਰੇ, ਮਰ ਜੰਮੈ ਹੋਏ ਖੁਆਰ, ਧਾਤਰ ਬਾਜੀ ਪਲਚ ਰਹੇ, ਨਾ ਉਰਵਾਰ ਨਾ ਪਾਰ, ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ, ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ, ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੁਖ ਮੋਹੇ ਵਿਆਪਿਆ, ਬੈਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੇ ਸਦਾ ਦੁੱਖ, ਹਰ ਦਰ ਗਏ ਪਤ ਖੋਏ, ਹਉਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ, ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ, ਸਤਿਗੁਰ ਸੇਵ ਮੂੰਹ ਪਰਜਲੈ, ਘਰ ਹੀ ਮਾਹੇ ਉਦਾਸਾ ਰਹਾਓ, ਗੁਰਮੁਖ ਕਰਮ ਕਮਾਵੜੈ ਵਿਗਸੇ ਹਰ ਬੈਰਾਗ ਆਨੰਦ, ਐਨਸ ਭਗਤ ਕਰੇ ਦਿਨ ਰਾਤੀ, ਹਉਮੈ ਮਾਰ ਨਿਚਿੰਦ, ਵੱਡੇ ਭਾਗ ਸਤਸੰਗਤ ਪਾਈ, ਹਰ ਪਾਇਆ ਸਹਿਜ ਆਨੰਦ।

ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੇ ਨਾ ਜਾਣਾ ਹੈ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪੈ ਕਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਏ ਅੰਤਰ ਸਭ ਵਤ ਹੋਏ ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੈ ਕੋਏ ਨਾਮ ਨਿਧਾਨ ਅਖੁੱਟ ਹੈ ਵਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੇ ਅਹੰਕਾਰ ਹਰ ਜੀਵ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮੁਖਾਂ ਕੇ ਮੁਖੁਜਲੇ ਗੁਰ ਸ਼ਬਦੀ ਵਿਚਾਰ ਹਾਲਤ ਪਾਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਿਗੁਰ ਤੇ ਜੋ ਮੋਹ ਫਿਰੈ ਮੱਥੇ ਤਿਨ ਕਾਲੇ ਅੰਦਿਨ ਦੁੱਖ ਕਮਾਉਂਦੇ ਨਿਤ ਜੋਹੇ ਜਮਜਾਲੇ ਸੁਪਨੇ ਸੁਖ ਨ ਦੇਖਣੀ ਬਹੁ ਚਿੰਤਾ ਪ੍ਰਜਾਲੈ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੁ ਨ ਜਾਵੇ ਜਿਸ ਭਾਵ ਹੈ ਤਿਸ ਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਇਹ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਤੇ ਆਏ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨਮੁਖ ਮਨ ਤਨ ਅੰਧ ਹੈ ਤਿਸ ਨਾਉ ਠਹੁਰ ਨਾ ਠਾਉ ਬਹੁ ਜੋਨੀ ਭਾਉਂਦਾ ਫਿਰੈ ਜਿਉਂ ਸੁਣੈ ਘਰ ਕਾਉ ਗੁਰਮਤੀ ਕਟ ਚਾਨਣਾ ਸ਼ਬਦ ਮਿਲੇ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੋਬਾਰ ਲੋਭੀ ਅਨ ਕੋ ਸੇਵਦੇ ਪੜ ਵੀਰਦਾਂ ਕਰੇ ਹੂਕਾਰ ਵਿਖਿਆ ਅੰਦਰ ਪਚਮੁਏ ਨਾ ਉਰਵਾਰ ਨਾ ਪਾਰ ਮਾਇਆ ਮੋਹੇ ਵਿਸਾਰਿਆ ਜਗਤ ਪਿਤਾ ਪ੍ਰਤਿਪਾਲ ਬਾਝੋਂ ਗੁਰੂ ਅਚੇਤ ਹੈ ਸਭ ਬੱਦੀ ਜਮਕਾਰ ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਰ ਸ੍ਰੀ ਰਾਗ ਮਹਾਂ

ਹੈ ਤਿੰਨ ਸਤ ਸੰਗਤ ਮੇ ਲਾਏ ਭਾਈ ਰੇ ਗੁਰਮਤ ਸਾਚਰ ਭਾਈ ਰੇ ਗੁਰਮਤ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ ਜਿਨੀ ਨਾਮ ਪਛਾਣਿਆ

ਕਮਾਏ, ਬਿਨ ਗੁਰ ਮਹਿਲ ਨਾ ਪਾਈਏ, ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਹੋ, ਜਿੱਦੂ ਪਾਈਏ ਸਚ ਸੋਏ, ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹੋ ਸੈਸਾ ਮੂਲ ਨਾਹੀਂ ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਸੇਵਾ ਕਰੇ ਵਿਡਾਣੀ, ਆਪਣਾ ਧਰਮ ਗਵਾਵੈ ਬੂਝੇ ਨਾਹੀ, ਆਂਦਿਨ ਦੁੱਖ ਵਿਹਾਣੀ, ਮਨਮੁਖ ਆਂਦਨ ਚਿੱਤ ਹੀ ਡੂਬ ਮੂਏ ਬਿਨ ਪਾਣੀ, ਮਨ ਰੇ ਸਦਾ ਭਜੋ ਹਰ ਸਰਣਾਈ, ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ ਰਹਾਓ, ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ, ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ, ਜਾਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ, ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ, ਜੋ ਸਤਿਗੁਰ ਕੀ ਸਰਣਾਗਤੀ ਹਉ ਤਿਨ ਕਹਿ ਬਲ ਜਾਓ, ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਓ, ਨਾਨਕ ਨਦਰੀ ਪਾਈਏ

ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ ਰਹਾਉ, ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਉਰਧਾਰ, ਮਿੱਠਾ ਬੋਲੇ ਨਿਵ ਚੱਲੇ, ਸੇਜੇ ਰਵੇ ਪਤਾਰ, ਸੋਭਾ ਬੰਤੀ ਸੁਹਾਗਣੀ, ਜਿਨ ਗੁਰ ਕਾ ਹੀਤ ਅਪਾਰ, ਪੂਰੇ ਭਾਗ ਸਤਿਗੁਰ ਮਿਲੇ, ਜਾਂ ਭਾਗੈ ਕਾ ਉਦੋ ਹੋਏ, ਅੰਤਰੋਂ ਦੁੱਖ ਭ੍ਰਮ ਕੱਟੀਏ, ਸੁਖ ਪ੍ਰਾਪਤ ਹੋਏ, ਗੁਰ ਕੈ ਭਾਣੇ ਜੂ ਚੱਲੇ, ਦੁੱਖ ਨਾ ਪਾਵੈ ਕੋਏ, ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿੰਨ ਪੀਆ, ਹੋਮੇ ਵਿੱਚੋਂ ਖੋਏ, ਨਾਨਕ ਗੁਰਮੁਖ ਨਾਮ ਧਿਆਈਐ, ਸੱਚ ਮਿਲਾਵਾ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਜਾ ਫਿਰ ਜਾਣੇ ਆਪਣਾ, ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ, ਸਹੀ ਕਰਮ ਕਰੇ, ਸਹਿਜੇ ਸੱਚ ਮਿਲਾਵੜਾ, ਸਾਚ ਵਡਾਈ ਦੇ, ਭਾਈ ਰੇ ਗੁਰਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਏ, ਜੇ ਲੁੱਚੀ ਸਭ ਕੋਈ ਰਹਾਓ, ਲੱਖ ਚੁਰਾਸੀ ਫੇਰ ਪਿਆ, ਕਾਮਣ ਦੂਜੇ ਪਾਏ,

ਜਮਕਾਲ ਸਤਿਗੁਰ ਮਿਲਿਆ ਤਨ ਪਾਇਆ ਹਰ ਨਾਮਾ ਰਿਦੇ ਸੰਭਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ

ਕਬੀ ਪਾਏ ਗੁਰ ਕੇ ਸਬਦ ਜੀਵਤ ਮਰੈ ਹਰ ਨਾਮ ਵਸੈ ਮਨਿਆਏ ਸੁਣ ਮਨ ਮੇਰੇ ਪਾ ਸਤਿਗੁਰ ਸਰਣਾ ਗੁਰਪ੍ਰਸਾਦੀ ਛੁੱਟੀਐ ਬਿਗ ਭਾਉ ਜਲ ਸਬਦ ਗੁਰ ਤਰਣਾ ਰਹਾ ਉਤਰਾ ਗੁਣ ਸਭਾ ਧਾਤ ਦੂਜਾ ਭਾਵ ਵਿਕਾਰ ਪੰਡਤ ਪੜੇ ਬੰਧਨ ਮੋਹ ਬਾਧਾ ਨੈ ਬੁੱਧ ਵਿਖਿਆ ਪਿਆਰ ਸਤਿਗੁਰ ਮਿਲਿਆ ਤ੍ਰਿਕੁਟੀ ਛੁੱਟੇ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੁੱਕੇ ਮੁਗ ਬਾਰ ਸ਼ਬਦ ਮਰੇ ਤਾਂ ਉਦਰੇ ਪਾਏ ਮੁਖ ਦੁਆਰ ਗੁਰਪ੍ਰਸਾਦੀ ਮਿਲ ਰਹੇ ਸਚ ਨਾਮ ਕਰਤਾਰੇ ਮਨਮੋਹ ਤਬਲਾ ਛੱਡੇ

ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰੂ ਪਾਈਏ ਹਰਨਾਮ ਹੁੰਦੇ ਦ੍ਰਿੜਾਏ, ਬਿਨ ਗੁਰ ਕਿਰਣਾ ਪਾਇਓ ਬਿਰਥਾ ਜਨਮ ਗਵਾਏ, ਮਨਮੁਖ ਕਰਮ ਕਮਾਵਣੇ ਦਰਗਾਹ ਮਿਲੇ ਸਜਾਏ।

ਜਗ ਬਿਨ ਸਦਾ ਮਰ ਜਮੈ ਆਵੈ ਜਾਏ ਮਨਮੁਖ ਸਬਦ ਨਾ ਜਾਣੇ ਜਾਸਨ ਪਦ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹਿ ਸੁਮਾਏ ਸਬਦ ਮੰਨਿਆ ਗੁਰੂ ਪਾਈਐ ਵਿਚੋਂ ਆਪ ਗਵਾਏ ਅੰਦਨ ਭਗਤ ਕਰੇ ਸਦਾ ਸਾਚੇ ਕੀ ਲਵਲਾਏ ਨਾਮ ਪਦਾਰਥ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸੁਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਪੁਰਖੀ ਸਤਿਗੁਰ ਨਾ ਸੇਵਿਆ ਸੇ ਦੁਖੀ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਬਿਮਾਨ ਮੁਠੇ ਅਹੰਕਾਰ ਸਤਿਗੁਰ ਕੇ ਭਟਕਿਆ ਮੰਗਤ ਕੇ ਸੰਸਾਰ ਸੱਚਾ ਸਬਦ ਨਾ ਸੇਵਿਆ ਸਭ ਕਾਜ ਸੁਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਦੂਰ ਜਨਮ ਮਨ ਦੁਖ ਪਰੇ ਸਬਦਰਿਆ ਭਰਪੂਰ ਰਹਾਉ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਰ ਕਮਾਉਣੀ ਸੱਚੇ ਨਾਲ ਪਿਆਰ ਸੱਚਾ ਸਾਹ ਵਰਤਦਾ ਕੋਈ ਨਾ ਮਿਟਣਹਾਰ ਮਨਮੁਖ ਮੈਲ ਨਾ ਪਾਇਨੀ ਕੋੜ ਮੁੱਠੇ ਕੁੜਿਆਰ

ਜੋਦਾ ਕਸੇ ਉਪਰੇ ਸੁੱਤੇ ਗਏ ਮੋਹਾਏ, ਸੱਚਾ ਸਬਦ ਨਾ ਪਛਾਣਿਓ, ਸੁਪਨਾ ਗਿਆ ਵਿਆਏ, ਸੁਨੇ ਕਰਕਾ ਪਾਉਣਾ, ਜਿਉਂ ਆਇਆ ਤਿਉਂ ਜਾਏ, ਮਨਮੁਖ ਜਨਮ ਬਿਰ

ਨਾਨਕ ਤਰ ਸੱਚੇ ਸੱਚਿਆ ਰਹਿ ਹੋ ਤਿੰਨ ਬਲਿਹਾਰੇ ਜਾਉ ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਅੰਧ ਨਾਮੇ ਰਤਿਆ ਸੱਚੇ ਸੱਚੀ ਸੋਏ, ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇ ਇਹੀ ਹੋਏ, ਮਨ ਤਨ ਸੀਤਲ ਸਾਥ ਸਿਉ ਸਾਸ ਨਿਵਰਥਾ ਕੋਏ, ਮੇਰੇ ਮਨ ਹਰ ਕਾ

ਮਾਂ ਰਜਾ ਸਹਿਜ ਸੁਭਾਏ ਗੁਰ ਕਾ ਸਬਦ ਅੰਮ੍ਰਿਤ ਹੈ ਜਦ ਪਿਤ ਹੈ ਜਗ ਜਾਏ ਇਹ ਮਨ ਸਾਚਾ ਸੱਚ ਰਤਾ ਸੱਚੇ ਰਿਹਾ ਸਮਾਏ।

ਨਾ ਭਾਵ ਥੱਕੇ, ਮਨਮੁਖ ਬੂਝ ਨਾ ਪਾਏ। ਜਿਸ ਸਤਿਗੁਰ ਮਿਲੇ ਸੋ ਮਿਲੇ, ਸੱਚੇ ਸ਼ਬਦ ਸਮਾਏ। ਮਿੱਤਰ ਕਨੇਰੇ ਕਰ ਥੱਕੇ, ਮੇਰਾ ਦੁੱਖ ਘੱਟ ਆਏ ਕੋਏ। ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ। ਸੱਚ ਖੱਟਣਾ ਸੱਚ ਰਾਸ, ਸੱਚੇ ਸੱਚੇ ਸੋਏ। ਸੱਚ ਮਿਲੇ ਸੇ ਨਾ ਵਿਛੜੇ, ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ,

ਨਾਨਕ ਗੁਰ ਸਲਾਹੀ ਆਪਣਾ ਜਦੋਂ ਪਾਏ ਪ੍ਰਭ ਸੋਏ ਸੁਜਾਗ ਮਹੱਲਾ ਤੀਜਾ ਸੁਣ ਸੁਣ ਕੰਮ ਕਹਿ ਲਿਆ ਕਿਆ ਚੱਲੇ ਬਾਂਹ ਲੁਟਾਏ ਆਪਣਾ ਪਿੰਡ ਨਾ ਪਛਾਣ ਕਿਆ ਮੰਦਿਰ ਸਜਾਏ ਸਖੀ ਜਿੰਨੀ ਸਖੀ ਕੰਧ ਪਛਾਣਿਆ

ਕੋਏ ਜੀਉ ਪਿੰਡ ਸਤਿ ਸਕਾ ਜੋ ਤਿਸ ਪਾਵੇ ਸੋਏ ਗੁਰੂ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੀ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੇ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰਨਾਮ ਮਨ ਮੇਰੇ ਏਕੋ ਨਾਮ ਤਿਆਏ ਸਰਬ ਸੁਖਾ ਸੁਖ ਉਪਜੇ ਦਰਗਹਿ ਪੈਂਦਾ ਜਾਏ ਰਹਾ ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਿਪਾਲ ਜਨਮ ਮਰਨ ਕੀ ਮਲ ਕੱਟੀਏ ਗੁਰਦਰਸ਼ਨ ਦੇਖ ਨਿਹਾਲ ਥਾਨ ਥਨੰਤਰ ਰਵਰਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਈ ਤਿਸ ਸਰਣਾਈ ਛੁੱਟੀਏ ਕੀਤਾ ਲੋੜੇ ਸੋਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨਾਏ ਅੰਤਰ ਜੋਤ ਪ੍ਰਗਾਸਿਆ ਅਕ ਇਕਸ ਸਿਉ ਲਿਵ ਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੈ ਨਿਰਮਲ ਸਾਚੇ ਨਾਏ ਮੇਰੇ ਮਨ ਗੁਰਸਬ ਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਓ ਮਨ ਕੀਆਂ ਇੱਛਾ

ਸਤਿਕਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰੂ ਜੀ ਮਿਲੇ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਏ ਲਾਗੇ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਈ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਰਹਾਓ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਅਥਾਹੋ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ

ਆਇਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਜ਼ਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਜ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਾਹਿਬ ਜਪ ਤਪ ਤਿਨਹੀ ਕੀਤ ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰ ਕਾ ਨਾਉ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸ ਸੌਣ ਸੋਏ ਜਿਤ ਜਪੀਏ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾ ਵੈ ਥਾਉ ਸਾਚੀ ਪੂੰਜੀ ਸੱਚ ਸੰਜਮੂ ਆੜ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵਰਿਆ ਸਦਾ ਸਹਾਈ ਸੰਗ ਰਹਾਓ ਸੁੱਖਾਂ ਕੀਮਿਤ ਕਿਆ ਗਣੀ ਜਾਂ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਹੋ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਵਸੇ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਨ ਜਿਤ ਕੂਟ ਮੱਜਨ ਇਸਨਾਨ

ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੇ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਜਣਹਾਰ ਭੂਲਾ ਮਾਰਗ ਪਾਇਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲੀਆਂ ਸਹਿਬਿਨ ਅਵਰ ਨ ਜਾਏ ਤਿਸ ਆ ਗਏ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ

ਇਹਾ ਮਤਵ ਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸਾਂਝ ਨੂੰ ਮਿਲ ਭਾਹੀ ਉਹ ਸੱਚਾ ਨਾਮ ਸਮਾਲ ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰ ਪੂਰੇ ਤੇ ਪਾਈਏ ਆਪਣੀ ਨਜ਼ਰ ਨਿਹਾਲ ਕਰਮ ਪ੍ਰਾਪਤ ਤਿਸ ਹੋਏ ਜਿਸ ਨੂੰ ਹੋਏ ਦਇਆਲ ਮੇਰੇ ਮਨ ਗੁਰਜੀਵੜ ਅਵਰ ਨਾ ਕੋਈ ਦੂਜਾ ਥਾਉ ਨਾ ਕੋ ਸੁੱਜੈ ਗੁਰ ਮੇਲੇ ਸੱਚ ਸੋਈ ਰਹਾਓ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ ਗੁਰ ਚਰਨੀ ਜਿਨ ਮਨ ਲੱਗਾ ਸੀਵੜ ਭਾਗੀ ਮਾਏ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਏ ਕਿਤ ਮੁਖ ਗੁਰ ਸਾਹ ਲਾਹੀਏ ਕਰਨ ਕਾਰਨ ਸਮਰੱਥ ਸੀ ਮੱਥੇ ਨੀਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੁਰ ਨਾਲ ਤੁਲ ਨਾ ਲੱਗੇ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ ਜੰਦ ਬਿਲਮ ਨਾ ਹੋਵੇ ਬਿਣ ਨਾਮੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੇਸੇ ਸੋ ਵਿੰਸਣਾ ਮਨ ਕੀ ਮਤ ਤਿਆਗ ਰਹਾਓ ਜਿਉਂ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨ ਜਾਣੀ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ਼ ਨ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਇਆ ਬਹੁਵਿਦ ਇਹ ਸੰਸਾਰ ਜਿਸ ਨੂੰ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੈ ਨਾਨਕ ਸਾਧ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡਫ ਪਸਾਰ ਮੁਹਲਤ ਭੁੱਲੀ ਚੱਲਣਾ ਤੂੰ ਸੰਮਲ ਘਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਉ ਜੈਸੇ ਰਹਿਣ ਪਰਹੁਣੇ ਉਠ ਚਲ ਸੇ ਪ੍ਰਭਾਤ ਕਿਆ ਤੁਰਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੁਪ੍ਰਭ ਲੋੜ ਸਰਪਰ ਉੱਠੀ ਚੱਲਣਾ ਛੱਡ ਜਾਸੀ

ਸ੍ਰੀ ਰਾਗ ਮਹੱਲਾ ਪੰਜਵਾਂ। ਤਿੱਚਰ ਵਸੇ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂ ਰਾਲ, ਮਨ ਬੈ ਰਾਗ ਪਇਆ ਦਰਸ਼ਨ ਦੇਖਣੇ ਕਾ ਚਾਉ, ਧਨ ਸੋ ਤੇਰਾ ਥਾਨ ਰਹਾਉ। ਜਿੱਚਰ ਵਸਿਆ ਕੰਤ ਕਰ ਜੀਉ, ਜੀਉ ਸਭ ਕਹਾਤ, ਜਾਂ ਉੱਠ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਪਈ ਅੜੇ ਸੋ ਸੇਵ ਤੂੰ ਸਹੁਰੜੇ ਸੁਖ ਵਸ, ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ, ਸਭਨਾ ਸਹੁਰੇ ਵੰਜਣਾ ਸਭ ਮੁਗਲਾ ਵਣਹਾਰ, ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਛੇਵਾਂ ਕਰਨ ਕਾਰਨ ਏਕ ਉਹੀ, ਜਿਨ ਕੀ ਆਕਾਰ, ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮਾਹੇ ਧਿਆਏ, ਛੂੜ ਸਗਲ ਸਿਆਣ ਭਾਵ, ਸਾਚ ਸ਼ਬਦ ਲਿਵਲਾਏ, ਰਹਾ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੇ ਹੋਏ, ਕੂੜ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਈ, ਦੇਖ ਦਰਸ਼ਨ ਮਨ ਸਾਧਾਰੇ, ਪਾਪ ਸਗਲੇ ਜਾਹ, ਹਉ ਤਿਨ ਕੇ ਬਲਿਹਾਰਨੇ ਜੇ ਗੁਰ ਕੀ ਪੈਰੀ ਪਾਏ। ਸਾਧ ਸੰਗਤ ਕੇ ਮਨ ਵਸੇ ਸਾਚ ਹਰ ਕਾ ਨਾਵ, ਸੇਵੜ ਭਾਗੀ ਨਾਨਕਾ ਜਿਨ ਮਨ ਇਹੋ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰ, ਛੋੜ ਸਗਲ ਵਿਕਾਰ, ਜਿੰਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ, ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਜਿਨੇ ਦੀਆ ਜਿਹਦੇ ਕਾ ਆਧਾਰ। ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ, ਪਉ ਸੰਤ ਸਰਨੀ ਲਾਗ ਚਰਣੀ, ਮਿਟੇ ਦੁੱਖ ਅੰਧਾਰ, ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ, ਆਪ ਛੋੜ ਸਭ ਹੋਈ ਰੇਣ ਜਿਸ ਦੇ ਪ੍ਰਭ ਨਿਰੰਕਾਰ, ਜੋ ਦਿਸਿਸ ਸਗਲ ਤੂੰ ਹੈ ਪਸਰਿਆ ਪਾਸਾਰ, ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਦੋ ਕ੍ਰਿਤ ਸੁਕ੍ਰਿਤ ਮਦੇ ਸੰਸਾਰ ਸਗਲਾਣਾ, ਦੋਹੋ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ, ਠਾਕੁਰ ਸਰਬੈ ਸਮਾਣਾ ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਰਹਾਉ ਮਾਨ ਅਭਿਮਾਨ ਮਦੈ ਸੋ ਸੇਵਕ ਨਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਈ, ਕਹਿਣ ਕਹਾਵਣ ਇਹ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ, ਗਤ ਅਵਗਤ ਕਛ ਨਦਰ ਨਾ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਸਤਵਾਂ ਤੇਰੇ ਭਰੋਸੇ ਪਿਆਰੇ, ਮੈਂ ਲਾਡ ਲੜਾਇਆ ਭੁੱਲੈ ਚੁੱਕ ਹੈ ਬਾਰਕ, ਤੂੰ ਹਰ ਪਿਤਾ ਮਾਇਆ, ਸੁਹੇਲਾ ਕਹਿਣ ਕਹਾਓ।

ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਪੈ ਕਿਰਪਾਲ ਠਾਕੁਰ ਰਹਿਓ ਪੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸਾਂਝਣਾ ਮਿਲ ਭਾਈਆ ਕੱਟੜਿਆ ਜਮਕਾਲ ਸੱਚਾ ਸਾਹਿਬ ਮਨ ਮਿਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤਦ ਬਿੱਟੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸਜਾਨ ਤਿੰਨਾਂ ਪਿੱਛੇ ਛੁੱਟੀਏ ਜਿਨ ਅੰਦਰ ਨਾਮ ਨਿਦਾਨ ਗੁਰਜੀਵਟ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹਹ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰ ਗਏ ਬੈਸਣ ਜਾਏ ਕਰਤੇ ਹੱਥ ਵੜੇ ਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਿਖਾਣੀਏ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਘਾਲ ਰਹਾ ਗੁਰ ਸਮਰੱਥ ਅਪਾਰ ਗੁਰ ਬੜਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗੰਮ ਅਪਾਰ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੈ ਕਥਨ ਹਾਰ ਜਿਤੜੇ ਫਲ ਮਨ ਬਾਛੀਏ ਤਿਤੜੇ ਸਤਿਗੁਰ ਪਾਸ ਪੁਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬਹੁੜ ਨਹੀਂ ਬੇਨਾਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੂਟਣ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਗੈ ਦਰਗੈ ਮੰਨੀਏ ਮਿਲੇ ਨਿਥਾਵੈ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁੱਠੇ ਪਾਈਏ ਪੂਰਨ ਅਲੱਖ ਅਭੇਵ ਰਹਾਉ ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਅੰਦਿਨ ਸੱਚ ਸਲਾਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੀ ਸੱਚਾ ਨਾਉ ਸਾਸ ਗ੍ਰਾਸ ਨ ਵਿਸਰੇ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰ ਨ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ ਜਿਨ ਕੋ ਪੂਰਬ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨ ਆਵੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਭਾਵਣਾ ਜਿਉਂ ਜਿਉਂ ਜਾਪੈ ਵਾਏ ਜਿਸ ਨੂੰ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤਲੇ ਸਭ ਆਖ ਰਹੇ ਲਿਵਲਾਏ ਬਾਬਾ ਅਲ ਅਗੰਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵ ਦਿਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਈ ਜੇ ਸੋ ਸਾਇਰ ਮੇਲੀਐ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੈ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੋਧੇ ਔਰ ਸ਼ਹੀਦ ਸੇਖ ਮਸਾਇ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨ ਸਾਜੇ ਪੁੱਛ ਨ ਢਾਹੇ ਪੁੱਛ ਨ ਦੇ ਵੇਲੇ ਆਪਣੀ ਕੁਦਰਤ ਆਪੇ

ਪਾਤਸ਼ਾਹ ਸੋ ਕੇਵੜ ਹੈ ਥਾਉ, ਅੰਬੜ ਕੋਈ ਨਾ ਸਕੀ ਹਉ ਕਿਸ ਨੂੰ ਪੁੱਛਣ ਜਾਉ। ਵਰਨਾ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵੜਿਆਈਆਂ ਜੈ ਭਾਵੈ ਤੈ ਦੇ। ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ, ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ, ਕੇਵੜ ਦਾਤਾ ਆਖੀਐ ਦੇ ਕਹਿ ਰਿਹਾ ਸੁਮਾਰ। ਨਾਨਕ ਤੋਟ ਨਾ ਆਵੀ ਤੇਰੇ ਜੁਗ ਹੈ ਜੁਗ ਹੈ ਭੰਡਾਰ ਮਹੱਲਾ ਪਹਿਲਾ। ਸਭੇ ਕੰਤ ਮਹਿਲੀਆਂ ਸਗਲੀਆਂ ਕਰੇ ਸੀਗਾਰ, ਗਣਤ ਗਣਾ ਬਣਾਈਆਂ ਸੂਹਾ ਵੀ ਸਵੀਕਾਰ। ਪਾਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਖੁਆਰ, ਹਰ ਜਿਉ ਪਿਰ ਰਾਵੈ ਨਾਰ, ਤੁਧ ਭਾਵੈ ਸੁਹਾਗਣੀ ਆਪਣੀ ਕਿਰਪਾ ਲਿਹੇ ਸਵਾਰ ਰਹਾਉ। ਗੁਰੂ ਸ਼ਬਦੀ ਸਿੰਗਾਰਿਆ ਤਨ ਮਨ ਪਿਕ ਪਿਰ ਕੈ ਪਾਸ, ਦੋਏ ਕਰ ਜੋੜ ਖੜੀ ਤੱਕੈ ਸੱਚ ਕਰੇ ਅਰਦਾਸ। ਲਾਲ ਰਤੀ ਸੱਚ ਭੈ ਵਸੀ ਭਾਏ, ਰਤੀ ਰੰਗ ਰਾਸ ਪ੍ਰੇ ਕੀ ਚੇਰੀ ਕਾਂਡੀਐ ਲਾਲੀ ਮਾਨੇ ਨਾਉ। ਸਾਚੀ ਪ੍ਰੀਤ ਨ ਟੁੱਟੀ ਸਾਚੇ ਮੇਲ ਮਿਲਾਓ, ਸ਼ਬਦ ਰਤੀ ਮਨ ਵਿਦਿਆ ਹੋ ਸਦ ਬਲਿਹਾਰੇ ਜਾਉ। ਸਾ ਧਨ ਰੰਡ ਨ ਬੈਸੀ ਜੇ ਸਤਿਗੁਰ ਮਾਹੇ ਸਮਾਏ, ਪੀਰ ਰਸਾਲੂ ਨਾਉ ਤਨੋ ਸਾਚੂ ਮਰੇ ਨ ਜਾਏ। ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ, ਸਾਚ ਧੜੀ ਤਨ ਮਾਂਡੀਏ ਕਾਪੜ ਪ੍ਰੇਮ ਸੀਗਾਰ। ਚੰਦਨ ਚੀਤ ਨਵ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ, ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ। ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ ਸਾਚੀ ਪ੍ਰੇਮ ਅਪਾਰ। ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹੇਤ ਪਿਆਰ, ਨਿਸ ਅੰਧਿਆਰੀ ਸੂਤੀਏ ਕਿਉਂ ਪਿਰ ਬਿਨ ਰਹਿਣ ਵਿਹਾਏ। ਅੰਕ ਜਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ, ਜਾਂ ਤਨ ਕੰਤ ਨਰਾਵੀਆ ਤਾਂ ਬਿਰਥਾ ਜੋਬਨ ਜਾਏ। ਸੇ ਜੇ ਕੰਤ ਮਹਿਲੀ ਸੂਤੀ ਬੂਝ ਨਾ ਪਾਏ, ਹੋਂ ਸੂਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ। ਸਤਿਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਖਾਏ, ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ, ਸਾਚੋ ਮਾਨ ਮਹੱਤ ਤੂੰ ਆਪੇ।

0: ਵਾਟ ਸੁਜਾਣ ਤੂੰ ਸ਼ਬਦ ਲੰਘਾਵਣ ਹਾਰ ਨੇ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂਰ ਬੱਦੀ ਧੰਦੇ ਪਾਏ ਗੁਰ ਰਾਖੇ ਸਿਉਰੇ ਸਾਚੀ ਸਿਉਂ ਲਿਵ ਲਾਏ ਹਰ ਜੀਉ ਸ਼ਬਦ ਪਛਾਣੀਏ ਸੱਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗੀ ਸੱਚ ਕਰ ਜਿਸ ਉਹ ਤਾਕ ਨਦਰ ਕਰੀ ਸੱਚ ਪਾਈਏ ਬਿਨ ਨਾਮੇ ਕਿਆ ਸਾਕ ਜਿਨੀ ਸੱਚ ਪਛਾਣੇ ਸੇ ਸੁਖੀਏ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਉਰਤਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸੱਚੋ ਵੱਖਰ ਲਾਦੀ ਲਾਭ ਸਦਾ ਸੱਚ ਰਾਸ ਸੱਚੀ ਦਰਗੇ ਬੈਸੀਏ ਭਗਤ ਸੱਚੀ ਅਰਦਾਸ ਪਾਸਿਓ ਲੇਖਾ ਨਿਬੜੇ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੇ ਕਹਿਣ ਨਾ ਦੇਖਿਆ ਜਾਏ ਜੈ ਦੇਖਾ ਤੈ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸਗਾਹੋ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹੋ ਕੀਤੇ ਕਾਰਨ ਪਾਕੜੀ ਕਾਲ ਨ ਟਲੇ ਸਿਰਾਹੋ ਭਾਈ ਰੇ ਇਹੋ ਜਾਣੋ ਹੋ ਕਾਲ ਭਾਈ ਰੇ ਇਹੋ ਜਾਣੋ ਸਿਰ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾਓ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸੀ ਉਬਰੇ ਦੁਬਦਾ ਛੋਟ ਬੇਕਾਰ ਹਉ ਤਿਨ ਕਿਲ ਬਲਿਹਾਰ ਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉ ਪੰਖਿਆ ਜਾਲੀ ਬਦਿਕ ਹਾਥ ਗੁਰ ਰਾਖੇ ਸੀ ਉਬਰੇ ਹੋਰ ਫਾਥੈ ਚੋਗੈ ਸਾਥ ਬਿਨ ਨਵੇਂ ਚੁਣ ਸੁੱਟਿਆ ਹੈ ਕੋਏ ਨਾ ਸੰਗੀ ਸਾਥ ਸੱਚੋ ਸੱਚਾ ਆਖੇ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨਮੁਖ ਸੂਚੇ ਜਾਣੀਆ ਹੈ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੀ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਨਾਵੇਂ ਅੰਦਰ ਹੋਂ ਵਸਾਂ ਨਾਉ ਵਸੇ ਮਨ ਆਏ ਬਾਜ ਗੁਰੂ ਗੋਬਾਰ ਹੈ ਬਾਜ ਗੁਰੂ ਗੋਬਾਰ ਹੈ ਬਿਨ ਸਬਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਏ ਤਿੱਥੇ ਕਾਲ ਨ ਸੰਚ ਰਹੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸਬਦੀ ਸਾਹ ਲਾਈਏ ਅੰਤ ਨ ਪਾਰਾ ਵਾਰ ਤਿੱਥੇ ਕਾਲ ਨਾ ਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸ਼ਬਦ ਸਲਾਹੀ ਹੈ ਅੰਤ ਨ ਪਾਰਾ ਵਾਰ ਤਿੱਥੇ ਕਾਲ ਨਾ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਏ ਨਾਨਕ ਜੋ ਤਿਸ ਭਾਵੈ ਸੋ ਥੀਐ ਇਨ ਜਨਤਾ ਵਸ ਕਿਸ਼ਨਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੇ ਤਨ ਝੂਠ ਹੈ ਜੀਵਾ ਝੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਵ ਸਬਦਨ ਮਾਂਜੀਏ ਸਾਚੀ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁੱਖ ਕਹੇ ਫਿਰ ਰਲੀਆ ਰਸ ਮਾਨਸੀ ਸਾਚ ਸਬਦ ਸੁਖ ਹੋਏ ਰਾਹ ਆਓ ਫਿਰ ਪਰਦੇਸੀ ਜੇ ਥੀਏ
1: ਤਨ ਵਾਂਡੀ ਚੂਰੇ ਜਿਉਂ ਜਲ ਥੋੜੇ ਮਾਛੜੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵੇ ਖੋਟੀ ਅਵਗਣਿਆਰ ਨਾ ਸੁਖ ਪਈਏ ਸਾਹੁਰੇ ਝੂਠੀ ਜਲੀ ਵਿਕਾਰ ਆਵਣ ਮੰਜਣ ਡਾਖੜੋ ਛੋਡੀ ਕੰਤ ਵਿਸਾਰ ਪਿਰਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਪਿਰਕੇ ਕੰਮ ਨਾ ਆਵਈ ਬੋਲੇ ਫਾਦਲ ਬਾਦ ਦਰ ਕਰ ਢੋਈ ਨਾ ਲੈ ਛੁੱਟੀ ਦੂਜੇ ਸਾਧ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕੋ ਮਤੀ ਦੇ ਚੱਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ ਕੇਤੇ ਪੰਡਿਤ ਜੋਤ ਕੀ ਵੇਦਾਂ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੇ ਆਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਬਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਬ ਸੰਜਮ ਸਾਧੀਐ ਤੀਰਥ

ਹੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਏ ਗੁਰਮਤਿ ਪੂਰਾ ਸੋਏ ਰਹਾਉ ਵਿਣ ਰਾਸੀ ਵਪਾਰੀਆਂ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੇ ਆਪਣਾ ਵਸਤ ਰਹੀ ਕਰਬਾਰ ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹਿਨਿਸ ਨੌਤਨਾ ਪਰਖੈ ਰਤਨ ਵਿਚਾਰ ਵਸਤ ਲਹਿ ਕਰ ਆਪਣੇ ਚੱਲੇ ਕਾਰਜ ਸਾਰ ਵਣਜਾਰਿਆਂ ਸਿਉਂ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੈ ਤਿਸ ਜਿਸ ਅੰਤਰ ਜੋਤ ਅਪਾਰ ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਕਰਮੈ ਮਹਿਲ ਸੁਥਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤ੍ਰਿਭਵਨ ਸੋ ਪ੍ਰਭ ਜਾਣੀਏ ਸਾਚੋ ਸਾਚੈ ਨਾਏ ਸਾਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੈ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾਂ ਥਲ ਚੜ ਡੂਗਰ ਜਾਓ ਬਨ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਭੋਂ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਵਾਂ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰਕਰ ਠਾਕ ਨਾ ਹੋਏ ਨਾਨਕ ਇੱਕ ਰਵ ਰਹਿਆ ਦੂਜਾ ਅਵਰ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਏ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲੱਗ ਨਾ ਲੱਗ ਨਾ ਲਾਗੇ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੁਹਣਾ ਕੀਆ ਕਰਣੇ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਣਗੜ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੈ ਠਾਏ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲੈ ਮਿਲਾਏ ਕਸ ਕਸ ਵੱਟੀ ਲਾਈਏ ਪਰਖੈ ਹਿਤ ਚਿਤ ਲਾਏ ਖੋਟੇ ਠੋਰ ਨਾ ਪਾਏ ਨੀ ਖਰੇ ਖਜਾਨੇ ਪਾਏ ਆਸਾਂ ਦੇ ਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖੇ ਕੋ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀ ਹੈ ਸ਼ਬਦ ਭੇਦ ਸੁਖ ਹੋਏ ਵੇਦ ਪੁਕਾਰੇ ਵਾਚੀਆਂ ਬਾਣੀ ਬ੍ਰਹਮ ਵਿਆਸ ਮੁਨਜਨ ਸੇਵਕ ਸਾਧਕਾਂ ਨਾਮ ਰਤੇ ਗੁਣਤਾਸ ਸਾਚ ਰਤੇ ਸੇਜਣ ਗਏ ਹੁਣ ਸਦ ਬਲਿਹਾਰੇ ਜਾਸ ਚੌਹ ਜੁਗ ਮੈਲੇ ਮਲ ਪਰੇ ਜਿਨ ਮੁਖ ਮਨਾਮ ਨਾ ਹੋਏ ਭਗਤੀ ਪਾਏ ਵਿਹੂਣੀਆਂ ਮੂੰਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਪਛਾਣੇ ਘਰ ਵਸੈ ਹੋਮੈ ਤ੍ਰਿਸਨਾ ਜਾਏ ਨਾਨਕ ਨਿਰਮਲ ਉਜਲੋ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁੱਖ ਭਾਗ ਦੁਖਣ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰਦੀਆ ਬਲ ਜਾਉ ਰਹਾਉ ਗੁਰਮਤ ਪਤ ਸੁਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ

ਆਏ ਗਿਆ ਪਛਤਾਵਣਾ ਜਿਉਂ ਸੁੰਝੇ ਕਰ ਕਾਓ ਬਿਨ ਨਾਮੇ ਦੁੱਖ ਦਿਹੋਰੀ ਜਿਉਂ ਕਲਰ ਕੀ ਭੀਤ ਤਬਲਗ ਮਹਿਲ ਨਾ ਪਾਈਏ ਜਬਲਗ ਸਾਚ ਨਾ ਚੀਤ ਸ਼ਬਦ ਰਪੈ ਕਰ ਪਾਈਏ ਨਿਰਬਾਣੀ ਪਦ ਨੀਤ ਹੋਂ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਓ ਸ਼ਬਦ ਸਲਾਹੀ ਮਨ ਵਸੇ ਹੋਂ ਮੈਂ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਹਨ ਸਦ ਸਦਾ ਹਰ ਰਾਖੇ ਉਰਤਾਰ ਸੋ ਕਿਉਂ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹੀ ਤੇ ਪਾਈਏ ਸ਼ਬਦੇ ਹੀ ਤੇ ਪਾਈਏ ਹਰ ਨਾਮੇ ਲਗੇ ਪਿਆਰ ਬਿਨ ਸ਼ਬਦੇ ਜਗ ਭੂਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਲਾਹੇ ਆਪ ਕੋ ਵਡੋ ਵਡੇਰੀ ਹੋਏ ਗੁਰਬਿਨ ਆਪ ਨਾ ਚੀਨੀਏ ਕਹੇ ਸੁਣਾ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹੋਮੈ ਕਰੇ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਤਨ ਸਿਗਾਰੀਏ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿਗਾਰ ਦੁਹਕਣ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸਿਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿੰਝਾਣੀਏ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮੰਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਰ ਕਰ ਸੁਹਾਗਣੀ ਨਿਰਮਲ ਸਾਚੇ ਨਾਏ ਮਨ ਮਹਿ ਮਨੁਆ ਜੇ ਮਰੇ ਤਾਂ ਪਿਰ ਰਾਵੈ ਨਾਰ ਇੱਕ ਤਤਾਗੈ ਰਲ ਮੇਰੇ ਗੱਲ ਇੱਕ ਤਤਾਗੈ ਰਲ ਮਿਲੇ ਗੱਲ ਮੋਤੀਆਂ ਕਾ ਹਾਰ ਸੰਤ ਸਵਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਅਤੁਲ ਨਾ ਤੋਲੀਏ ਕਥਨ ਪਾਇਆ ਜਾਏ।

ਨਾਥ ਮਾਏ ਗੁਰਮੁਖ ਤੋਲ ਤੋਲ ਆਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਪਾਈਏ ਰਤਨ ਵਿਚਾਰ ਮਨ ਦੀਜੇ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਵ

ਅਕਥ ਕਥਾ ਵੈ ਸੋਏ ਸਫਲਿਓ ਬਿਰਖ ਹਰਿਆ ਬਲਾ ਸ਼ਾਬ ਘਣੇਰੀ ਹੋਏ ਲਾਲ ਜਵੇਹਰ ਮਾਣ ਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਏ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚੀਏ ਪੂਰੇ ਕਰਮ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਹਾਰ ਭਵਜਲ ਬਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਮੰਜ ਮਲਾਰ ਸਤਿਗੁਰ ਭੈ ਕਾ ਬੁਹਿਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਜਿਹਬਾ ਜਲੋ ਜਲਾਵਣੀ ਨਾਮ ਨਾ ਜਪੇ ਰਸਾਏ ਕਟ ਬਿਨਸੈ ਦੁੱਖ ਅਗਲੋ ਜੰਪ

ਸਾਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਥ ਆਵੈ ਜਾਏ ਭਵਾਈਏ ਪੈਂ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਐ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨਾ ਛੁਟੀਏ ਗੁਰਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜੀਓ ਪੁਰਾਨ ਹੋਮੇ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਕਮਲਹੇ ਲਹਿਰੀ ਨਾਲ ਪਛਾੜੀਏ ਪੀ ਵਿਗਸੈ ਅਸਨੇ ਜਲ ਮੈਂ ਜੀਉ ਉਪਾਏ ਕੈ ਬਿਨ ਜਲ ਮਰਨ ਤਨੇ ਮਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਦਕੋ ਤਿਉਂ ਸੁਖ ਕਣੋ ਮੰਤਨ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੇ ਅਬ ਪੀਰ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਚਾਤ੍ਰਿਕ ਮਹੇ ਸਭ ਪਰ ਥਲ ਹਰਿਆਵਲੇ ਇੱਕ ਬੂੰਦ ਨ ਪਵਹੀ ਕੇ ਕਰਮ ਮਿਲੇ ਸੋ ਪਾਈਏ ਕਿਰਤ ਪਿਆ ਸਿਰ ਦੇ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਪੈ ਦੁੱਧ ਕੋ ਖਪਣ ਨਾ ਦੇ ਆਪੇ ਮੇਲ ਬਛੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪੁਲ ਨੀਂਦ ਨਾ ਸੋਵਈ ਜਾਣੇ ਦੂਰ ਹਜੂਰ ਮਨਮੁਖ ਸੋ ਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗੁਣਾਵਣੀ ਕਰਤਾ ਕਰੇ ਸੂ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਈ ਗੁਰਮੁਖ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ ਸੱਚਾ ਨਿਹੋ ਨਾ ਟੁੱਟੀ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਏ ਤ੍ਰਿਭਵਨ ਸੋ ਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੇ ਹੋਮੈ ਮੈਲ ਨਾ ਜਾਏ ਸੋਹੰਗ ਆ ਪਛਾਣੀਏ ਸ਼ਬਦ ਭੇਦ ਪਤਿ ਆਏ ਗੁਰਮੁਖ ਆਖ ਪਛਾਣੀਏ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਏ ਸ਼ਬਦ ਮਿਲੇ ਪਤਿ ਆਏ ਮਨਮੁਖ ਸੋ ਜੀ ਨਾ ਪਵੈ ਵਿਛੜ ਝੋਟਾ ਖਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੇ ਭੁਲਾਈਏ ਭੁੱਲੀ ਠੋਰ ਨਾ ਕਾਏ ਗੁਰਬਿਨ ਕੋ ਨਾ ਦੇਖਾਵਈ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁੱਲੀ ਡੁਹਾਗਣੀ ਨਾ ਪਿਰ ਅੰਕ ਸਮਾਏ ਰਹਾਉ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਜ ਜਾਏ ਭੁੱਲੀ ਡੂੰਗਰ ਥਲ ਚੜੇ ਭਰਮੇ ਮਨ ਡੁਲਾਏ ਤੁਰੋਂ ਵਿਛੁਨੀ ਕਿਉਂ ਮਿਲੇ ਗੁਰਬਿਨ ਮੁੱਠੀ ਬਿਲ ਲਾਏ ਵਿਛੁੜਿਆ ਵਿਛੁੜਿਆ ਗੁਰਮੇਲ ਸੀ ਹਰ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉਂ ਪਾਵੈ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਧਾਰ ਅੱਖਰ ਪੜ ਪੜ ਭੁੱਲੀਏ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰ ਮੈਂ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੇ ਸ਼ਬਦ ਸਿਗਾਰ ਕਰਹੀ ਸੋ ਪਿਰ ਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿੱਚੋਂ ਖੋਏ ਨਾ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਏ ਆਪ ਨਾ ਲਿਆ ਜਾਏ ਗੁਰ ਕੀ ਚਰਣੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ

ਪਹਿਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਦਬ ਕਰਨਾਰ ਧਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਠ ਗੌਲੀ ਹੋ ਮੋਈ ਸਾ ਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਭਾਵੇ ਤੂੰ ਭਾਵੈ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉਂ ਗੁਰ ਕੈ ਸ਼ਬਦ ਸੰਤੋਖ ਜੋ ਦਿਸੈ ਸੋ ਚਲ ਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖੇ ਕੇਤੜੇ ਗੁਰਬਿਨ ਬੂਝਨਾ ਹੋਏ ਨਾਮ ਵਡਾਈ ਜੇ ਮਿਲੇ ਸੱਚ ਰਪੇ ਪਤ ਹੋਏ ਜੋ ਤੁਧ ਭਾਵੈ ਸੇ ਪਲੇ ਖੋਟਾ ਖਰਾ ਨ ਕੋਏ ਗੁਰ ਸਰਣਾਈ ਛੁਟੀਏ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਏ ਸ਼ਬਦ ਵਿਗਾਸ ਆਪੇ ਪਰਖੇ ਪਾਰ ਖੂ ਪਵੇ ਖਜਾਨੇ ਰਾਸ ਤੇਰੀ ਕੀਮਤ ਨਾ ਪਵੇ ਸਭ ਡਿੱਠੀ ਠੋਕ ਬਜਾਏ ਕਹਿਣੇ ਹਾਥ ਨਾ ਲੱਭੇ ਸੱਚ ਟਿਕੇ ਪਤ ਪਾਏ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਹੋਰ ਕੀਮਤ ਕਹਿਣ ਨਾ ਜਾਏ ਜਿੱਤ ਤਨ ਨਾਮ ਨਾ ਭਾਵੇ।

ਤੇ ਬੰਦਨ ਜੀ ਕੇ ਗੁਰਮੁਖ ਮੋਖ ਦੁਆਰ। ਸੱਚੋ ਓਰੈ ਸਭ ਕੋ ਉਪਰ ਸੱਚ ਅਚਾਰ, ਸਭ ਕੋ ਉੱਚਾ ਆਖੀਐ ਨੀਚ ਨਾ ਦਿਸੈ ਕੋਏ। ਇੱਕ ਨੇ ਭਾਂਡੈ ਸਾਜਿਆ ਇੱਕ ਚਾਨਣ, ਤਿਹੋ ਲੋਏ ਕਰਮ ਮਿਲੇ ਸੱਚ ਪਾਈਏ ਤੁਰ ਬਖਸ ਨਾ ਮੇਟੈ ਕੋਏ। ਧਾਤ ਮਿਲੇ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ, ਅਕਥ ਕਥਾ ਵਿਚਾਰੀ ਜੇ ਸਤਿਗੁਰ ਮਾਹੇ ਸਮਾਏ। ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ, ਘਟ ਘਟ ਬਾਜੇ ਕਿੰਗੁਰੀ ਆਨੰਦਨ ਸ਼ਬਦ ਸੁਭਾਏ। ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ, ਨਾਨਕ ਨਾਮ ਨਾ ਵਿਸਰੈ ਛੂਟੇ ਸ਼ਬਦ ਕਮਾਏ। ਸ੍ਰੀ ਰਾਗ ਮਹੱਲਾ ਪਹਿਲਾ, ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ। ਅੰਦਰ ਖਾਲੀ ਪ੍ਰੇਮ ਬਿਨ ਟਹਿ ਟੇਰੀ ਤਨ ਸ਼ਾਰ, ਭਾਈ ਰੇ ਧਨ ਧਨ ਸਾਥ ਨਾ ਹੋਏ। ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਓ। ਰਾਮ ਨਾਮ ਤਨ ਨਿਰਮਲੋ ਜੇ ਦੇਵੈ ਦੇਵਣ ਹਾਰ, ਆਗੈ ਪੂਛ ਨਾ ਹੋਵੀ ਜਿਸ ਬੇਲੀ ਗੁਰ ਕਰਤਾਰ। ਆਪ ਛਡਾਏ ਛੁਟੀਏ ਆਪੇ ਬਖਸਣ ਹਾਰ, ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ। ਨਾਰੀ ਦੇਖ ਬਿਗਸ ਬਿਗਾਸੀਏ ਨਾਲੇ ਹਰਖ, ਸੁਸੋ ਗੁਰਮੁਖ ਸ਼ਬਦ ਰੰਗਾਵਲੇ

ਮਨਮੁਖੋਂ ਮੈਂ ਕਰਮ ਉਸੀ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣੇ ਆ ਰਿਹਾ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ ਪਵਣੇ ਕੇ ਬਸ ਦਿਹੁਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੂਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਏ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੇ ਜਿਸ ਹਰ ਗੁਰ ਦਰਸ ਨਾ ਹੋਏ ਜਿਉਂ ਸੁਪਨੇ ਨਿਸ ਭੂਲੀਏ ਜਬ ਲਗ ਨਿੰਦਰਾ ਹੋਏ ਇਉਂ ਸਰਪਨ ਕੇ ਬਸ ਜੀੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਇਹੋ ਜਗ ਲੋਏ ਅਗਨ ਮਰੇ ਜਲ ਪਾਈਏ ਜਿਉਂ ਬਾਰਕ ਦੁਧੈ ਮਾਏ ਬਿਨ ਜਲ ਕਮਲ ਸੂਨਾ ਥੀਏ ਬਿਨ ਜਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੀੜੀਏ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਸ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਭਾਈ ਰੇ ਭਵਜਲ ਬਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਉ ਰਹਾਉ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚਲਸੀ ਅਮਰ ਸੋ ਗੁਰ

ਨਾਲ ਨਾ ਚੱਲਿਆ ਖਪ ਖਪ ਮੂਹੇ ਅਸਾਰ ਸੋਇਨਾ ਰੂਪਾ ਸਾਂਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਏ ਬਿਨ ਨਾਮੈ ਸਿਰ ਕਾਲ ਪਿੰਡ ਪੜੈ ਜਿਉਂ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗ ਸੀਏ ਨਾਰੀ ਸੇਜ ਪਧਾਰ ਚੂਹਾ ਚੰਦਨ ਲਾਈਏ ਕਾਪੜ ਰੂਪ ਰੂਪ ਸਿੰਗਾਰ ਖੇਹੂ ਖੇਰ ਲਾਈਏ ਛੋੜ ਚੱਲੇ ਘਰ ਬਾਰ ਮਹਿਰ ਮਲੂਕ ਰਖਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਡਬ ਦੱਦਾ ਕਾਨ ਹੋਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੂ ਆਹੇ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹੇ ਨਾਨਕ ਤਰੀਏ ਸੱਚ ਨਾਮ ਸਿਰ ਸਾਹਾ ਪਾਤ ਸਾਹੋ ਮੈਂ ਹਰ ਨਾਮ ਨਾ ਵਿਸਰੇ ਹਰ ਨਾਮ ਰਤਨ ਵੇ ਸਾਹੋ ਮਨਮੁਖ ਭੋਜਲ ਪਚ ਮੂਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀ ਜਾਂ ਰਹੇ ਨਿਹਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿੱਧ ਕਰਨੀ ਖਰਚੋ ਵਾਧੋ ਲਾਗ ਰਹੋ ਨਾਮੇ ਰਹਾਉ ਜੋਗੀ ਤੈ ਆਸਣ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੁਹਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੁੰਚ ਸਬਦਾ ਮਾਹੇ ਬਖਾਣੀਐ ਬਿਰਲਾ ਤਾਂ ਬੂਝੈ ਕੋਏ ਨਾਨਕ ਬਖਾਣੇ ਬੇਨਤੀ ਜਲ ਥਲ ਮਹੀਅਲ ਸੋਏ ਅੱਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਏ ਜਿਸ ਸਿਸ ਨ ਹੋਵੀ ਲੇਖ ਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ ਦਿਨ ਰਬ ਚੱਲੇ ਨਿਸ ਸਸ ਚੱਲੇ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ ਮਹੱਲੇ ਪਹਿਲੇ ਸਤਾਰਾਂ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਗੁਰਬਿਨ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਏ ਹਰਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੁਭਾਣਾ ਚੱਲਦਿਆਂ ਨਾਲ ਨ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਖਾਈ ਪੇੜੀਏ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨ ਜਾਣੇ ਅੰਧੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇੜੀਏ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਦਨ ਭਗਤ ਕਰੇ ਦਿਨ ਰਾਤੀ ਹੋਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੈਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ ਸਤਿਗੁਰ ਸੇਵਿਆਂ ਸਹਿਜ ਉਪਜੈ ਹੋਮੈ ਤ੍ਰਿਸ਼ਨਾ ਮਾਰ ਹਰ ਗੁਣਦਾਤਾ ਸਦ ਮਨ ਵਸੈ ਚੱਕ ਸੱਚ ਰੱਖਿਆ ਉਰਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਦਾਨ ਹਰ ਮਨ ਵਸੇ ਹੋਮੈ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹਾਂ ਸਦ ਬਲਿਹਾਰੇ ਜਾਉਂ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜਿਉ ਭਗਤ ਬਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੇ ਕਰਮ ਕਮਾਮ ਦੇ ਜਮ ਡੰਡ ਲੱਗੈ ਤਿੰਨ ਆਏ ਜੇ ਸਤਿਗੁਰ ਸੇਵਨ ਆਪ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਤੀਲੇ ਬੁਲਾਏ ਮਨ ਰੇ ਗੁਰਮੁਖ ਨਾਮ ਤਿਆਏ ਤੁਰ ਪੂਰਬ ਕਰਤੇ ਲਿਖਿਆ ਤਿਨਾ ਗੁਰਮਤ ਨਾਮ ਸਮਾਏ ਰਹਾਉ ਬਿਨ ਸਤਿਗੁਰ ਪ੍ਰੀਤ ਪ੍ਰਤੀਤ ਨ ਆਵੇ ਨਾਮ ਨ ਲਾਗੋ ਪਾਏ ਸੁਪਨੇ ਸੁਖ ਨ ਪਾਵੇ ਦੁਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਏ ਕਿਰਤ ਨਾ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦ੍ਰਿੜਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਭੀ ਬਿਖ ਫਲ ਲਾ
ਬਿਖ ਫਲ ਲਾਗੈ ਤਾਏ ਸੇ ਜਨ ਸੱਚੇ ਨਿਰਮਲੇ ਜੇ ਸਤਿਗੁਰ ਨਾ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਮ ਦੇ ਬਿਖੋਮੇ ਤਜ ਵਿਕਾਰ ਮਨ ਹਟਕੇ ਤੇ ਉਪਾਏ ਨਾ ਛੁੱਟੀਐ ਸਿਮਰਤ ਸ਼ਾਸਤਰ ਸੁਧ ਹੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸਹੀ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਏ ਹਰ ਰਸ ਪੀਵੇ ਸਹਿਜ ਰਹਿ ਉਡੇ ਨਾ ਆਵੇ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਭਾਣੇ ਜਿਹੇ ਚੱਲੇ ਤਾਂ ਅੰਦਿਨ ਰਾਚੇ ਹਰ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉਡੇ ਚੋ ਦਿਸ ਜਾਹੇ ਜੇਤਾ ਉਡਹਿ ਦੁੱਖ ਕਣੇ ਨਿਤ ਦਜ ਹੈ ਤੈ ਬਿਲ ਲਾਹੇ ਬਿਨ ਗੁਰ ਮਹਿਲ ਨਾ ਜਾਪੀ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਬ੍ਰਹਮ ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸੁਭਾਏ ਸਾਖਾ ਤੀਨ ਨਿਵਾਰੀਆਂ ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰੇਕ ਹੈ ਆਪੇ ਦੇ ਖਵਾਏ ਮਨਮੁਖ ਉਬੈ ਸੁਖ ਗਏ ਨਾ ਫਲ ਤਿਨਾ ਛਾਉ ਤਿਨਾ ਪਾਸ ਨਾ ਬੈਸੀਏ ਨਾ ਕਰ ਨਾ ਗਿਰ ਉਨਾ ਕਰ ਨਾ ਗਿਰਾਉ ਕੱਟੀਏ ਤੇ ਨਿਤ ਜਾਲੀਏ ਉਨਾ ਸ਼ਬਦ ਨਾ ਨਾਉ ਹੁਕਮੈ ਕਰਮ ਕਮਾਵਣੇ ਪੈ ਕਿਰਤ ਫਿਰਾਉ ਹੁਕਮੈ ਤੇ ਹੁਕਮੈ ਦਰਸ਼ਨ ਦੇਖਣਾ ਜਹ ਭੇਜਹਿ ਤੇ ਜਾਓ ਹੁਕਮੈ ਹਰ ਹਰ ਮਨ ਬਸੇ ਹੁਮ ਹੁਕਮੈ ਸੱਚ ਸਮਾਉ ਹੁਕਮ ਨਾ ਜਾਣੇ ਬੱਪੜੇ ਭੂਲੇ ਫਿਰੇ ਗਵਾਰ ਮਨਹੜ ਕਰਮ ਕਮਾਮ ਦੇ ਨਿਤਲਿਤ ਹੋਹੈ ਖੁਆਰ ਅੰਤਰ ਸ਼ਾਂਤ ਨ ਆਵੇ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੁਹ ਸੋਹਣੇ ਗੁਰ ਕੇ ਹੇਤ ਪਿਆਰ ਸੱਚੀ ਭਗਤ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁੱਲ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਮ ਦੇ ਨਦਰੀ ਬਾਹਰ ਨਾ ਕੋਈ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ ਭਾਈ ਰੇ ਦਾਸ ਨਿਧ ਦਾਸ ਦਾਸਾਂ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤਿਗੁਰ ਪਾਏ ਸਦਾ ਪਿਰ ਨਿਸ਼ਚਲ ਪਾਈਏ ਨਾ ਉਹ ਮਰੇ ਨਾ ਜਾਏ ਸ਼ਬਦ ਮਿਲੀ ਨਾ ਵਿਛੜੈ ਫਿਰ ਕੇ ਅੰਕ ਸਮਾਏ ਹਰ ਨਿਰਮਲ ਅਤੂਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਝੀ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸ਼ਬਦ ਜਗ ਦੁਖੀਆ ਫਿਰੇ ਮਨ ਮੁਖਾਂ ਨੂੰ ਗਈ ਖਾਏ ਸ਼ਬਦ ਨਾਮ ਧਿਆਈਏ ਸ਼ਬਦ ਸੱਚ ਸਮਾਏ ਮਾਇਆ ਭੁੱਲੇ ਸਿੱਧ ਫਿਰੇ ਸਮਾਧ ਨ ਲੱਗੇ ਸੋ ਭਾਏ ਤੀਨੇ ਲੋ ਵਿਆਪਤ ਹੈ ਅਧਕ ਰਹੀ ਲਪਟਾਏ ਬਿਨ ਗੁਰਮੁਕਤ ਨ ਪਾਈਏ ਨਾ ਦੁਬਦਾ ਮਾਇਆ ਜਾਏ ਮਾਇਆ ਕਿਸਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹੋ ਜੀਓ ਬਦ ਹੈ ਹੋਮੇ ਕਰਮ ਕਮਾਏ ਬਿਨ ਸ਼ਬਦ ਭਰਮ ਨ ਚੂਕੀ ਨਾ ਵਿੱਚੋਂ ਹੋਮੇ ਜਾਏ ਬਿਨ ਪ੍ਰਤੀਤੀ ਬਿਨ ਪ੍ਰੀਤੀ ਭਗਤ ਨਾ ਹੋਵੇ ਬਿਨ ਸ਼ਬਦ ਥਾਏ ਨਾ ਪਾਏ ਸ਼ਬਦ ਹੋਮੇ ਮਾਰੀਏ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਾਪਨੀ ਬਿਨ ਗੁਣ ਭਗਤ ਨਾ ਹੋਏ ਭਗਤ ਬਛਰ ਹਰ ਨਾਮਨ ਵਸਿਆ ਸਹਿਜ ਮਿਲਿਆ ਆਪ ਮਿਲਿਆ ਪ੍ਰਭ ਸੋਏ ਨਾਨਕ ਸ਼ਬਦ ਹਰ ਸਲਾਹੀਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਭੁਲਾਏ ਮਨਮੁਖ ਕਰਮ ਕਰੇ ਨੇ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੇ ਮਨਿਆਏ ਮਨ ਰੇ ਰਾਮ ਜਪੋ ਸੁਖ ਹੋਏ ਗੁਰ ਪੂਰਾ ਸਹਲਾਈਏ ਸਹਿਜ ਮਿਲੇ ਪ੍ਰਭ ਸੋਏ ਰਹਾਉ ਭਰਮ ਗਿਆ ਪੋ ਭਾਗਿਆ ਹਰ ਚਰਣੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਏ ਹਰ ਵਸੈ ਮਨ ਆਏ ਕਰ ਮਹਿਲ ਸੱਚ ਸਮਾਈਏ ਜਮ ਕਾਲ ਨ ਸਕੈ ਖਾਏ ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੈ ਸ਼ਬਦ ਪਛਾਣੇ ਹੋਮੈ ਜਾਤ ਗਵਾਈ ਸੁਰਨਰ ਤਿਨ ਕੀ ਬਾਣੀ ਗਾਵੈ ਕੋਈ ਨ ਮਿਟੈ ਭਾਈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੇ ਦੂਜਾ ਭਾਉ ਨਾ ਜਾਣੇ ਸਤਿਗੁਰ ਭੇਟੇ ਨਿਰਮਲ ਹੋਆ ਅੰਦਿਨ ਨਾਮ ਬਖਾਣੇ ਇੱਕੋ ਪੜੈ ਇੱਕੋ ਨਾ ਬੂਝੈ ਦੂਜਾ ਅਵਰ ਨਾ ਜਾਣੇ ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਪੁਲਾਏ ਸਤਿਗੁਰ ਸੇਵੈ ਤਾਂ ਗਤ ਮਿਤ ਪਾਵੈ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉਂ ਚਿਤ ਲਾਗੇ ਆਵਣ ਜਾਣ ਰਹਾਏ
ਪੰਡਤ ਪੜ ਪੜ ਬਾਦ ਵਖਾਣੇ ਬਿਨ ਗੁਰ ਭਰਮ ਪੁਲਾਏ ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦ ਮੁਕਤ ਨ ਪਾਏ ਜਾਂ ਨਾਉ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੇ ਜਾਂ ਸਤਿਗੁਰ ਮਿਲੇ ਸੁਭਾਏ ਮੰਤਨ ਅਰਪੀ ਆਪ ਗਵਾਈ ਚੱਲਾਂ ਸਤਿਗੁਰ ਪਾਏ ਸਦ ਬਲਿਹਾਰੀ ਗੁਰ ਆਪਣੇ ਬਿਟੋਂ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਕਟ ਅੰਤਰ ਗੁਰਮੁਖ ਬਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੇ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਭਤੀਜਾ ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਪੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਸਭ ਦੇ ਹੀ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ ਰਹਾਓ ਸਹਿਜੇ ਗਾਵਿਆ ਥਾਏ ਪਵੇ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਬੈਰਾਗ ਸਹਿਜੀ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਧ ਲਗਾਏ ਸਹਿਜੇ ਹੀ ਗੁਣ ਉਚਰੇ ਭਗਤ ਘਰੇ ਲੈ ਬੁਲਾਏ ਸਹਿਬ ਦੇ ਸਬਦੇ ਹੀ ਹਰਮਨ ਬਸੇ ਰਸਨਾ ਹਰ ਸਖਾਏ ਸਹਿਜੇ ਕਾਲ ਬਡਾਰਿਆ ਸੱਚ ਸਰਣਾਈ ਪਾਏ ਸਹਿਜੇ ਹਰ ਨਾਮਨ ਵਸਿਆ ਸੱਚੀ ਕਾਰ ਕਮਾਏ ਸੇਵਡ ਭਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੇ ਮਾਇਆ ਦੂਜੇ ਪਾਏ ਮਨਮੁਖ ਕਰਮ ਕਮਾਵਣੇ ਹੋਮੇ ਜਲੇ ਜਲਾਏ ਜੰਮਣ ਮਰਨ ਨਾ ਚੂਕੀ ਫਿਰ ਆਵੇ ਜਾਏ ਤ੍ਰਿਹਾਂ ਗੁਣਾਂ ਵਿੱਚ ਸਹਿਜ ਨਾ ਪਾਈਏ ਤ੍ਰੈ ਗੁਣ ਭਰਮ ਪੁਲਾਏ ਪੜੀਏ ਗੁਣੀਏ ਕਿਆ ਕਥੀਏ ਜਾਂ ਮੁੰਡੋ ਕੁੱਥਾ ਜਾਏ ਚੌਥੇ ਪਦ ਮੇਂ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ ਗੁਣਵੰਤੀ ਸਲਾਹਿਆ ਸੱਚੇ ਸੱਚੀ ਸੋਏ ਭੁੱਲਿਆਂ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋਜੀ ਪਈ ਸੱਚੇ ਸ਼ਬਦ ਪਿਆਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਏ ਜਿਸਦਾ ਅੰਤ ਨਾ ਪਾਰਾਵਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਪਾਰ ਅੰਧਨ ਲਾਹ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ ਨਾਨਕ ਤੋਟ ਨ ਆਵਈ ਦੀਜੇ ਦੇਵਣ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਜੀ ਪਈ ਹਰਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦਾ ਨਵਤਨੋ ਨਿਰਮਲ ਨਾਮ ਸਦਨਵਤ ਨੂੰ ਆਪ ਵਸੇ ਮਨ ਆਏ ਰਹਾਉ ਹਰ ਜਿਉ ਰਾਖੋ ਆਪਣੀ ਸਰਣਾਈ ਜਿਉ ਰਾਖੇ ਤਿਉ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੇ ਗੁਰਮੁਖ ਭਵਜਲ ਤਰਣਾ ਵੱਡੇ ਭਾਗ ਨਾਉ ਪਾਈਏ ਗੁਰਮਤਿ ਸ਼ਬਦ ਸਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਦ ਪਵਾਇਆ ਲੱਖ ਚੁਰਾਸੀ ਫਿਰ ਆਵੇ ਵਿਰਥਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗਰਾਤੇ ਅੰਧਨ ਗੁਗਣ ਗਾਵੈ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਰਾਧੇ ਗੁਰਮੁਖ ਅਕਤ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੈ ਮਨਿਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏਂਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਆ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚਾ ਨਾਮਨ ਧੀਰ ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵੇ ਹਰਮਨ ਵਸੈ ਲੱਗੈ ਨ ਮੈਲ ਪਤੰਗ ਰਹਾਉ ਸੱਚੇ ਸ਼ਬਦ ਪਤ ਉਪਜੇ ਸੱਚੇ ਸੱਚਾ ਨਾਉ ਜਿਨੀ ਹੋਮੇ ਮਾਰ ਪਛਾਣਿਆ ਹੋ ਤਿਨ ਬਲਿਹਾਰੇ ਜਾਉ ਗੁਰਮਨਮੁਖ ਸੱਚ ਨ ਜਾਣਨੀ ਤਿਨ ਠੌਰ ਨ ਕਤਹੂ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਹਲਾਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ
ਸਤਿਗੁਰੁ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮਦਰ ਬਧੇ ਮਾਰੀਏ ਕੂਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜਨਮੇ ਮਰ ਜੰਮੇ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦੜਾਇਆ ਸਦਾ ਸੰਜਮ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੁਹਤਾ ਸਬਦੇ ਭਵਜਲ ਤਰਣਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਪਾਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਨਿਤਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ ਸਭੋ ਭਜੇ ਆਸਰਾ ਚੁੱਕੇ ਚੁੱਕੇ ਸਭ ਅਸਰਾਉ ਚਿੱਤ ਆਵੇ ਉਸ ਬਾਰ ਬ੍ਰਹਮ ਲੱਗੇ ਨਾ ਤੱਤੀ ਬਾਉ ਸਾਹਿਬ ਨਤਾਣਿਆ ਕਾ ਤਾਣ ਆਏ ਨਾ ਜਾਏ ਥਿਰ ਸਦਾ ਗੁਰ ਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰ ਕਦੇ ਸੋਗ ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ ਚਿੱਤ ਆਵੇ ਉਸ ਪਾਰ ਬ੍ਰਹਮ ਤਿੰਨ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਬਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਉਨਗ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪਿਸਰ ਜੋਗੀਆਂ ਤੀਰਥ ਗਵਨ ਕਰੇ ਖੱਟ ਕਰਮਾਂ ਤੇ ਦੂਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਨਾ ਲੱਗ ਰਹਿਆ ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ ਲਸਕਰ ਤਰਸਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਖੜਰ ਸਾਤਲ ਦੀਤ ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨਾ ਆਵੇ ਚਿੱਤ ਤਿਸ ਅਹਿਨਸ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀ ਨਾ ਸੰਕ ਧਰਿਆ ਚਿੱਤ ਨਾ ਆਇਓ ਪਾਰ ਬ੍ਰਹਮ ਜੰਕ ਜਮ ਕੰਕਰ ਵਸ ਭਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਉਂ ਰੰਗ ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਓ ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਓ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਪਵਨ ਜਾਨੋ ਨਹੀਂ ਭਾਵੇ ਕਵਨ ਬਾਤਾਂ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕੇ ਨਹੀਂ ਜਾਤਾ ਭਗੌਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪੈ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇ ਪ੍ਰਕਾਰਾ ਪੰਡਤ ਵੇਦ ਪੁਕਾਰਾ ਗਿਰਸਤੀ ਗਿਰਸਤ ਧਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਧੂਤਾ ਕਾਪੜੀ ਕਉਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ

ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਪ੍ਰਗਟ ਪਹਾਰਾ ਜਾਪਦਾ, ਪ੍ਰਗਟ ਪਹਾਰੇ ਜਾਪਦਾ, ਸਭ ਨਾਮੇ ਨੂੰ ਪ੍ਰਤਾਪ ਦਾ, ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ। ਸਤਿਗੁਰ ਕੋ ਬਲ ਜਾਈਏ ਜਿਤ ਮਿਲੇ, ਪਰਮ ਗਤ ਪਾਈਏ ਸੁਰ ਨਰ ਮੁਨ ਜਨ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜੀਓ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ, ਇੱਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਇਹੋ ਜਗਤ ਭਰਮ ਪੁਲਾਇਆ, ਆਪੋ ਤੁਧ ਖੁਆਇਆ, ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨ੍ਹਾਂ ਕੇ ਨਾਹੇ ਜੀਓ। ਦੁਹਾਗਣੀ ਕਿਆ ਨਿਸਾਣੀਆਂ, ਖਸਮ ਘੁੱਥੀਆਂ ਫਿਰੇ ਨਿਮਾਣੀਆਂ, ਮੇਲੇ ਵਿਸ ਤਿਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਸੁਹਾਗਣੀ ਕਿਆ ਕਰਮ ਕਮਾਇਆ, ਪੁਰਬ ਲਿਖਿਆ ਫਲ ਪਾਇਆ, ਨਦਰ ਕਰੇ ਕੇ ਆਪਣੀ ਆਪੇ ਲਏ ਮਿਲਾਏ ਜੀਓ। ਹੁਕਮ ਜਿਨ੍ਹਾਂ ਨੂੰ ਮਨਾਇਆ, ਤਿਨ ਅੰਤਰ ਸ਼ਬਦ ਵਸਾਇਆ, ਸਹੀਆਂ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ। ਜਿਨ੍ਹਾਂ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਓ। ਸਤਿਗੁਰ ਮਿਲੇ ਫਲ ਪਾਇਆ, ਜਿਨ ਵਿੱਚੋਂ ਅਹਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮਸਤਕ ਆਏ ਜੀਓ। ਅੰਮ੍ਰਿਤ ਤੇਰੀਆਂ ਬਾਣੀਆਂ, ਤੇਰਿਆਂ ਭਗਤਾਂ ਹਿਰਦੇ ਸਮਾਣੀਆਂ, ਸੁਖ ਸੇਵਾ ਅੰਦਰ ਰੱਖਿਆ, ਆਪਣੀ ਨਦਰ ਕਰੇ ਨਿਸਤਾਰ ਜੀਓ। ਸਤਿਗੁਰ ਮਿਲਿਆ ਜਾਣੀਏ, ਜਿਤ ਮਿਲੇ ਨਾਮ ਵਖਾਣੀਏ, ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ। ਹੁਣ ਸਤਿਗੁਰ ਬਿਟੋਂ ਕਮਾਇਆ, ਜਿਨ ਭਰਮ ਭੂਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪਣੇ ਆਪੇ ਲਏ ਰਲਾਏ ਜੀਓ। ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੇ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤ ਧਰੀ ਕਰਤਾਰ ਜੀਓ। ਆਪੇ ਖਸਮ ਨੇ ਵਾਜਿਆ ਜੀਓ, ਪਿੰਡ ਦੇ ਸਾਜਿਆ, ਆਪਣੇ ਸੇਵਕੀ ਭੈਜ ਰੱਖੀਆਂ, ਦੋਇ ਕਰ ਮਸਤਕ ਧਾਰ ਜੀਓ। ਸਭ ਸੰਜਮ ਰਹੇ ਸਿਆਣਪਾਂ, ਮੇਰਾ ਪ੍ਰਭ ਸਭ ਕਿਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੈਕਾਰ ਜੀਓ। ਮੇਰੇ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸਮਾਰਿਆ, ਕੰਠ ਲਾਏ ਕੇ ਰੱਖਿਓਨ, ਲੱਗੇ ਨਾ ਤੱਤੀ ਵਾਉ ਜੀਓ। ਮੈਂ ਮਨ ਤਨ ਪ੍ਰਭੂ ਧਿਆਇਆ, ਜੀ ਇਛੜਿਆ ਫਲ ਪਾਇਆ, ਸਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੇ ਨਾਉ ਜੀਓ। ਤੁਧ ਆਪੇ ਆਪ ਉਪਾਇਆ, ਦੂਜਾ ਖੇਰ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੇ ਬੁਝਾਏ ਜੀਓ। ਗੁਰ ਪ੍ਰਸਾਦੀ ਪਾਇਆ, ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਏ ਮਿਲਾਏ ਜੀਓ। ਗੋਪੀ ਨੇ ਗਵਾਲੀਆਂ, ਤੁਧ ਆਪੇ ਗੋਏ ਉਠਾਲੀਆਂ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ। ਜਿਨੀ ਸਤਿਗੁਰ ਸਿਉਂ ਚਿੱਤ ਲਾਇਆ, ਤਿਨੀ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿੰਨ ਪ੍ਰਾਣੀਆਂ, ਉਹ ਚੱਲੇ ਜਨਮ ਸਵਾਰ ਜੀਓ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹੇ ਵਡਿਆਈਆਂ, ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਏ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਤਿਸ ਜੇਵੜ ਅਵਰ ਨਾ ਕੋਏ ਜੀਓ ਰਹਾਓ। ਗੁਸਾਈ ਮਹੰਡਾ ਇਠੜਾ, ਅੰਬੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਏ ਜੀਓ। ਤੇਰੇ ਹੁਕਮੇ ਸਾਵਣ ਆਇਆ, ਮੈਂ ਸਤ ਕਾ ਹਲ ਜੁਆਇਆ, ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। ਹੋਂ ਗੁਰ ਮਿਲ ਇੱਕ ਪਛਾਣਦਾ, ਦੂਆ ਕਾਗਲ ਚਿੱਤ ਨਾ ਜਾਣਦਾ, ਹਰ ਇੱਕ ਤੇ ਕਾਰੇ ਲਾਇਓ, ਹਰ ਇੱਕ ਤੇ ਕਾਰੇ ਲਾਇਓ, ਜਿਉਂ ਭਾਵੈ ਤਿਵੇਂ ਨਿਭਾਏ ਜੀਓ। ਤੁਸੀਂ ਭੋਗੋ ਪਹੁੰਚੋ ਪਾਹੀਓ, ਗੁਰਦੇਵਾਨ ਕਵਾਏ ਪਹਿਨਾਈਓ। ਹੋਂ ਹੋਆ ਮਹਰ ਪਿੰਡ ਦਾ, ਬਨ ਆਂਦੇ ਪੰਜ ਸਰੀਕ ਜੀਓ। ਹੋਂ ਆਇਆ ਸਾਮੇ ਤੇ ਹੰਡੀਆਂ, ਪੰਜ ਕਿਰਸਾਨ ਮੁਜੇਰੇ ਮਹੰਡਿਆਂ, ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਘੁੱਗ ਗਿਰਾਓ ਜੀਓ। ਹੁਣ ਵਾਰੀ ਘੁੰਮਾਂ ਜਾਮਦਾ, ਇੱਕ ਸਾਹਾ ਤੁਧ ਧਿਆਏ ਦਾ, ਉੱਜੜ ਥੇਹੋ ਵਸਾਇਓ, ਹੋਂ ਤੁਧ ਵਿਟੋਂ ਕੁਰਬਾਨ ਜੀਓ। ਹਰ ਇੱਠੇ ਨਿਤ ਧਿਆਏ ਦਾ, ਮਨ ਚਿੰਦੀ ਸੋ ਫਲ ਪਾਏ ਦਾ, ਸਭੇ ਕਾਜ ਸਵਾਰਿਆਂ ਲਾਹੀਆਂ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਸ਼ਿਕ ਜੀਓ। ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜੀਓ। ਮੈਂ ਬੱਧੀ ਸੱਚ ਧਰਮ ਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲ ਕੈ, ਪੈਰ ਧੋਵਾਂ ਪੱਖਾਂ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜੀਓ। ਸੁਣ ਗੱਲਾਂ ਗੁਰ ਪੈ ਆਇਆ, ਨਾਮ ਦਾਨ ਇਸਨਾਨ ਦੜਾਇਆ, ਸਭ ਮੁਕਤ ਹੋਆ ਸਹਿ ਸਾਰੜਾ, ਨਾਨਕ ਸੱਚੀ ਬੇੜੀ ਝਾੜ ਜੀਓ। ਸਭ ਸ੍ਰਿਸ਼ਟ ਦੇ ਸੇਵੈ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿੱਠੀਆਂ, ਤੁਸ ਆਪੇ ਲੈਣ ਛੜਾਏ ਜੀ।

ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਬੁੱਟੀਆਂ ਇਹੋ ਹੋਆ ਹਲੇ ਮੀ ਰਾਜ ਜੀਓ। ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ, ਬੋਲੀ ਖਸਮ ਦਾ ਬਹੁਮਾਨ ਕੀਆ, ਤੁਦ ਉਪਰੇ ਤੁਦ ਆਪੇ ਪਾਏ ਥਾਏ ਜੀਓ। ਤੇਰਿਆਂ ਭਗਤਾਂ ਭੁੱਖ ਸਦ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਹਿੋ ਮਿਲਾਏ ਜੀਓ। ਤੁਦ ਜੇਵੜ ਅਵਰ ਨਾ ਭਾਲਿਆ, ਦੀ ਤੂੰ ਦੀਪ ਲੋ ਪੈ ਆਲਿਆ, ਤੂੰ ਥਾਨ ਥਨੰਤਰ ਰਵਰਿਆ, ਨਾਨਕ ਭਗਤਾਂ ਸੱਚ ਆਧਾਰ ਜੀਓ। ਹਾਂ ਗੁਸਾਈ ਦਾ ਪਹਿਲ ਬਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ, ਸਭ ਹੋਏ ਛਿੰਝ ਇਕੱਠੀਆਂ, ਦੇ ਬੈਠਾ ਵੇਖੇ ਆਪ ਜੀਓ। ਬਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਥੇ ਪੰਜ ਜਵਾਨ, ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ ਕਰ ਜਾਸਨ ਬਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਤੂੰ ਵਰਨਾ ਚਿਹਨਾ ਬਾਹਰਾ, ਹਰ ਦਿਸੇ ਹਾਜ਼ਰ ਜਾਹਰਾ, ਸੁਣ ਸੁਣ ਤੇਜੇ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ। ਮੈਂ ਜੁਗ ਜੁਗ ਦਏ ਸੇਵੜੀ, ਗੁਰ ਕੱਟੀ ਮਿਹੜੀ ਜੇਵੜੀ, ਹਾਂ ਬਾਹੜ ਛਿੰਝ ਨਾ ਨੱਚੂ, ਨਾਨਕ ਉਸਰ ਲਦਾ ਭਾਲ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ, ਪਹਿਲੇ ਪਹਿਰੇ ਰਣ ਕੇ ਬਣਜਾਰਿਆ ਮਿੱਤਰਾ, ਹੁਕਮ ਭਇਆ ਗੁਰਭਾਸ, ਉਰਧ ਤਪ ਅੰਤਰ ਕਰੇ ਬਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ ਵਿਖਾਣੇ, ਉਰਧ ਧਿਆਨ ਲਿਵ ਲਾਗਾ, ਨਾਮ ਅਰਜਾਦ ਆਇਆ ਕਲ ਪੀਤਰ, ਬਾਹੁੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਭਇਆ ਗਰਵਾਸ, ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਬਣਜਾਰਿਆ ਮਿੱਤਰਾ, ਜਿਉਂ ਜਸੁਦਾ ਕਰਕਾਨ, ਹੱਥੋਂ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁੱਤ ਮੇਰਾ, ਚੇਤ ਚੇਤ ਮੁੜ ਮਨ ਮੇਰੇ, ਅੰਤ ਨਹੀਂ ਕਿਛ ਤੇਰਾ, ਜਿਨ ਰਚ ਰਚਿਆ ਤਿਸੇ ਨਾ ਜਾਣੇ ਮਨ, ਭੀਤਰ ਧਰਤ ਗਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਧਨ ਜੋ ਬਣ ਸਿਓ ਚਿੱਤ, ਹਰ ਕਾ ਨਾਮ ਨਾ ਚੇਤ ਹੀ ਬਣਜਾਰਿਆ ਮਿੱਤਰਾ, ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ, ਬਿਕਲ ਭਇਆ ਸੰਗ ਮਾਇਆ, ਧਨ ਸਿਓ ਰੱਤਾ ਜੋਬਨ ਮਤਾ, ਇਹਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਧਨ ਜੋਬਨ ਸਿਓ ਚਿੱਤ, ਚੌਥੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਬਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੈ, ਖਿਨਮੇ ਭਇਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਲਾਵੀ ਲੁਣਿਆ ਖੇਤ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ, ਖੀਰ ਪੀਏ ਖਿਲਾਈਏ ਬਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਨਿਹੋ ਕਨੇਰਾ, ਮਾਇਆ ਮੋਹ ਸਬਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਣੀ ਕਾਰ ਕਮਾਈ, ਰਾਮ ਨਾਮ ਬਿਨ ਮੁਕਤ ਨਾ ਹੋਈ, ਬੁੱਢੀ ਦੂਜੈ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਛੁੱਟੇ ਗਾ ਹਰ ਚੇਤ, ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਭਾਰ ਜੋ ਬਨ ਮੈਂ ਮਤ, ਅਹਿਨਸ ਕਾਮ ਵਿਆਪਿਆ ਬਣਜਾਰਿਆ ਮਿੱਤਰਾ, ਅੰਦਲੇ ਨਾਮ ਨਾ ਚਿੱਤ, ਰਾਮ ਨਾਮ ਕਟ ਅੰਤਰ ਨਾਹੀਂ, ਹੋਰ ਜਾਣੇ ਰਸਕਸ ਮਿੱਠੇ ਗਿਆਨ, ਧਿਆਨ ਗੁਣ ਸੰਜਮ ਨਾਹੀਂ, ਜਨਮ ਮਰੋਗੇ ਝੂਠੇ, ਤੀਰਥ ਵਰਤ ਸੁੰਜਮ ਸਚ ਨਾਹੀਂ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਏ ਭਗਤ ਨਿਸਤਾਰਾ, ਦੁਬਧਾ ਵਿਆਪੈ ਦੂਜਾ, ਤੀਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਸਰਹੰਸ ਉਲੱਥੜੇ ਆਏ, ਜੋਬਨ ਕਟੇ ਜਰੂਆ ਜਿਣੇ, ਜੋਬਰ ਕਟੇ ਜਰੂਆ ਜਿਣੇ ਬਣਜਾਰਿਆ ਮਿੱਤਰਾ, ਆਪ ਕਟੇ ਦਿਨ ਜਾਏ, ਅੰਤਕਾਲ ਪਛਤਾਸੀ, ਅੰਦਲੇ ਜਾਂ ਜਮ ਪਕੜ ਚਲਾਇਆ, ਸਭ ਕਿਛ ਆਪਣਾ ਕਰ ਰਾਖਿਆ, ਖਿਨਮੈ ਭਇਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣਪ, ਕਰ ਅਵਗਣ ਪਛਤਾਏ, ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ, ਪ੍ਰਭ ਚਿੱਤ ਹੋ ਲਿਬਲਾਏ, ਚੌਥੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਬਿਰਧ ਪਿਆ ਤਨ ਖੀਣ, ਅੱਖੀ ਅੰਧ ਨਾ ਦਿਸੀ ਬਣਜਾਰਿਆ ਮਿੱਤਰਾ, ਕੰਨੀ ਸੁਣੇ ਨਾ ਵੈਣ, ਅੱਖੀ ਅੰਧ ਜੀ ਬਰਸ ਨਾਹੀਂ, ਰਹੇ ਪਰਾਕੋ ਤਾਣਾ, ਗੁਣ ਅੰਤਰ ਨਾਹੀਂ ਕਿਉਂ ਸੁਖ ਪਾਵੇ, ਮਨਮੁਖ ਆਵਣ ਜਾਣਾ, ਖੜ ਪੱਕੀ ਕੁੜ ਭੱਜੇ ਬਿਨਸੇ, ਆਏ ਚਲੇ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਗੁਰਮੁਖ ਸ਼ਬਦ ਪਛਾਣ, ਓੜ ਕਾਇਆ ਤਿਨ ਸਹਾਇਆ ਬਣਜਾਰਿਆ ਮਿੱਤਰਾ, ਜਰ ਜਰ ਬਾਣਾ ਕੰਨ, ਇੱਕ ਰਤੀ ਗੁਣ ਨਾ ਸਮਾਵਣਾ ਬਣਜਾਰਿਆ, ਸਮਾਣਿਆ ਬਣਜਾਰਿਆ ਮਿੱਤਰਾ, ਅਵਗਣ ਖੜਸਣ ਬਨ,
ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੇ ਨਾ ਸਾਕੇ ਭਾਏ ਭਗਤ ਪੈ ਤਰਨਾ ਪਤ ਸੇਤੀ ਕਰ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਣ ਰਣ ਕੇ ਬਣਜਾਰਿਆ ਮਿੱਤਰਾ ਹਰ ਪਾਇਆ ਉਧਰ ਮਝਾਰ ਹਰ ਧਿਆਵੇ ਹਰ ਉਚਰੇ ਬਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਇਰਾਦੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸਕੀ ਬਸਤ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਹੇਤ ਮੇਰਾ ਮੇਰਾ ਕਰ ਪਾਲੀਏ ਬਣਜਾਰਿਆ ਮਿੱਤਰਾ ਲੈ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੇ ਖੋ ਖੱਟ ਖਵਾਵੈ ਮਨ ਜਾਣੇ ਖੱਟ ਖਵਾਏ ਜੋ ਦੇਵੇ ਤਿਸ ਚੇਤੇ ਨਾਹੀ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਬਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਏ ਤੀਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਮਨ ਲਾਗਾ ਆਲ ਜੰਜਾਲ ਧਨ ਚਿਤਵੇ ਧਨ ਸੰਚਵੇ ਬਣਜਾਰਿਆ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੇ ਜੇ ਹੋਵੇ ਅੰਤ ਸਖਾਈ ਇਹ ਤਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵੋ ਪੂਰਾ ਸਤਿਗੁਰੂ ਬਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ ਖਿਨ ਖਿਨ ਢਿੱਲਨ ਮੂਲ ਨਾ ਕਰਿਓ ਜਿਤ ਅਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਦਮਾਣੋ ਰਲੀਆਂ ਜਨਮ ਮਰਨ ਦੁੱਖ ਖੋਵੋ ਗੁਰਸਤ ਗੁਰਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਤਰਪਾਇਤਾ ਉਦਰੈ ਮਾਹੇ ਦਸੀ ਮਾਸੀ ਮਾਨਸ ਕੀਆ ਬਣਜਾਰਿਆ ਮਿੱਤਰਾ ਕਰ ਮੁਹਲਤ ਕਰਮ ਕਮਾਹੇ ਮੁਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਭਾਈ ਸੁਤਬੰਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸਕਰਮ ਕਰਾਏ ਆਪੇ ਜਨਤੇ ਵਸ ਕਿਛ ਨਾਹੇ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰਪਾਇਤਾ ਉਦਰੈ ਮਾਹੇ ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਪੂਰਾ ਭਲਾ ਨਾ ਪਛਾਣੀ ਬਣਜਾਰਿਆ ਮਿੱਤਰਾ ਬੁਰਾ ਭਲਾ ਨਾ ਪਛਾਣੀ ਬਣਜਾਰਿਆ ਮਿੱਤਰਾ ਮਨ ਮਤਾ ਅਹਮ ਏ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰੂ ਕਬੂ ਨ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰ ਸਬਬਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋ ਮਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਬਿਖ ਸੰਚੇ ਅੰਧ ਅਗਿਆਨ ਪੁੱਤਰ ਕਲੱਤਰ ਮੋਹੇ ਲਪਟਿਆ ਬਣਜਾਰਿਆ ਮਿੱਤਰਾ ਅੰਤਰ ਲਹਿਰ ਲੁਭਾਨ ਪ੍ਰਾਨੀ ਸੋਬਰਬ ਚਿਤ ਨ ਆਵੈ ਸਾਧ ਸੰਗਤ ਸਿਉ ਸੰਗਨਾ ਕੀਆ ਬਹੁ ਜੋਨੀ ਦੁੱਖ ਪਾਵੈ ਸਿਰਜਣ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਬਣਜਾਰਿਆ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰੇ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਬਣਜਾਰਿਆ ਮਿੱਤਰਾ ਉੱਠ ਚਲੇ ਕਮਾਣਾ ਸਾਥ ਇਕਰਤੀ ਬਿਲਮ ਨਾ ਦੇਵਨੀ ਬਣਜਾਰਿਆ ਮਿੱਤਰਾ ਉਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੁਹੇਲੇ ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗੇ ਸਦਾ ਸੁਹੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹੈ ਦਰਬਾਰੇ ਮਨ ਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਏਣੀ ਪੇੜੀਏ ਕਿਉਂ ਕਰ ਹਰ ਦਰਸ਼ਨ ਪਿਖੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੇ ਸਹੇਲੀ ਹਰ ਦਰਗਹਿ ਬਾਂ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਐਣੀ ਪੇੜੀਏ ਗੁਰਮੁਖ ਹਰ ਦਰਸ਼ਨ ਦਿਖੈ
ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਰਤਨ ਪਦਾਰਥ ਲਾਦਾ ਹਉਮੈ ਰੋਗ ਗਿਆ ਦੁੱਖ ਲਾਤਾ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਪੇਵਕੜੇ ਹਰ ਜਪ ਸੁਹੇਲੀ ਵਿੱਚ ਸੋਹੜੇ ਕਰੀ ਵਿੱਚ ਸੋਹੜੇ ਖਰੀ ਸੁਹੰਦੀ ਸੋਹੜੇ ਵਿੱਚ ਖਰੀ ਸੁਹੰਦੀ ਜਿਨ ਪੇਵਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਕਾ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਜਿਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਹੋਆ ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜਾ ਹਰ ਸੋਭਾ ਦੇਵੋ ਜਿਤ ਸਬਰ ਹੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਨਾਮ ਦੇਵਾਇਆ ਖੰਡ ਬਰ ਭੰਡ ਹਰ ਸੋਭਾ ਹੋਈ ਇਹ ਦਾਨ ਨਾ ਰਲੇ ਰਲਾਇਆ ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ ਸਭ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜ੍ਹੀ ਗੁਰੂ ਚਲੰਦੀ ਜੁਗ ਜੁਗ ਪੀੜ੍ਹੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹੋਰ ਪੁਰਖ ਨਾ ਕਭੀ ਬਿਨਸੇ ਜਾਵੇ ਹਰ ਪੁਰਖ ਨਾ ਕਭੀ ਬਿਨਸੇ ਜਾਵੇ ਨਿਤ ਦੇਵੈ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਏ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੇ ਚਰਨ ਕਮਲ ਚਿਤ ਲਾਏ ਜਲਥਲ ਪੂਰ ਰਹਿਆ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬਹੁਤ ਕਰਤੇ ਸਹਿਸਾ ਦੁੱਖ ਨਾ ਵਿਆਪੈ ਗੁਰ ਪੂਰਾ ਭੇਟੇ ਵਡਪਾਗੀ ਆਠ ਪੈਰ ਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਉਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਦਰ ਨਿਹਚਲ ਮੱਲੀ ਹਰ ਦਰ ਸੇਵੇ ਅਲਖ ਭੇਵੇ ਨਿਹਚਲ ਆਸਣ ਪਾਇਆ ਤਹਿ ਜਨਮ ਨ ਮਰਨ ਨ ਆਵਣ ਜਾਣਾ ਸੰਸਾ ਦੁੱਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾਂ ਕਛੂ ਨ ਚੱਲੀ ਨਾਨਕ ਸਿੱਖਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀ ਉਹ ਮਿੱਤਰਾ ਕਰਤ ਸੰਤਾਂ ਸੰਗ ਨਿਵਾਸੋ ਪਰ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸਵਾਮੀ ਸੁਖੈ ਗਾਮੀ ਇੱਛਲ ਸਗੀ ਇੱਛ ਸਗਲੀ ਪੁੰਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਬਿਛੁੰਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਬਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮਿਲ ਜੀਵੈ ਮੀਨਾ ਹਰ ਪੀ ਅਘਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਬੁੱਠੇ ਸ਼੍ਰੀ ਧਰ ਪਾਏ ਮੰਗਲ ਗਾਏ ਇੱਛ ਪੁੰਨੀ ਸਤਿਗੁਰ ਤੁੱਠੇ ਲੜ ਲੀਏ ਲੜ ਲੀਨੇ ਲਾਏ ਨੌਨਦ ਪਾਏ ਨਾਉ ਸਰਬ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੱਖਣਾ ਹੱਠ ਮਝਾਉ ਮਾਂ ਪਿਰੀ ਪੱਸੇ ਕਿਉਂ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੁਤੀਆ ਭਾਉ ਬਪ੍ਰੀਤ ਅਨੀਤ ਦਾਸਾਂ ਨਹਿ ਭਾਵ ਏ ਜੀਓ ਦਾਸਾਂ ਨਹਿ ਭਾਵ ਬਿਨ ਦਰਸਾਵੇ ਇੱਕ ਖਿਨ ਧੀਰਜ ਕਿਉਂ ਕਰੇ ਨਾਮ ਬਿਹੂਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉਂ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕੇ ਸਵਾਮੀ ਧਾਰ ਅਨੁਗ੍ਰਹਿ ਮੰਤਨ ਅੰਕ ਸਮਾਵੇ ਦੱਖਣਾ ਸਾਂਦੜੋ ਹਬਠਾਏ ਕੋਈ ਨਾ ਦਿਸੇ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਏ ਜੀਓ ਕਿਉਂ ਮਨੋ ਵਿਸਾਰੀਏ ਨਿਮਖ ਨਹੀਂ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਵਾਂਛਤ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ
अनाथ के नाथे सर्ब के साथे जप जुए जन्म न हारिए नानकी बिनंती प्रपै कृपा कर पव जल तारिए दखना तूड़ी मजन साध खे साई थिए कृपा लदे हबे थोकड़े नानक हर तन माल संत सुंदर स्वामी धाम भगते विश्राम आसा लग जीवते जियो मन तने गलतान सिमरत प्रभ नाम हर अमृत पीवते जियो अमृत हर पीवते सदा थिर थीवते बिखे बन फीका जानिया भय किरपाल गुरपाल प्रभ मेरे साध संगत निदमान्या सर्ब सो सुख नंद घन प्यारे हर तन मन अंतर सीवते इक तिल नहीं विसरे प्राण अधारा जप जप नानक जीवते डखणा जो तो कीने अपने तिना को मिले ओहे आपे ही आप मोह ओ जस नानक आप सुने ओहे शांत प्रेम ठगौरी पाए के रझाए गोविंद मन मोहया जियो संतन के प्रसाद अगाध कंठे लग सोहया जियो हर कंठे लग सोहया दुख सब मोहया दुख सब जोहया भगत लखन कर बस पए मन सर्व सुख गुठे गोविंद तुठे जन्म मरना सब मिट गए सखी मंगलो गाया इच्छ पुजाया बहुड़ जा बहुड़ न माया होया कर घली ने नानक प्रप्यारे संसार सागर नहीं पोहया डखना साई नाम अमोल कीम न कोई जान दो जिना भाग मथाए सो नानक हर रंग मान दो शंत कहते पवित्र सुनते सब धन लिखती कुल तारिया जियो जिना जिनको साधु संग नाम हर रंग तिनी ब्रह्म विचारिया जियो ब्रह्म विचारिया जन्म सवारिया पूर्ण कृपा प्रभ करी कर गहली ने हर जसो दीने जोन ना तावे नह मरी सतगुर दयाल कृपाल पेड़ते हरे काम क्रोध लोभ मारिया कथन न जाए अखथ स्वामी सदके जाए नानक वारिया श्री राग महला चौथा बनजारा एक ओंकार सत नाम गुर प्रसाद हर हर उत्तम नाम है जिन सिरिया सब कोई जियो हर जी सबे प्रतपाल दा कट कट रमैया सोए सो हर सदा त्याये तिस बिन अवर ना कोई जो मोहे माया चित लाइन दे से छेड़ चले से छोड़ चले दुख रोए जो नानक नाम त्याया हर अंत सखाई होए मैं हर बिन अवर ना कोई हर गुर सरणाई पाइए बन जारिया मित्रा बड़ भाग प्राप्त होए राओ संत जना बिन पाइया हर के ने न पाया नाओ बिच होमे कर्म कमाम दे ज्यों बेसुआ पुत ने नाओ पिता जात न हुई गुर तुठा करे पसाओ गुड भागी गुर पाया हर अहनिस लगा पाओ जन नानक ब्रह्म पछाणिया हर कीर्त कर्म कमाओ मन हर हर लगा चाओ गुर पूरे नाम दडाया हर मिलिया हर प्रभ नाओ रहाओ जब लग जोबन सास है तब लग नाम त्याए चलदिया नाल हर चलसी हर अंते लय छुड़ाए हों बलिहारी तिनको जिन हर मन बुठा आए जिनी हर हर नाम न चेत्यो से अंत गए पछताए तुर मस्तक हर प्रभ लिखिया जन नानक नाम त्याए मन हर हर प्रीत लगाए बड़भागी गुर पाया गुर सबदी पार लंघाए रहाओ हर आपे आप पाएंदा हर आपे दे वैले आपे हर आपे परम पुलाएंदा हर आपे ही मत दे गुरमुखा मन परगास ऐसे विरले के ओम बलिहारी तिनको जिन हर पाया गुरमते नानक नानक कमल परगासिया मन हर बुठ राहे मन हर हर जपन करे हर गुर सुनाई भज पो जिंदू सब किल बिख दुख पर हरे रहाओ कट कट रमैया मन बसे क्यों पाइए कित पत गुर पूरा सतगुर भेटिए हर आए बसे मन चित मैं धर नाम अधार हर नामे ते गत मत मैं हर हर नाम बिसाहु है हर नामे ही जत पत ज नानक नाम त्याया रंग रतड़ा हर रंग रत हर त्यावो हर प्रभ सत गुर बचनी हर प्रभ जानिया सब हर प्रभ ते उत पत रहाओ जिनको पूर्व लिखिया से आए मिले गुर पास सेवक पाए बन जा रहा मित्रा गुर हर हर नाम परगास धन धन बन जम पारिया जिन वखर लदड़ा हर रास गुरमुखा दर मुख उजले से आए मिले हर पास जन नानक गुर दिन पाया जिन आप तुठा गुण तास हर त्यावो सास ग्रास मन प्रीत लगी तिना गुरमुखा हर नाम जिना रह रास रहाओ एक ओंकार सतगुर प्रसाद श्री राग की वार महला चौथा सलोका नाल सलोक महला तीजा रागा विच श्री राग है जे सच तरे प्यार सदा हर सच मन वसे निश्चल मत अपार
ਰਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੈ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬਲਕ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾਨਕ ਜਿਨੀ ਅੱਖੀਂ ਲਿਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਿਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਾ ਡਰ ਭਰਮ ਪੋ ਦੂਰ ਕਰ ਹਰ ਤਿਸ ਨੂੰ ਸਲਾਹੇ ਜੇ ਤੁਦ ਰੱਖੇ ਬਾਹਰ ਘਰ ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪ ਭੋ ਬਿਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਪੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਓ ਨਾਹੀਂ ਖਾਏ ਕਾ ਪੌੜੀ ਤੁਦ ਆਪੇ ਤੁਦ ਉਪਾਏ ਕੇ ਆਪੇ ਕਾਰੇ ਲਾਈ ਤੂੰ ਆਪੇ ਬਿਖ ਬਿਗ ਸਦਾ ਆਪਣੀ ਵਡਿਆਈ ਹਰ ਤੁਦੋਂ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਾ ਸਭਨੇ ਹੀ ਥਾਈ ਹਰ ਤਿਸੇ ਤਿਆਵੋ ਸੰਤ ਜਨੋ ਜੋ ਲੈ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਭਨਾ ਜੀਆ ਇੱਕਾ ਛਾਓ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੇ ਜਾਂ ਪਤ ਲੇਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਏ ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ ਪੌੜੀ ਤੁਧ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਦਸ ਚਾਰ ਹਟ ਤੁਧ ਸਾਜਿਆ ਵਪਾਰ ਕਰੀਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿਸ ਜਮ ਕਾਲ ਨਾ ਵਿਆਪੇ ਜਿਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁੱਟੀ ਵੈ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੂ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਅਤ ਕਰੇ ਵਿਚਾਰ ਬਿਨ ਬੁਝੇ ਕੈਸੇ ਪਾਵੇ ਪਾਰ ਸਿੱਧ ਕਰ ਸਿਜਦਾ ਮਨ ਕਰ ਮਖਸੂਦ ਜਿਹ ਧਿਰ ਦੇਖਾਂ ਤੇਹ ਧਿਰ ਮੌਜੂਦ ਮਹੱਲਾ ਤੀਜਾ ਗੁਰਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਝੇ ਧਿਆਵ ਹੈ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਿੰਨ ਹੋਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਬਿਡਾਣਾ ਸਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਏ ਹਿਰਦੇ ਹੀ ਲਿਖ ਲਿਓ ਸਦਾ ਸਾਹਿਬ ਕੇ ਰੰਗ ਨਾ ਰਹੇ ਸਦਾ ਸਾਹਿਬ ਕੇ ਰੰਗ ਰਹੇ ਕਬੂ ਨ ਤੂਟ ਸੁਨੇਹੋ ਕਲੋ ਮੁਜਾਸਨੀ ਜਾਏ ਸੀ ਲਿਖਿਆ ਪੀ ਨਾ ਲੈ ਜਾਏ ਨਾਨਕ ਸਾਹਿਬ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੇ ਪਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਨ ਚੱਲੀ ਵੇਖੋ ਕੋ ਵਿਉ ਪਾਏ ਸਤਿਗੁਰ ਸੱਚ ਦਿੜਾਇਆ ਸੱਚ ਰਹੋ ਲਿਵਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਦ ਜੋ ਕੀਚੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੇ ਜੇ ਪਾਪ ਕਮਾਇੰਦਾ ਧਰਮੀ ਬਿਗ ਸੇ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕਿਤ ਜਿਨ੍ਹਾਂ ਸੱਚ ਸੱਚ ਪਛਾਣਿਆ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲੋ ਸੁਣ ਮਸਵਾਣੀਏ ਕਾਗਤ ਪੀ ਜਲ ਜਾਓ ਲਿਖਣ ਵਾਲਾ ਜਲ ਬੋਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਵੇਂ ਕੁਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੇ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਉਹ ਪੁੱਛਿਆ ਦਾਨ ਦੇਵਕਾਂ ਸਲੋਕ ਮਹੱਲਾ ਤੀਜਾ ਹੋਂ ਕਰਦੀ ਸਭ ਮੋਈ ਸੰਪੋ ਕਿਸੇ ਨਾ ਨਾਲ ਦੂਜੇ ਭਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀ ਆਹਾ ਮਨੋ ਕੁਸੁਦਾਂ ਕਾਲੀਆਂ ਬਾਹਰ ਚਿੱਟ ਵੀ ਆਹਾ ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੇ ਰਤੀਆਂ ਜਾਣੇ ਸੁੱਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਖਾਰਤਾਂ ਜੇ ਤਿੰਨ ਕਹਿ ਸੰਗ ਮਿਲਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਂਦਾ ਆਪੇ ਵਿੱਚ ਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਕ ਘੜੀ ਕਰ ਖਿਆਲ
ਹਰ ਤੁਦੋਂ ਬਾਹਰ ਕਿਛ ਨਹੀਂ ਗੁਰਸਬਦ ਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੈ। ਜੇ ਤਨ ਖਸਮੈ ਚਲੇ ਰਜਾਈ ਦਰਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ। ਮਨਮੁਖ ਨਾਮ ਵਿਹੂਣਿਆ ਰੰਗ ਕੁਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ। ਦੂਜੇ ਲੱਗੇ ਪਚਮੂਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪਏ ਪਚੈ ਬਾਹਰੋ ਬਾਰ। ਨਾਨਕ ਨਾਮ ਰਤੇ ਸਿਰੰਗੁਲੇ ਗੁਰ ਕੇ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਈ। ਪੌੜੀ ਸਿਸ਼ਟ ਉਪਾਈ ਸਭ ਤੁਦ ਆਪੇ ਰਿਜਕ ਸੰਭਾਇਆ ਇੱਕ ਬਲ ਛਲ ਕਰਕੇ ਖਾਂਬ ਦੇ ਮੂੰਹ ਕੂੜ ਕੁਸਤ ਤਿਨੀ ਢਾਇਆ। ਤੁਦ ਆਪੇ ਭਾਵੈ ਸੋ ਕਰੇ ਤੁਦ ਉਤੇ ਕੰਮ ਉਏ ਲਾਇਆ ਇੱਕ ਨਾ ਸੱਚ ਬੁਝਾਏ ਤਿਨਾ ਅਤੁੱਟ ਭੰਡਾਰ ਦੇ ਵਾਇਆ। ਹਰ ਚੇਤ ਕਾਏ ਤਿਨਾ ਸਫਲੈ ਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵੇਦ ਬਖਾਣੇ ਮਾਇਆ ਮੋਹ ਸੁਆਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ। ਜਿਨ ਜੀਓ ਪਿੰਡ ਦਿੱਤਾ ਤਿਸ ਕਭੂ ਨਾ ਚੇਤੇ ਜੋ ਦੇਂਦਾ ਰਿਜਕ ਸੰਭਾਏ। ਜਮ ਕਾ ਫਾਹਾ ਗਲੋਂ ਕੱਟੀਏ ਫਿਰ ਆਵੇ ਜਾਏ। ਜਮ ਕਾ ਫਾਹਾ ਗਲੋਂ ਨਾ ਕੱਟੀਏ ਫਿਰ ਆਵੇ ਜਾਏ। ਮਨਮੁਖ ਕਿਛੂ ਨਾ ਸੂਝੇ ਅੰਦਲੇ ਪੂਰਬ ਲਿਖਿਆ ਕਮਾਏ। ਪੂਰੇ ਪਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਬਸੇ ਮਨਿਆਏ। ਸੁਖ ਮਾਣੇ ਸੁਖ ਪੈਨਣਾ ਸੁਖੈ ਸੁਖ ਵਿਹਾਏ। ਨਾਨਕ ਸੋ ਨਾਉ ਮਨੋ ਨਾ ਵਿਸਾਰੀਏ ਜਿਤ ਦਰ ਸੱਚੈ ਸੋਭਾ ਪਾਏ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ। ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ। ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਬਿਹਾ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨ ਨਾਮੇ ਤ੍ਰਿਗ ਜੀਵਾਸ। ਗੁਰਮਤੀ ਨਾਉ ਪਾਈਏ ਮਨਮੁਖ ਮੋਹੇ ਬਿਨਾਸ ਜਿਉਂ ਭਾਵੇ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ। ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ। ਜਿਸ ਤੂੰ ਦੇ ਸਭ ਕਿਛ ਮਿਲੇ ਜਿਸ ਤੂੰ ਦੇ ਤੇ ਸਭ ਕਿਛ ਮਿਲੇ ਇੱਕ ਨਾ ਦੂਰ ਹੈ ਪਾਸ। ਤੁਧ ਬਾਜੋਂ ਥਾਓ ਕੋ ਨਾਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾ ਸਭ ਤੁਧੇ ਨੂੰ ਸਲਾਹਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਲੋਕ ਮਹੱਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੇਨੀ ਮਨ ਮੂਰਖ ਗਵਾਰ। ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ। ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹਰ ਜੀਉ ਹੇਤ ਪਿਆਰ। ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥੋਏ ਜਿਸਰ ਭਾਵੈ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ। ਗੁਰਸਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਅਟਕੇ ਨੇ ਨਾ ਪਾਇਓ ਪੁੱਛੋ ਬੇਦਾਂ ਜਾਏ। ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾ ਵਰਿਆਮ ਜਿਨ ਬਿੱਟੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ। ਆਪ ਹੋਆ ਸਦਾ ਮੁਕਤ ਸਭ ਕੁੱਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ। ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲਗ ਖਸਮ ਵਿਸਾਰਿਆ। ਨਾਨਕ ਬਿਨ ਨਾਮੇ ਸਭ ਦੁੱਖ ਸੁਖ ਵਿਸਾਰਿਆ। ਮਹੱਲਾ ਤੀਜਾ। ਗੁਰ ਪੂਰੇ ਹਰ ਨਾਮ ਦੜਾਇਆ ਤਿਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ। ਹੋਮੈ ਮਾਰ ਇਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੈ ਸਾਚੇ ਨਾ ਸਮਾਇਆ। ਸਭ ਆਪੇ ਆਪ ਵਰਤੇ ਕਰਤਾ ਜੋ ਭਾਵੈ ਸੋ ਨਾਹੀ ਲਾਇਆ ਜੋ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਮੈ ਖਿਨ ਮਰ ਜਾਇਆ। ਪੌੜੀ ਜੋ ਮਿਲਿਆ ਹਰ ਦਿਬਾਣ ਸਿਉ ਸੋ ਸਭਨੀ ਦਿਬਾਣੀ ਮਿਲਿਆ ਜਿੱਥੇ ਹੋਏ ਜਾਏ ਤਿੱਥੇ ਉਹ ਸੁਰਖਰੂ ਉਸ ਗੇ ਮੂੰਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਏ ਨਾਉ ਮੰਨੀਏ ਨਾ ਕਿਲਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ। ਸਲੋਕ ਮਹੱਲਾ ਤੀਜਾ। ਆਤਮਾ ਦੇਉ ਪੂਜੀਏ ਗੁਰ ਕੇ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲੀ ਗੁਰ ਕੇ ਭਾਏ ਸੁਭਾਏ ਗੁਰਬਿਣ ਸਹਿਜ ਨਾ ਆਵੀ ਲੋਭ ਮੈਲ ਨਾ ਵਿੱਚੋਂ ਜਾਏ। ਖਿਨਪਲ ਹਰ ਨਾਮ ਮਨ ਵਸੇ ਸਭ ਅਸ਼ਟ ਅੜਸਠ ਤੀਰਥ ਨਾਏ ਸੱਚੇ ਮੈਲ ਨ ਲੱਗੀ ਮਨ ਲਾਗੇ ਦੂਜੇ ਭਾਏ।
ਧੋਤੀ ਮੂਲ ਨਾ ਉਤਰੈ ਜੇ ਅੜਸਠ ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖ ਦੁੱਖ ਕਮਾਏ ਨਾਨਕ ਮਹਿਲਾ ਉਜਲ ਤਾਂ ਥੀਏ ਜਾਂ ਸਤਿਗੁਰ ਮਾਹੀ ਸਮਾਏ ਮਹਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਿਰਾਏ ਲਿਵ ਲਿਵ ਧਾਤ ਦੋਇ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਥ ਮਨ ਹੀ ਮੰਝ ਸਮਾਏ ਮਨ ਜੋ ਇੱਛੈ ਸੋ ਲਹੇ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪਹੁੰਚੀਏ ਗੁਰਮੁਖ ਕਾਰ ਕਮਾਏ ਬਿਣ ਮੰਨੇ ਜੇ ਹੋਰ ਨਾਲ ਹੀ ਨਾਲ ਬਿਣ ਮੰਨੇ ਜੇ ਹੋਰੀ ਨਾਲ ਲੂਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੇ ਹਰ ਸੇਤੀ ਲਿਵ ਲਾਏ ਨਾਨ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਸਤ ਮੁਖ ਮਸਤਕ ਤਿੰਨ ਜਨ ਹਿਰਦੈ ਲੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਸਾਖੀ ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕੇ ਰਾਖੀ ਅਦਿਸ਼ਟ ਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਜੋ ਸਿਰ ਲਿਖੇ ਲਾਏ ਵਿੱਚੋਂ ਆਪ ਗਵਾਏ ਕੇ ਰਹੇ ਨਾ ਸੱਚ ਲਿਵ ਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜਿਆ ਵਿਕਾਰਾਂ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ ਆਤਮੋ ਦੇ ਆਤਮਾ ਦੇਉ ਪੂਜੀਏ ਬਿਨ ਸਤਿਗੁਰ ਬੂਝਣਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਈ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉ ਤਿਨ ਸੱਚੀ ਸਦਾ ਲਿਵਰ ਹੋਏ ਨਾਨਕ ਜਿਸ ਨੂੰ ਮਿਲੈ ਨਾ ਵਿਛੜੇ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤੈ ਜਾਣੇ ਗੁਰ ਪ੍ਰਸਾਦੀ ਆਪ ਪਛਾਣੇ ਧਾਵਤ ਰਾਖੈ ਇਕਤ ਆਣੇ ਜੀਵਤ ਮਰੇ ਹਰ ਨਾਮ ਬਖਾਣੇ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਤਰ ਮੁੱਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨ ਜਾਏ ਸਤ ਸੰਗਤ ਸਿਉ ਬਾਦ ਰਚਾਏ ਅੰਤਿਮ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਨ ਚੇਤੈ ਬਹੁ ਕਰਮ ਕਮਾਏ ਪੂਰਬ ਲਿਖਿਆ ਸੂ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੈ ਮੋਖ ਨਾ ਪਾਏ ਪੌੜੀ ਸਤਿਗੁਰੂ ਜਿਨੀ ਧਿਆਇਆ ਸੇ ਕੜਨਾ ਸਵਾਹੀ ਸਤਿਗੁਰੂ ਜਿਨੀ ਧਿਆਇਆ ਸੇ ਤ੍ਰਿਪਤ ਅਘਾਈ ਸਤਿਗੁਰੂ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤਿਨ ਐਥੇ ਉਥੇ ਮੁਖ ਉਜਲੇ ਹਰ ਦਰਗਹਿ ਪੈਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੈ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡੋ ਭੁੱਲੀ ਨਾਨਕਾ ਫਿਰ ਜਨਮ ਮੂਈਆਸ ਕਸਤੂਰੀ ਕੇ ਭੋਲੜੇ ਗੰਧੇ ਡੂਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਨੇ ਵਾਏ ਸਲੋਕ ਮਹੱਲਾ ਤੀਜਾ ਵੇਸ ਕਰੇ ਕੁਰੂਪ ਕੁਲੱਖਣੀ ਮਨ ਖੋਟੇ ਕੁੜਿਆਰ ਭਾਣੇ ਪਿਰਕੇ ਭਾਣੇ ਨਾ ਚੱਲੇ ਹੁਕਮ ਕਰੇ ਗਵਾਰ ਗੁਰ ਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਧੁਰ ਲਿਖਿਆ ਕਰਤਾਰ ਮੰਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ ਬਿਨ ਨਾਵੇਂ ਕਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ ਨਾਨਕ ਸਾਹ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣ ਹਾਰ ਨਾਵੇਂ ਕਿਨੇ ਨਾ ਪਾਇਓ ਦੇਖੋ ਹਿਰਦੇ ਵਿਚਾਰ ਨਾਨਕ ਸਾਹ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣ ਹਾਰ ਮਹੱਲਾ ਤੀਜਾ
ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੇ ਉਰਵਾਰ ਨਾ ਪਾਰ ਮਨਮੁਖ ਗਿਆਨੀ ਮਹਾਂ ਦੁੱਖ ਪਾਇਨ ਦੇ ਡੂਬੇ ਹਰ ਨਾਮ ਵਿਸਾਰ ਭਲਕੇ ਉੱਠਬੋ ਕਰਮ ਕਮਾਵੇ ਦੂਜੇ ਭਾਏ ਪਿਆਰ ਸਤਿਗੁਰ ਸੇਵੇ ਆਪਣਾ ਭੋਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰ ਧਾਰ ਪੌੜੀ ਹਰ ਜਲ ਥਲ ਮਹੀਅਲ ਭਰਪੂਰ ਦੂਜਾ ਨਾਹੇ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰੱਖ ਲਈ ਓਏ ਜੈਕਾਰ ਕੀ ਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ ਸਲੋਕ ਮਹੱਲਾ ਤੀਜਾ ਮਨੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ ਫਿਰ ਛੋਡਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੇ ਕਰੂਪ ਕਸੋਹਣੀ ਪਰ ਹਰ ਛੋਡੀ ਪਧਾਰ ਮਹੱਲਾ ਤੀਜਾ ਸਬਦ ਰਤੀ ਸੁਹਾਗਣੀ ਸਤਿਗੁਰ ਕੇ ਭੈ ਪਾਏ ਪਿਆਰ ਸਦਾ ਰਾਵੇ ਫਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੋਭਾ ਬੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਤੁਦਨੋ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆਂ ਮਾਰ ਨਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਨਾ ਮਨ ਵਸੈ ਮੇਟ ਨਾ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਣ ਕਰਤੇ ਵਸ ਹੈ ਗੁਰਮੁਖ ਪੂਜੇ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅਨਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰ ਪ੍ਰਸਾਦੀ ਜਿਨ ਬੂਜਿਆ ਤਿਨ ਪਾਇਆ ਮੁਖ ਦੁਆਰ ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਧਾਰ ਗੁਰਮੁਖ ਜੀ ਨੇ ਅਰਾਧਿਆ ਤਿਨੀ ਤਰਿਆ ਭਉ ਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੇਵੜ ਨਾਹੀਂ ਕੋਈ ਜਾਣ ਹਰ ਧਰਮ ਵਿਚਾਰ ਦਾ ਕਾੜਾ ਦੇਸਾ ਕਿਉਂ ਕੀਜੈ ਜਾਂ ਨਾਹੀਂ ਅਧਰਮ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨੈ ਪਾਪੀ ਨਰ ਹਾਰਦਾ ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾਂ ਅੰਤਰ ਰੱਖਾਂ ਉਰ ਧਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇ ਨਾਮ ਹਰੇ ਹੋਮੈ ਮਾਰ ਮਿਲਾਇਨ ਗੁਰ ਕੇ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲਿਅਨ ਪਾਪੀ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਣ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੇਨ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗੁਲਾ ਜਾਂ ਕੋ ਨਦਰ ਕਰੇ ਜੋਤ ਸੁਭਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜੀਓ ਪਿੰਡ ਸਭ ਤਿਸਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਤਾਰ ਹੋਂ ਬਲਿਹਾਰੀ ਤਿਨਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੇ ਉਲਟੀ ਪਈ ਨਵਨਿਧ ਖਰਚਿਓ ਖਾਓ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੈ ਨਿਜ ਕਰ ਵਸੈ ਨਿਜ ਥਾਈ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾਂ ਕੇ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੇ ਕਿਤ ਅਰਥ ਤੂੰ ਆਇਆ ਨਿਤ ਦੇਹੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ
एक सुहान के घर गावना जननी जानत सुत बड़ा होता इतना कु न जाने जे दिन दिन अवध घटत है मोर मोर कर अधिक लाड तर पेखत ही तरम राहु हस जम राहु हस है ऐसा तै जग भरम भुलाया ऐसा तै जग भरम भरम भरम लाया कैसे बुझे जब मोया है माया रहाओ कहत कबीर छोड़ बिख्यारस इत संगत निश्चो मरना रमैया जप प्राणी अनंत जीवन बाणी इन विद भव सागर तरना जात सुभावे तां लागो पाओ भरम भुलावा विचों जाए उपजै सहज ज्ञान मत जागे गुर प्रसाद अंतर लिब लागे इत संगत नाही मरना हुक्म पछाण तां खसमै मिलना रहाओ दूजा श्री राग त्रिलोचन जी का श्री राग त्रिलोचन का माया मोहमन आगलड़ा प्राणी जरा मरण पौ विसर गया कुटंब देख बिकसे कमला ज्यों पर कर जो है कपट नरा दूड़ा आए हो जमे तना तिन आगलड़े में रहन न जाए कोई कोई साजन आए मिल कह मिल मेरे बीठला ले बाड़ी बलाहे मिल मेरे रमैया मैं लह छड़ाए रहाओ अनक अनक भोग राज बिसरे प्राणी संसार सागर पै अमर पया माया मुठा चेतस नाही जन्म गवायो आलसिया बेखम कोर पंथ चालना प्राणी रब सस तह न प्रवेशंग माया मोह तब विसर गया जान तजरे संसारंग आज मेरे मन प्रगट पया पेख लिये धर्म राओ तह कर दल कर महाबली तिन आगलड़े में रहन न जाए मोको जे को मुँह उपदेश करत ता बण तिन रत्ना नारायणा ऐ जी तू आपे सब किच जानदा बदत त्रिलोचन रामैया श्री राग भगत कबीर जियो का अचरज एक सुनरे पंडिया अब किच कह न जाई सुरनर गण गंधर्व जिन मोहे त्रिभवन मेखली लाई राजा राम आनंद किंगरी बाजै जाकी दृष्ट नाद लिब लागै रहाओ पाठी गगन सिंघिया अर चुंगिया कनक कलश इक पाया तिसमें तार चुए अत निर्मल रसमें रसन चुआया एक जू बात अनूप बनी है पवन प्याला साजिया तीन पवन में एको जोगी कहो कवन है राजा ऐसा ज्ञान प्रगटिया पुरखोत्तम कहो कबीर रंगराता और दुनि सब पर पुलानी मन राम रसायन माता श्री राग बाणी भगत बेणी जियो की पहरिया के कर गावना एक ओंकार सतगुर प्रसाद ने रेनर गर्भ कुंडल जब आछत उर्द ध्यान लिब लागा मृतक पिंड पद मदन एनिज एक अज्ञान सुनागा ते दिन समर कष्ट महा दुख अब चित अधिक पसारिया गर्भ छोड़ मित्र मंडल आया तो नर हर मनो बिसारिया फिर पछतावेगा मूड़िया तू कवन कुमत भ्रम लागा चेत राम नाही जमपुर जाहेगा जन बिछरे अनरादार हाओ बाल बनोद चिंदरस लागा खिन खिन मोहे ब्यापै रसमिस मेद अमृत बिख चाखी तो पंच प्रगट प्रसन्नता पै जब तब संजम छोड़ सुकृत मत राम नाम न आराध्या उछलिया काम काल मत लागी तो आन सकत गल बांध्या तरुण तेज पर त्रै मुख जो है सर अपसर न पछाणिया उनमत काम महा बिख भूले पाप पुन न पछाणिया सुत संपत देख एहो मन गर्भया राम हृदय ते खोया अबर मर्त माया मन तोलै अबर मर्त माया मन तोलै तो पग मुख जन्म बगोया पुंडर केस कुसुम ते तोलै सपत पताल की बाणी लोचन सरमै बुद्ध बल नाठी ता काम पवस मधाणी ताते बिखे पई मत माप पावस काया कमल कुमलाना अविगत बाण छोड़ मित्र मंडल तो पाछे पछताना निकुटी देह देख तुन उपजै मान करत नहीं बूझै लालच करे जीवन पद कारण लोचन कशु न सूझै थाका तेज उड़िया मन पंखी कर आंग न सुखाई बाणी बेणी कहे सुनो रे भगतो मरण मुक्त गिन पाई श्री राग तोही मोही मोही तोही अंतर कैसा कन कटक जल तरंग जैसा रहाओ जौ पै हम न पाप करंता एह अनंता पतित पावन नाम कैसे हुनता रहाओ तुम जो नायक आछो अंतर जामी रब ते जन जानी जे जन के स्वामी शरीर राधे मोको विचार देहू रविदास समदल समझावे को एक उंक राग माज चौप दे कर पहला महला चौथा एक ओंकार सतनाम करता पुरख निर्भौ निर्वैर अकाल मूरत
अजूनी सह भंग गुरु प्रसाद हर हर नाम है हर मन पाया बडभागी हर नाम त्याया गुरपुरे हर नाम सिद्ध पाई को बिरला गुरमत चलै जियो मैं हर हर खर्च लिया बन पलै मेरा प्राण सिखाई सदा नाल चलै गुरपुरे हर नाम दड़ाया हर निश्चल हर तन पलै जियो हर हर सज्जन मेरा प्रीत मराया कोई आण मिलावे मेरे प्राण जवाया और रह ना सका बिन देखे प्रीतमा मैं नीर वह वह चलै जियो सतगुर मित्र मेरा बाल सखाई और रह ना सका बिन देखे मेरी माई हर जियो कृपा करो गुरु मिलो जो नानक हर तन पलै जियो माज महला चौथा मधुसूदन मेरे मंतन प्राणा हर बिन हों हर बिन दूजा अवर न जाना कोई सज्जन संत मिले बड़भागी मैं हर प्र प्यारा दसै जियो हों मंतन खोजी भाल पलाई क्यों प्यारा प्रीतम मिलै मेरी माई मिल सतसंगत खोज खजाई बिच संगत हर प्रभ बसै जियो मेरा प्यारा प्रीतम सतगुर रखवाला हम बारक दीन करो प्रतपाला मेरा मात पिता गुर सतगुर पूरा गुर जल जल मिल कमल बिकसै जियो मैं बिन गुर देखे नींद न आवै मेरे मंतन वेदन गुर बिरों बुला लगावै हर हर दया करो गुर मिलो जन नान गुर मिल सह रहसै जियो माज महला चौथा हर गुण पढ़िए हर गुण गुणिए हर हर नाम कथा नित सुनिए मिल सत्संगत हर गुण गाए जग भौजल दुत्तर तरिए जियो आओ सखी हर मेल करेहा मेरे प्रीतम का मैं देह स्नेहा मेरा प्रीतम सखा सो प्रीतम पाई मेरा मित्र सखा सो प्रीतम पाई मैं दसे हर नर हरिए जियो मेरी बेदन हर गुर पूरा जाने हो रह न सका बिन नाम बखाने मैं औखद मंत्र दीजे गुर पूरै मैं हर हर नाम उधरिए जियो हम चात्रिक दीन सतगुर सरनाई हर हर नाम बूंद मुख पाई हर जल नित हम जल के मीने जन नानक जल बिन मरिए जियो माज महला चौथा हर जन संत मिलो मेरे पाई मेरा हर प्रभ दसो मैं भुख लगाई मेरी सरदा पूर चग जीवन दाते मिल हर दर्शन मन भीजै जियो मिल सतसंगत बोली हर बाणी हर हर कथा मेरे मन पाणी हर हर अमृत हर मन पावै मिल सतगुर अमृत पीजै जियो बड़भागी हर संगत पावै भागहीन परम चोटा खावै मिन भागा सतसंग न लभै मिन संगत मैल भरीजै जियो मैं आए मिलो जग जीवन प्यारे हर हर नाम दया मन तारे गुरमत नाम मीठा मन पाया जन नानक नाम मन भीजै जियो माज महला चौथा हर गुर ज्ञान हर रस हर पाया हर मन हर रंग राता हर रस प्याया हर हर नाम मुख हर हर बोली मन हर रस टुल टुल पौधा जियो आवो संत मैं गल मिलाइया मेरे प्रीतम की मैं कथा सुनाइया हर के संत मिलो मन देवा जो गुरबाणी मुख चौदा जियो बटभागी हर संत मिलाया गुरपुरे हर रस मुख पाया भागहीन सतगुर नहीं पाया मनमुख गर्भ जोनी नित पौंदा जियो आप दयाल दया प्रवतारी मल होमै बिख्या सब निवारी नानक हट पटन विच काया हर लेंदे गुरमुख सौदा जियो माज महला चौथा हर गुण गोविंद हर नाम त्याई मिल संगत मन नाम साई हर प्रभ अगम गोचर स्वामी मिल सतगुर हरस की चै जियो धन धन हर जन जिन हर प्रभ जाता जाए पुछा हर जन की बाता पाम मलोमा मलमल तोमा मिल हर जन हर रस पीचै जियो सतगुर दाते नाम दड़ाया बटभागी गुर दर्शन पाया अमृत रसच अमृत बोली गुर पूरे अमृत ली चै जियो हर सतसंगत सतपुरख मलाइए मिल सतसंगत हर नाम त्याइए नानक हर कथा सुनी मुख बोली गुरमत हर नाम परिचै जियो माज महला चौथा आवो पैणे तुसी मिलो प्यारियां जो मेरा प्रीतम दसे तिस कह हों वारियां मिल सतसंगत लद्दा हर सज्जण हों सतगुर बिट हुकम आया जियो जह जय देखा तह तह स्वामी तू कटकट रव्या अंतर जामी गुर पूरे हर नाल दिखा लिया हों सतगुर बिटों कुमाया हों सतगुर बिटों सदवारिया जियो एको पवन माटी सब एका जोत सबाइया सब एका जोत वरते भिन्न भिन्न ना रलनी किसे दी रलाइया गुर प्रसादी इक नदरी आया हों सतगुर बिटों बताया जियो जन नानक बोले अमृत बाणी गुर सिखा के मन प्यारी पाणी
ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਆ ਜੀਓ। ਸਤ ਚੌਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਬਿਲਪ ਕਰੇ, ਚਾਤਰੀ ਕਿਨੇ ਤ੍ਰਿਖਾ ਨੂੰ ਉਤਰੇ, ਸ਼ਾਂਤ ਨਾਵ ਬਿੰਦਰਸ਼ਨ ਸੰਤ ਪਿਆਰੇ ਜੀਓ। ਹੋ ਘੋਲੀ ਜੀਓ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਤੁਨ ਬਾਣੀ ਚਿਰਹਾ ਦੇਖੇ ਸਾਰੰਗ ਪਾਣੀ, ਧਨਸੂ ਦੇਸ਼ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਹੋ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ। ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਦ ਭਗਵੰਤਾ। ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦੁਰਬਾਰੇ ਜੀਓ। ਹਾਂ ਘੋਲੀ ਜੀਓ ਘੋਲ ਕਮਾਈ ਤੇ ਸੱਚੇ ਗੁਰਦੁਰਬਾਰੇ ਜੀਓ ਰਹਾਓ। ਭਾਗ ਹੋਆ ਗੁਰਸੰਤ ਮਲਾਇਆ, ਪ੍ਰਭ ਬਨਾਸੀ ਕਰਮੇ ਪਾਇਆ, ਸੇਵ ਕਰੀ ਪਲਚ ਸਨ ਵਿਛੜਾ, ਜਨ ਨਾਨਕ ਦਾਸ ਤੋਂ ਮਾਰੇ ਜੀਓ। ਹਾਂ ਘੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੋਂ ਮਾਰੇ ਜੀਓ ਰਹਾਓ। ਰਾਗ ਮਾਝ ਮਹੱਲਾ ਪੰਜਵਾਂ, ਸਾ ਰੁੱਤ ਸੁਹਾਵੀ ਜਿਤ ਤੁਦ ਸੰਭਾਲੀ, ਸਾ ਕੰਮ ਸੁਹੇਲਾ ਜੋ ਤੇਰੀ ਘਾਲੀ, ਸੋ ਰਿਦਾ ਸੁਹੇਲਾ ਜਿਤ ਰਿਦੇ ਤੂੰ ਬੁੱਠਾ, ਸਭਨਾ ਕੇ ਦਤਾਰਾ ਜੀਓ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨਿਤ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇਹ ਸੋ ਤ੍ਰਿਪਤ ਖਾਵੈ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੇ ਤੇਰੀ ਬੈਠਾ, ਕਟਕਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਪਵਾਹੇ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਹਰਾ ਜੀਓ। ਮਾਝ ਮਹੱਲਾ ਪੰਜਵਾਂ, ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਅਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਉੱਚ ਸਵਾਰਿਆ ਜੀਓ। ਫਿਰ ਕਿਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਓ। ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਬਹਿ ਸਚਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਝ ਮਹੱਲਾ ਪੰਜਵਾਂ, ਜਿਤ ਕਰ ਪਿਰ ਸੁਹਾਗਰ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਅਨੰਦ ਬਨੋਦ ਤਿੱਤੇ ਕਰ ਸੁਹਜੈ, ਜੋ ਤਨ ਕੰਤ ਸਿਗਾਰੀ ਜੀਓ। ਸਾਗੁਣ ਬੰਤੀ ਸਾਬੜ ਭਾਗਣ, ਪੁੱਤਰ ਬੰਤੀ ਸੀਲ ਬੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚਖਣ, ਜੋ ਤਨ ਕੰਤ ਪਿਆਰੀ ਜੀਓ। ਚਾਰ ਬੰਤ ਸਾਈ ਪ੍ਰਧਾਨੇ, ਸਭ ਸਗਾਰ ਬਣੇ ਤਿਸ ਗਿਆਨੇ, ਸਕਲ ਸਾ ਕੁਲਵੰਤੀ ਸਾ ਸਬਰਾਈ, ਜੋ ਪਿਰਕੇ ਰੰਗ ਸਵਾਰੀ ਜੀਓ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗਵਰ ਅਗਮ ਗੋਚਰ, ਜੋ ਨਾਨਕ ਪ੍ਰੇਮ ਸੁਧਾਰੀ ਜੀਓ। ਮਾਝ ਮਹੱਲਾ ਪੰਜਵਾਂ, ਖੋਜਤ ਦਰਸ਼ਨ ਚਾਹੇ, ਭਾਤ ਪਾਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ, ਜੀਓ ਆਣ ਮਿਲਾਵੈ ਜੀਓ। ਖੱਟ ਸ਼ਾਸਤਰ ਵਿਚਤ ਮੁੱਖ ਗਿਆਨਾ, ਪੂਜਾ ਤਿਲਕ ਤੀਰਥ ਇਸਨਾਨਾ, ਨਿਵਲੀ ਕਰਮ ਆਸਨ 84, ਇਨਮੇ ਸ਼ਾਂਤ ਨ ਆਵੈ ਜੀਓ। ਅਨਕ ਬਰਹ ਕੀਏ ਜਪਤਾਪਾਂ, ਗਵਨ ਕੀਆ ਧਰਤੀ ਪਰਮਾਤਾ, ਇਖਨ ਹਿਰਦੈ ਸ਼ਾਂਤ ਨ ਆਵੈ, ਜੋਗੀ ਬਹੁੜ ਬਹੁਟ ਉਠਤਾਵੈ ਜੀਓ। ਕਰ ਕਿਰਪਾ ਮੁਹਿ ਸਾਧ ਮਿਲਾਇਆ, ਮੰਤਨ ਸੀਤਲ ਧੀਰਜ ਪਾਇਆ, ਪ੍ਰਭੁ ਨਾਸੀ ਵਸਿਆ ਕਟ ਪੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਮਾਝ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰੰਪਰ ਦੇਵਾ, ਅਗੰਮ ਗੁਚਰ ਅਲਖ ਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰਤਿਆਵੋ ਗੁਰਮੁਖ ਗਾਤੀ ਜੀਓ। ਗੁਰਮੁਖ ਮਧੂਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਰਮੋਦਰ ਗੁਰਮੁਖ ਪਾਈਏ, ਹੋਰਤ ਕਿਤੇ ਨਾ ਭਾਤੀ ਜੀਓ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਕੇ ਪੂਜਹ ਪੈਰਾ, ਗੁਰਮੁਖ ਹਿਰਦੈ ਜਾਂ ਕੇ ਹਰ ਹਰ, ਸੋਈ ਭਗਤ ਇਕਾਤੀ ਜੀਓ। ਮੁਗ ਦਰਸ਼ਨ ਅਪੰਤ ਬੇਅੰਤ ਪਾਰਾ, ਵੱਡ ਸਮਰੱਥ ਸਦਾ ਦਤਾਰਾ, ਗੁਰਮੁਖ ਨਾਮ ਜਪੀਏ ਤਿਤ ਤਰੀਏ, ਗਤ ਨਾਨਕ ਬਿਰਲੀ ਜਾਤੀ ਜੀਓ। ਮਾਝ ਮਹੱਲਾ ਪੰਜਵਾਂ, ਕਹਿਣਾ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ, ਸਭ ਕੁਝ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋਬਲ ਜਾਈ ਜੀਓ। ਭਾਣੇ ਉੱਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮੁਖ ਗਵਾਹਾ, ਭਾਣੇ ਪਰਮ ਪਵੇ ਬਹੁ ਜੋਨੀ, ਸਭ ਕੁਝ ਤਿਸੇ ਰਜਾਈ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਪਾਣਾ, ਅਗੰਮ ਗੁਚਰ ਬੇਅੰਤ ਅਥਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਖਾਕ ਸੰਤਨ ਕੀ ਦੇਹੋ ਪਿਆਰੇ,
आए प्या हर तेरे द्वारे, दर्शन पेखत मन अघावै, नानक मिलन सुभाई जियो माज महला पंजमा, दुख तदे जा विसर जावै, भुख व्यापै बहु बितावै, सिमरत नाम सदा सुहिला, जिस देवै दीन दयाला जियो, सतगुर मेरा बड समर्था, जी संभाली ता सब दुख लथा, चिंता रोग गई हों पीड़ा, आप करे प्रतपाला जियो, बारक बागी हों सब किच मंगा, देंदे टूट नहीं प्रभ रंगा, पैरी पै पै बहुत मनाई, दीन दयाल गोपाला।

ਮਾਂ ਜੀਓ, ਦੁੱਖ ਸੁੱਖ ਦੁੱਖ ਸੁੱਖ ਪਿਆਰੇ ਤੁਧ ਧਿਆਈ, ਇਹੋ ਸਮਤ ਗੁਰੂ ਤੇ ਪਾਈ, ਨਾਨਕ ਕੀਤਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪ੍ਰੀਮਾ ਜੀਓ। ਮਾਝ ਮਹਲਾ ਪੰਜਵਾਂ। ਧੰਨ ਸੂ ਵੇਲਾ ਜਿਤ ਮੈਂ ਸਤਿਗੁਰ ਸੁਣਿਆ, ਸਫਲ ਦਰਸ਼ਨ ਨੇਤਰ ਪੇਖ ਤਰਿਆ, ਧਨ ਮੂਰਤ ਸੇ ਪਲਕੜੀਆਂ, ਧੰਨ ਸੂ ਇਹ ਸੰਜੋਗਾ ਜੀਓ, ਉਦਮ ਕਰਤਮ ਨਿਰਮਲ ਹੋਆ, ਹਰ ਮਾਰਗ ਚਲਤ ਪਰਮ ਸਗਲਾ ਖੋਇਆ, ਨਾਮ ਧਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥਿਤ ਹੈ ਆਪ ਬਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਅੰਮ੍ਰਿਤ ਸਰ ਗੁਰ ਤੇ ਪੀਆ, ਹਰ ਪੈਰਣ ਨਾਮ ਭੋਜਨ ਥੀਆ, ਨਾਮ ਰੰਗ ਨਾਮ ਤੋਜ ਚੋਜ ਸਮਾਸੇ, ਨਾਉ ਨਾਨਕੀਨੇ ਭੋਗਾ ਜੀਓ। ਮਾਝ ਮਹੱਲਾ ਪੰਜਵਾਂ। ਸਗਲ ਸੰਤਨ ਵਸਤਿਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ, ਵਾਰ ਵਾਰ ਜਾਈ ਲਖ ਬਰੀਆ, ਦਿਓ ਸੰਤਨ ਕੀ ਧੂਰਾ ਜੀਓ। ਤੁਮ ਦਾਤੇ ਤੁਮ ਪੁਰਖ ਵਧਾਤੇ, ਤੁਮ ਸਮਰੱਥ ਸਦਾ ਸੁਖਦਾਤੇ, ਸਭ ਕੋ ਤੁਮ ਹੀ ਤੇ ਵਰਸਾਵੈ, ਅਵਸਰ ਕਰੋ ਹਮਾਰਾ ਪੂਰਾ ਜੀਓ। ਦਰਸ਼ਨ ਤੇਰੇ ਭਵਨ ਪਨੀਤਾ, ਆਤਮਗੜ ਬਿਖਮ ਤਿਨਹਾਂ ਤਿਨਾ ਹੀ ਜੀਤਾ, ਤੁਮ ਦਾਤੇ ਤੁਮ ਪੁਰਖ ਬਤਾਤੇ, ਤੁਧ ਜੇਵੜ ਅਵਰ ਨਾ ਸੂਰਾ ਜੀਓ। ਰਿਨ ਸੰਤਨ ਕੀ ਮੇਰਾ ਮੁਖ ਲਾਗੀ, ਦੁਰਮਤ ਬਿਨਸੀ ਕਬੁੱਧ ਅਭਾਗੀ, ਸਚਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨਸੈ ਪੂਰਾ ਜੀਓ। ਮਾਝ ਮਹੱਲਾ ਪੰਜਵਾਂ। ਵਿਸਰ ਨਾਹੀ ਏ ਵਡਦਾਤੇ, ਕਰ ਕਿਰਪਾ ਭਗਤਨ ਸੰਗਰਾਤੇ, ਦਿਨ ਸਰੈਣ ਜਿਉਂ ਤੁਧ ਧਿਆਈ, ਦੇਹੋ ਦਾਨ ਮੁਹਿ ਕਰਨਾ, ਇਹੋ ਦਾਨ ਮੁਹਿ ਕਰਨਾ ਜੀਓ। ਮਾਟੀ ਅੰਧੀ ਸੁਰਤ ਸਮਾਈ, ਸਭ ਕਿਛ ਦੀਆ ਭਲੀਆ ਜਾਈ, ਅਨੰਦ ਬਨੋਦ ਚੋਜ ਤਮਾਸੇ, ਤੁਧ ਭਾਵੈ ਸੋ ਹੋਣਾ ਜੀਓ। ਜਿਸਦਾ ਦਿੱਤਾ ਸਭ ਕਿਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਸਿਜ ਸੁਖਾਲੀ ਸੀਤਨ ਪਵਣਾ, ਸਹਿਜ ਕਿਨ ਰੰਗ ਕਰਨਾ ਜੀਓ। ਸਾ ਬੁੱਧੀ ਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਮਾਝ ਮਹੱਲਾ ਪੰਜਵਾਂ। ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਓ ਭਾਵੈ, ਭਾਣੇ ਪੂਰ ਗਿਆਨਾ ਜੀਓ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਭਾਵੈ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ। ਤੂੰ ਸੰਤਨ ਕੀ ਕਰੇ ਪ੍ਰਤਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤਤ ਖਰੇ ਪਿਆਰੇ, ਤੂੰ ਸੰਤਨ ਕਾ ਪ੍ਰਾਨਾ ਜੀਓ। ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੈ, ਜਿਨ ਤੂੰ ਜਾਤਾ ਜੋ ਧੁਦ ਮਨ ਪਾਨੈ, ਤਿਨ ਕਹਿ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ। ਮਾਝ ਮਹੱਲਾ ਪੰਜਵਾਂ। ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗਮਨ ਲੀਨਾ ਜੀਓ। ਜਿਉਂ ਬਾਰਕ ਪੀ ਖੀਰ ਅਘਾਵੈ, ਜਿਉਂ ਨਿਰਤਮ ਧਨ ਦੇਖ ਸੁਖ ਪਾਵੈ, ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਇਹੋ ਮਨ ਭੀਨਾ ਜੀਓ। ਜਿਉਂ ਅੰਧਿਆਰੇ ਦੀਪ ਪ੍ਰਗਾਸਾ, ਭਰਤਾ ਚਿਤਵਤ ਪੂਰਨ ਆਸਾ, ਮਿਲ ਪ੍ਰੀਤਮ ਜਿਉਂ ਹੋਤ ਆਨੰਦਾ, ਤਿਉਂ ਹਰ ਰੰਗ ਮਨ ਰੰਗੀਨਾ ਜੀਓ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਝਾਇਆ, ਹਰ ਹਮਰਾ ਹਮਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ। ਮਾਝ ਮਹੱਲਾ ਪੰਜਵਾਂ। ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁੱਖ ਬਿਡਾਰਨ ਹਰੀਆ, ਅਵਰ ਸਾਧ ਚਖ ਸਗਲੇ ਦੇਖੇ, ਮਨ ਹਰ ਸਭ ਤੇ ਮਿੱਠਾ ਜੀਓ। ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਵੈ ਜੋ ਨਾਮ ਰਸ ਪਾਵੈ, ਨਾਮ ਧਨ ਤਿਸੇ ਪ੍ਰਾਪਤ, ਜਿਸ ਸ਼ਬਦ ਗੁਰੂ ਮਨ ਬੂਠਾ ਜੀਓ। ਜਿਨ ਹਰਸ ਪਾਇਆ ਸੋ ਤ੍ਰਿਪਤ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੀਂ ਡੋਲਾਨਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਖਤਕ ਭਾਗ ਈਠਾ ਜੀਓ। ਹਰ ਇੱਕ ਸਤਾਇਆ ਵਰਸਾਣੇ ਬਹੁ ਤੇਰੇ, ਦਿਸਲਗ ਮੁਕਤ ਭਏ ਕਣੇਰੇ, ਨਾਮ ਨਿਧਾਨ ਗੁਰਮੁਖੀ ਪਾਈਐ, ਕਹੋ ਨਾਨਕ ਬਿਰਲੀ ਡੀਠਾ ਜੀਓ। ਮਾਝ ਮਹੱਲਾ ਪੰਜਵਾਂ। ਨਿਧ ਸਿੱਧ ਰਿਧ ਹਰ ਹਰ ਹਰ ਹਰ ਮੇਰੇ, ਜਨਮ ਪਦਾਰਥ ਗਹਿਰ ਗੰਭੀਰੇ, ਲਾਹ ਕੋਟ ਖੁਸ਼ੀਆਂ ਰੰਗਰਾਵੈ, ਜੋ ਗੁਰ ਲਾਗਾ ਪਾਏ ਜੀਓ। ਦਰਸ਼ਨ ਪੇਖਤ ਪਏ ਪੁਨੀਤਾ, ਸਗਲ ਉਧਾਰੇ ਭਾਈ ਮੀਤਾ, ਅਗੰਮ ਗੁੱਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜੀਓ। ਜਾਂ ਕੋ ਖੋਜੈ ਸਰਵ ਉਪਾਏ, ਬਟਭਾਗੀ ਦਰਸ਼ਨ ਕੋ ਬਿਰਲਾ ਪਾਏ, ਊਚ ਪਾਰ ਅਗੋਚਰ ਥਾਨਾ, ਉਹ ਮਹਿਲ ਗੁਰੂ ਦੇ ਖਾਏ ਜੀਓ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਊਚ ਪਾਰ ਅਗਮ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਪਿਆਜ ਹਿਰਦੇ ਬਸੇਰਾ, ਗੁਰਬੰਧਨ ਤਿਨਕੇ ਸਗਲੇ ਕਾਟੇ, ਜਨਕ ਸਹਿਜ ਜਨ ਨਾਨਕ ਸਹਿਜ ਸਮਾਈ ਜੀਓ। ਮਾਝ ਮਹੱਲਾ ਪੰਜਵਾਂ। ਕਰ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ, ਉਠਤ ਬੈਠ ਸੋਭਤ ਜਾਗਤ, ਹਰ ਧਿਆਈਏ ਸਗਲ ਅਵਰਦਾ ਜੀਓ। ਨਾਮ ਔਖਦ ਮੋਕੋ ਸਾਧੂ ਦੀਆ, ਕਿਲਵਿਖ ਕਾਟੇ ਨਿਰਮਲ ਥੀਆ, ਅੰਧ ਪਿਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਓ। ਜਿਸਕਾ ਅੰਗ ਕਰੇ ਮੇਰਾ ਪਿਆਰ

ਸਮਾਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਬਖਾਣੀ ਗੁਰਪ੍ਰਸਾਦ ਕਿਨੇ ਵਿਰਲੇ ਜਾਣੀ ਧਨ ਸੁ ਵੇਲਾ ਜਿਤ ਹਰਗਾਵਤ ਸੁਣਨਾ ਆਏ ਤੇ ਪ੍ਰਵਾਨਾ ਜੀਓ ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋ ਬਲ ਤਿੰਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਪੀਤ ਮੀਤ ਪਿਆਰੇ ਸਾਧ ਸੰਖਿਨ ਮਾਹੇ ਉਧਾਰੇ ਕਿਲ ਵਿਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਇ ਕਰ ਜੋੜਿਕ ਬਿਨੋ ਸੁਨਿ ਕਰੀਜਾ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਉਪਰ ਭਏ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਪਿਆ ਦੁੱਖ ਦੁੱਖ ਦੂਰ ਪੁਰਾਣਾ ਸੰਤ ਰਸਨ ਹਰ ਨਾਮ ਬਖਾਨਾ ਜਲ ਥਲ ਨੀਰ ਭਰੇ ਸਰ ਸੋਬਰ ਬਿਰਥਾ ਕੋਏ ਨਾ ਜਾਏ ਜੀਓ ਦਇਆ ਤਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਘਾਏ ਜੀਓ ਬਾਣ ਤ੍ਰਿਣ ਤ੍ਰਿ ਭਵਨ ਕੀ ਤੋਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਸੇ ਰਾਧੇ ਮਨ ਕੀ ਆਸ ਪੁਜਾਏ ਜੀਓ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਹੀਂ ਥਾਂ ਤੂੰ ਤਾਂ ਪਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੁਦ ਉਪਾਏ ਜਿਤ ਜਿਤ ਪਾਣਾ ਤਿਤ ਤਲਾਏ ਸਭ ਕੁਛ ਕੀਤਾ ਤੇਰਾ ਹੋਵੇ ਨਾਹੀਂ ਕਿਛ ਅਸਾੜਾ ਜੀਓ ਨਾਮ ਤਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤਲਾਇਆ ਗੁਰਪੂਰੇ ਬਜੀ ਵਧਾਈ ਨਾਨਕ ਜਿਤਾ ਬਿਖਾੜਾ ਜੀਓ ਮਾਲ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨੇ ਅਧਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰਨਾਮਾ ਹਰ ਧਿਆਏ ਤੈ ਸੁਖ ਪਾਇਆ ਜੀਓ ਮਨਸਾ ਤਾਰ ਜੋ ਘਰਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਭੇਟਤ ਗੁਰਦਰ ਸਾਇਆ ਜੀਓ ਅਗੰਮ ਗੋਚਰ ਕਿਛ ਕੀਮ ਕਿਛ ਮਿਤ ਨਹੀਂ ਜਾਣੀ ਸਾਧਕ ਸਿੱਧ ਤੇ ਧਿਆਵੈ ਗਿਆਨੀ ਖੁਦੀ ਮਿੱਟੀ ਚੁੱਕਾ ਭੁਲਾਵਾ ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ ਅਣਦ ਮੰਗਲ ਕਲਿਆਣ ਨਿਧਾਨਾ ਸੂਖ ਸਹਿਜ ਹਰ ਨਾਮ ਬਖਾਨਾ ਹੋਏ ਕਿਰਪਾਲ ਸਵਾਮੀ ਆਪਣਾ ਨਾਉ ਨਾਨਕ ਕਰਮੈ ਆਇਆ ਜੀਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤਭਾਰੀ ਤੁਮਰੇ ਕਰਤਵ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਖੋਵੈ ਭੇਟ ਸੰਗ ਸਾਧ ਸੰਤਨ ਕੇ ਸਦਾ ਜਪੋ ਦਿਆਲਾ ਜੀਓ ਪ੍ਰਭ ਆਪਣਾ ਸਾਸ ਸਾਸ ਮਾਰੋ ਇਹੋ ਮਤ ਗੁਰਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਵ ਮਾਇਆ ਪ੍ਰਤਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪਏ ਨਿਹਾਲਾ ਜੀਓ ਮਾਜ ਮਹੱਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸ਼ਾਂਤ ਸਹਿ ਸੁਖ ਪਾਇਆ ਠਾਠ ਪਾਈ ਪ੍ਰਭ ਆਪੇ ਜੀਓ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਹੋ ਮੇਰੇ ਦਤਾਰਾ ਜੀ ਜੰਤ ਸਭ ਤਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਸਦਾ ਧਿਆਈ ਜਨਮ ਮਰਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਭੀਤਰ ਹਰ ਹਰ ਹਰ ਹਰ ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾਂ ਆਓ ਸਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਅਗਮ ਪਾਰੇ ਗਾਵਤ ਸੁਣ ਸਭੇ ਹੀ ਮੁਕਤੇ ਸੋ ਧਿਆਏ ਜਿਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੇ ਮਨ ਚਿੰਦੇ ਸਹੀ ਫਲ ਪਾਵੈ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜ ਸਭ ਰਿਜ ਰਿਜਕ ਸਭ ਉਸਕੋ ਦੀਏ ਜੀਓ ਨਾਮ ਜਪਤ ਸਭ ਸੁਖ ਪਾਈਏ ਸਭ ਪਉ ਮਿਰਸੇ ਹਰ ਹਰ ਧਿਆਈਏ ਜਿਨ ਸੇਵਿਆ ਸੋ ਪਾਰ ਗਰਾਮੀ ਕਾਰਜ ਸਗਲੇ ਥੀਏ ਜੀਓ ਆਪ ਪਿਆ ਤੇਰੀ ਸਰਣਾਈ ਜਿਓ ਪਾਵੈ ਤਿਉਂ ਲਹਿ ਮਲਾਈ ਕਰ ਕਿਰਪਾ ਪ੍ਰਭਗਤੀ ਲਾਭ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਜਵਾਂ ਭਏ ਕਿਰਪਾਲ ਗੋਬਿੰਦ ਗੁਸਾਈ ਮੇਘ ਬਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾੜ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤ ਪਾਰੈ ਜਿਉਂ ਬਾਰਕ ਮਾਤਾ ਸੰਹਾਰੇ ਦੁੱਖ ਪੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੋ ਜੀਓ ਜਲ ਥਲ ਪੂਰ ਰਹਿਆ ਮਿਹਰਬਾਨਾ ਸਦ ਬਲਿਹਾਰ ਜਾਈ ਕੁਰਬਾਨਾ ਰਹਿਣ ਦਿਨਸ ਤੇ ਸਦਾ ਧਿਆਈ ਜੋ ਖਿਨਵੇਂ ਸਗਲ ਉਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੋ ਅਸਤਲ ਸੋਇਨ ਚੌਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਹਰ ਰੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ

0: ਪਹਿਲੀ ਜਾਣ ਬਿਸੂ ਕੀ ਬਾੜੀ ਜੀਉ ਸੰਤਾਂ ਸੇਤੀ ਰੰਗ ਨਾ ਲਾਏ ਸਾਖਤ ਰੰਗ ਬਿਕਰਮ ਸਾਖਤ ਸੰਗ ਬਿਕਰਮ ਕਮਾਏ ਦੁਰਲਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਉ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨ ਗੁਣ ਗਾਵੈ ਰਾਖੋ ਸਰਮ ਅਸਾੜੀ ਜੀਉ ਮਾਜ ਮਹੱਲਾ ਪੰਜਵਾਂ ਚਰਨ ਠਾਕੁਰ ਘੇਰੇ ਦੇ ਸਮਾਣੇ ਕਲ ਕਲੇ ਸਭ ਦੂਰ ਪਿਆਣੇ ਸਾਂਤ ਸਹਿ ਸੁਖ ਧਨ ਉਪਜੀ ਸਾਂਤ ਸੁਖ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨਾ ਟੁੱਟੈ ਮੂਲੇ ਹਰ ਅੰਤਰ ਬਾਹਰ ਰਿਹਾ ਪਰ ਪੂਰੇ ਸਿਮਰ ਸਿਮਰ ਸਿਮਰ ਗੁੰਗਾਵਾਂ ਕਾਟੀ ਜਮਕੀ ਫਾਸਾ ਜੀਉ ਅੰਮ੍ਰਿਤ ਵਰਖੇ ਅਨਹਦ ਬਾਣੀ ਮੰਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜੀਉ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬਡਭਾਗੀ ਨਾਨਕ ਪੂਰਨ ਆਸਾ ਜੀਉ ਮਾਜ ਮਹੱਲਾ ਪੰਜਵਾਂ ਮੀਹੋਂ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਉ ਜਿਸ ਕੇ ਸੇ ਤਿਨ ਹੀ ਪ੍ਰਤਪਾਰੇ ਪਾਰ ਬ੍ਰਹਮ ਪ੍ਰਭੇ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਘਾਲੀ ਜੀਉ ਸਰਬ ਜੀਆਂ ਕੋ ਦੇਵਣ ਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲ ਥਰ ਮੇਲ ਸਭ ਤ੍ਰਿਪਤਾਣੇ ਸਾਧੂ ਚਰਨ ਖਾਲੀ ਜੀਉ ਮਨ ਕੀ ਇੱਛ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁੱਖ ਭੰਜਨ ਰੱਤੇ ਰੰਗ ਰਸਾਲੀ ਜੀਉ ਮਾਜ ਮਹੱਲਾ ਪੰਜਵਾਂ ਮੰਤਨ ਤੇਰਾ ਤਨ ਪੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜੇ ਤੁਧ ਪਾਵਾਂ ਜਾਂ ਤੂੰ ਦੇਹ ਦਿਆਲਾ ਜੀਉ ਪ੍ਰਭ ਤੁਮ ਤੇ ਲਹਿਣਾ ਤੂੰ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਲਹਿਣਾ ਜਿੱਥੇ ਰੱਖੇ ਬੈਕੁੰਠ ਤੁਹਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਮੇਘ ਪਠਾਇਆ ਜਲ ਥਲ ਮਹੀਲ ਦਹਿ ਦਿਸ ਵਰਸਾਇਆ ਸ਼ਾਂਤ ਪਈ ਬੁੱਝੀ ਸਭ ਤ੍ਰਿਸ਼ਨਾ ਅੰਧ ਪਿਆ ਸਭ ਠਾਈ ਜੀਉ ਸੁਖਦਾਤਾ ਦੁੱਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲੈ ਪੈ ਪੈਰੀ ਪੈ ਪੈਰੀ ਤਿਸੇ ਮਨਾਈ ਜੀਉ ਜਾਂ ਕਿ ਸਰਣ ਪਿਆਂਗਤ ਪਾਈਏ ਸਾਸ ਸਾਸ ਹਰ ਨਾਮ ਧਿਆਈਏ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੇ ਕੀਆ ਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬੇਨੰਤੀ ਆਠ ਪੈਰ ਤੁਧ ਧਿਆਈ ਜੀਉ ਮਾਜ ਮਹੱਲਾ ਪੰਜਵਾਂ ਸਭੇ ਸੁਖ ਪਏ ਪ੍ਰਭ ਤੁੱਠੇ ਸਭੇ ਸੁਖ ਪਏ ਪ੍ਰਭ ਤੁੱਠੇ ਗੁਰ ਪੂਰੇ ਕੇ ਚਰਨ ਮਨ ਬੁੱਠੇ ਸਹਿਜ ਸਮਾਦ ਲਿਵ ਲਗੀ ਲਿਵ ਅੰਤਰ ਸੋਰਸ ਜਾ ਸੋਈ ਜਾਣੀ ਜੀਉ ਸੋਰਸ ਜਾਣੇ ਸੋਰਸ ਸੋਈ ਜਾਣੇ ਜੀਉ ਗਮ ਗੋਚਰ ਸਾਹਿਬ ਮੇਰਾ ਕਟਕਟ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਬਿਰਲਾ ਆਪ ਪਛਾਣੇ ਜੀਉ ਪਰਮ ਲੈਣੇ ਕੀ ਇਹ ਨਿਸ਼ਾਣੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮੇ ਕਹਿ ਭਾਣੇ ਜੀਉ ਹੱਥੀਂ ਦਿੱਤੀ ਪ੍ਰਭ ਦੇਵਣ ਹਾਰੈ ਜਨਮ ਮਰਨ ਰੋਗ ਸਭ ਨਿਵਾਰੈ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਜ ਮਹੱਲਾ ਪੰਜਵਾਂ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁੱਖ ਕਾ ਡੇਰਾ ਟਾਹਿਆ ਜੀਉ ਮੰਤਨ ਵਸਿਆ ਸੱਚਾ ਸੋਈ ਬਿਖੜਾ ਥਾਂ ਨਾ ਦਿਸੈ ਕੋਈ ਦੂ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਿਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣ ਕਿਛੂ ਨਾ ਜਾਪੈ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹਿਆ ਜੀਉ ਚਰਨ ਕਮਲ ਜਨ ਕਾ ਅਧਾਰੋ ਆਠ ਪੈਰ ਰਾਮ ਨਾਮ ਵਪਾਰੋ ਸਹਿਜਾਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈਏ ਸਾ ਧਰਤ ਸੁਹਾਵੀ ਜਿਤ ਬਸ ਹਰ ਮੇਰੇ ਸਾ ਧਰਤ ਸੁਹਾਵੀ ਜਿਤ ਬਸੇ ਹਰ ਜਨ ਸੱਚੇ ਨਾਮ ਬਿਠੋਂ ਕੁਰਬਾਣੋ ਜੀਉ ਸੱਚ ਬੜਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ ਸੱਚ ਸਲਾਹਣ ਵੱਡ ਭਾਗੀ ਪਾਈਏ ਗੁਰਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰੇ ਤੁਧ ਪਾਵੈ ਸੱਚ ਨਾਮ ਨਿਸਾਣੋ ਜੀਉ ਸੱਚੇ ਅੰਤ ਨਾ ਜਾਣੇ ਕੋਈ ਥਾਨ ਥਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਉ ਮਾਜ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਬਲ ਪਲ ਪਲ ਬੰਜੈ ਕੜੀ ਮੂਰਤ ਸਿਮਰਤ ਪਲ ਬੰਜੈ ਜੀਵਨ ਸਫਲ ਤਿਥਾਈ ਜੀਉ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭੋ ਪਰਮ ਖੋਇਆ ਗੁਰ ਪੂਰੈ ਦੇਖਾ ਸਭਨੀ ਜਾਈ ਜੀਉ ਪ੍ਰਭ ਸਮਰੱਥ ਵੱਡ ਪ੍ਰਭ ਸਮਰੱਥ ਵੱਡ ਉੱਚ ਪਾਰਾ, ਨੌ ਦੇ ਨਾਮ ਭਰੇ ਭੰਡਾਰਾ, ਆਦਿ ਅੰਤ ਮਤ ਪ੍ਰਭ ਸੋਈ, ਦੂਜਾ ਲਵੇ ਨਾ ਲਾਈ ਜੀਓ, ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚਕ ਜਾਚੈ ਸਾਧਰ ਵਾਲਾ, ਦੇਹ ਦਾਨ ਨਾਨਕ ਜਨ ਮੰਗੈ, ਸਦਾ ਸਦਾ ਹਰ ਧਿਆਈ ਜੀਓ, ਮਾਜ ਮਹੱਲਾ ਪੰਜਵਾਂ, ਐਥੇ ਤੂੰ ਹੈ ਆਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ, ਤੁਧ ਬਿਨ ਅਵਰ ਨਾ ਕੋਈ ਕਰਤਾ, ਮੈਂ ਤਰ ਓਠ ਤੁਮਾਰੀ ਜੀਓ, ਰਸਨਾ ਜਪ ਜਪ ਜੀਵੈ ਸਵਾਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਏ ਹਾਰੀ ਜੀਓ, ਨਾਮ ਅਭਗਤ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਕਾਰੀ ਇਹਾ ਹੈ ਕਾਰੀ ਜੀਓ, ਦਿਸ਼ਟ ਤਰ ਆਪਣਾ ਦਾਸ ਵਾਰਿਆ, ਘਟ ਘਟ ਅੰਤਰ ਪਾਰ ਪਾਰ ਬ੍ਰਹਮ ਨਮਸਕਾਰਿਆ, ਇੱਕ ਸਬਿਨ ਹੋਰ ਦੂਜਾ ਨਾਹੀਂ, ਬਾਬਾ ਨਾਨਕ ਹਿੰਮਤ ਸਾਰੀ ਜੀਓ, ਮਾਜ ਮਹੱਲਾ ਪੰਜਵਾਂ, ਮੰਤਨ ਰਤਾ ਰਾਮ ਪਿਆਰੇ, ਸਰਬਸ ਦੀਜੇ ਆਪਣਾ ਵਾਰੇ, ਆਠ ਪੈਰ ਗੋਬਿੰਦ ਗੁਣ ਗਾਈਏ, ਵਿਸਰਨਾ ਕੋਈ ਸਾਸਾ ਜੀਓ, ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤ੍ਰੀਜੈ ਸਾਗਰ, ਕਟੀਏ ਜਮਕੀ ਫਾਸਾ ਜੀਓ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਪੇਵਾ, ਕਾਮ ਕ੍ਰੋਧ ਕਿਲਫ ਗੁਰ ਕਾਟੇ, ਪੂਰਨ ਹੋਈ ਆਸਾ ਜੀਓ, ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗਿਲ ਸਾਰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗਿਰਸਤ ਉਦਾਸਾ ਜੀਓ, ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ, ਜਾਂ ਕੇ ਗ੍ਰਹਿ ਨਵ ਨਿਧਰ ਪਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਖਿਨਮੈ ਥਾਪੋ ਥਾਪਨ ਹਾਰਾ, ਆਪ ਇਕੰਤੀ ਆਪ ਪਸਾਰਾ, ਲੇਪ ਨਹੀਂ ਜਗ ਜੀਵਨ ਦਾਤੈ, ਦਰਸ਼ਨ ਜੁੱਠੇ ਲਹਿਣ ਬਜੋਗਾ ਜੀਓ, ਅੰਚਲ ਆਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਹਰ ਬੁਹਤ ਪਾਇਆ ਕਿਰਪਾ ਤੇ, ਨਾਨਕ ਤੁਰਸਨ ਜੋਗਾ ਜੀਓ, ਮਾਜ ਮਹੱਲਾ ਪੰਜਵਾਂ, ਸੋਈ ਕਰਣਾ ਜੇ ਆਪ ਕਰਾਏ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋਪਤ ਬੰਤਾ, ਹੁਕਮ ਲੱਗੇ ਜਿਸ ਮੀਠਾ ਜੀਓ, ਸਭ ਪਰੋਈ ਇਕਤ ਤਾਗੈ, ਜਿਸ ਲਾਏ ਲਏ ਸੋ ਚਰਣੀ ਲਾਗੈ, ਊਂਦ ਕਬਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਿਰੰਜਨ ਰੀਠਾ ਜੀਓ, ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੇ, ਹਉਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋ ਪੀਠਾ ਜੀਓ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਲਮਲ, ਨਾਨਕ ਨਾਮ ਧਿਆਏ ਧਿਆ ਜੀਵੈ, ਬਿਨਸਿਆ ਭਰਮ ਭਉ ਧੀਠਾ ਜੀਓ, ਮਾਜ ਮਹੱਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ, ਪਾਰ ਭੁੰਜੋ ਸਦ ਹੀ ਸੇਵੈ, ਸੋ ਗੁਰਮਿਲ ਨਿਸ਼ਚਲ ਕਹਿਣਾ, ਪ੍ਰੇਮ ਭਗਤ ਜਿਸਕੇ ਮਨ ਲਾਗੀ, ਗੁਣ ਗਾਵੈ ਅੰਦਨ ਨਿਤ ਜਾਗੀ, ਬਾਂਹ ਪਕੜ ਤਿਸ ਸੁਆਮੀ ਮੇਲੈ, ਜਿਸਕੇ ਮਸਤਕ ਲਹਿਣਾ, ਚਰਨ ਕਮਲ ਭਗਤਾਂ ਮਨ ਬੂਠੈ, ਬਿਣ ਪਰਮੇਸ਼ਰ ਸਗਲੇ ਮੁਠੈ, ਸੰਤ ਜਨਾ ਕੀ ਧੂੜ ਨਿਤ ਬਾਛੈ, ਨਾਮ ਸੱਚੇ ਕਾ ਗਹਿਣਾ, ਉਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਪਰ ਨਿਸ਼ਚਲ ਪਾਈਐ, ਨਾਨਕੋ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ, ਰਾਗ ਅਸ਼ਟਪਦੀਆਂ, ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਂਕਾਰ ਸਦ
1: ਤੇ ਬਾਰ ਕਦੋਂ ਨਾ ਹੋਵੇ, ਬਖਸੇ ਸ਼ਬਦ ਸੁਹਾਵਣਿਆ, ਉਪਜੈ ਪਚੇ ਹਰ ਬੂਜੇ ਨਾਏ, ਅਣਦਣ ਦੂਜੇ ਭਾਈ ਫਿਰਾਏ, ਮਨ ਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪੁਸਤਾਵਣਿਆ, ਪਿਰ ਪਰ ਦੇ ਸਿੰਗਾਰ ਬਣਾਏ, ਮਨਮੁਖ ਅੰਧ ਕੈ ਐਸੇ ਕਰਮ ਕਮਾਏ, ਹਲਤਣ ਸੋਭਾ ਪਲਤਣ ਢੋਈ, ਬਿਰਥਾ ਜਨਮ ਗਵਾਵਣਿਆ, ਹਰ ਕਾ ਨਾਮ ਕਿਣੇ ਬਿਰਲੇ ਜਾਤਾ, ਪੂਰੇ ਗੁਰ ਕੈ ਸ਼ਬਦ ਵਸਾਤਾ, ਹਣ ਦਿਨ ਭਗਤ ਕਰੇ ਦਿਨ ਰਾਤੀ, ਸਹਿਜੇ ਸੁਖ ਪਾਵਣਿਆ, ਸਭ ਮੈਂ ਵਰਤੇ ਕੋ ਸੋਈ, ਗੁਰਮੁਖ ਬਿਰਲਾ ਬੂਜਾ ਕੋਈ, ਨਾਨਕ ਨਾਮ ਰਤੇ ਜਨ ਸੋ ਹੈ, ਕਰੂ ਕਿਰਪਾ ਆ ਮਿਲਾਵਣਿਆ। ਮਾਜ ਮਹੱਲਾ ਤੀਜਾ, ਮਨ ਮੁਖ ਪੜੇ ਪੰਡਤ ਕਹਾਵੈ, ਦੂਜਾ ਭਾਏ ਮਹਾਂ ਦੁੱਖ ਪਾਵੈ, ਵਿਖਿਆ ਮਾਤੇ ਕੇ ਸੂਜੇ ਨਾਈ, ਫਿਰ ਫਿਰ ਜੋ ਨੇ ਆਵਣਿਆ, ਹਉ ਵਾਰੀ ਜੋ ਵਾਰੀ ਹਉਮੇ ਮਰ ਮਲਾਵਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਾਰ ਸਹਿਜ ਪਿਆਵਣਿਆ, ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ, ਬਾਦ ਵਖਾਨੈ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਉਗਾਵਣਿਆ, ਆ ਕਥੋ ਕਥੀਐ ਸਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਦਿਨ ਰਾਤੀ ਇਹ ਮਨ ਸੱਚ ਰੰਗਾ ਬਣੇ ਜੋ ਸੱਚ ਰਤੇ ਤਿਣ ਸੱਚੋ ਭਾਵੈ ਆਪੇ ਦੇ ਨੂੰ ਪੱਛੋ ਤਾਵੈ ਗੁਰ ਕੈ ਸਬਦ ਸਦਾ ਸੱਜਾ ਤਾ ਮਿਲ ਸੱਚੇ ਸੁਖ ਪਾਵਣੈ ਕੂੜ ਕਸੱਤ ਨ ਮਹਿਲ ਨ ਲਾਗੈ ਗੁਰ ਪ੍ਰਸਾਦੇ ਅਣ ਦਿਨ ਜਾਗੈ ਨਿਰਮਲ ਨਾ ਵਸੈ ਕਰ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੈ ਹਰ ਤਤ ਨ ਜਾਣੈ ਮੂਲੈ ਪੁੱਲੈ ਗੁਰ ਸਬਦ ਨਾ ਪਸਾਣੈ ਮੋਹ ਬਿਆਪੇ ਕੇ ਸੂਜੇ ਨਾਹੀ ਗੁਰ ਸਬਦੀ ਅਰ ਪਾਵਣਿਆ ਵੇਦ ਪੁਕਾਰੈ ਤਿਰਵਿਦ ਮਾਇਆ ਮਨ ਮੁਖ ਨਾ ਬੂਝੈ ਦੂਜੇ ਪਾਇਆ ਤ੍ਰੈ ਗੁਣ ਪੜੇ ਹਰ ਏਕ ਨ ਜਾਣੈ ਬਿਨ ਬੂਝੇ ਦੁਖ ਪਾਵਣਿਆ ਜਾਂ ਤਿਸ ਪਾਵੇ ਤਾਂ ਮਲਾਈ ਗੁਰ ਸਬਦੀ ਸਹਿਜ ਸਾ ਦੁਖ ਪਚੋਕਾਈ ਨਾਨਕ ਨਾ ਵੇਖੀ ਸੱਚੀ ਵੜਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਬਸਾਣੇ ਸੋ ਪੰਡਿਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਸਾਵਣਿਆ ਹੋ ਵਾਰੀ ਜੋ ਵਾਰੀ ਹਰ ਰਾਚਕ ਸਾਧ ਪਾਵਣਿਆ ਹਰ ਰਾਚਕ ਕਿਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋ ਨੈ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਮੈ ਮਾਰੇ ਨਾਮ ਪਦਾਰਥ ਨੋ ਨਿਦ ਪਾਏ ਤ੍ਰੈ ਗੁਣ ਮੇੜ ਸਮਾਵਣਿਆ ਹਉਮੈ ਕਰੇ ਨੇ ਕਰਮੀ ਨਾ ਹੋਵੈ ਗੁਰ ਪ੍ਰਸਾਦੀ ਹਉਮੈ ਖੋਵੈ ਅੰਤਰ ਬਵੇਕ ਸਦਾ ਆਪ ਵਿਚਾਰੀ ਗੁਰ ਸਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੈ ਨਿੰਦ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹਉਮੈ ਮਹਿਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਬ ਸਹਿ ਹਉਮੈ ਮਾਰ ਐਨ ਪ੍ਰੀਤ ਸਬਦ ਸਾਚੈ ਹਰ ਸਰਬਸਾ ਪਾਵਣਿਆ ਮਨ ਮੁਖ ਸਦਾ ਭਗ ਮੈਲਾ ਹਉਮੈ ਮਲਲਾ ਇਸਨਾਨ ਕਰੇ ਪਰ ਮੈਲ ਨਾ ਜਾਏ ਜੀਵਤ ਮਰੇ ਗੁਰ ਸਬਦ ਵਿਚਾਰੈ ਹਉਮੈ ਮੈਲ ਚੁਕਾਵਣੈ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸਬਦ ਸੁਨਾਇਆ ਗੁਰ ਪ੍ਰਸਾਦ ਮਿਟਿਆ ਦਿਆਰਾ ਕਟ ਚਾਨਣ ਆਪ ਸਾਨਣ ਆਓ ਪਾਏ ਤੈ ਆਪੇ ਵੇਖੈ ਸਤਿਗੁਰ ਸੇਵੇ ਸੋ ਜਾਣ ਲੇਖੈ ਨਾਨਕ ਨਾਮ ਵਸੇ ਕਟ ਅੰਤਰ ਗੁਰ ਕਿਰਪਾ ਤੇ ਪਾਵਣੈ ਮਾਜ ਮਹੱਲਾ ਤੀਜਾ ਮਾਇਆ ਮੋਹ ਜਗ ਸੁਭਾਇਆ ਤ੍ਰੈ ਗੁਣ ਦੀ ਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝਾ ਚੌਥੇ ਪਦ ਲਵਲਾਵਣਿਆ ਹਾਉ ਵਾਰੀ ਜੋ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਧਰਮੈਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂੜੈ ਮਾਇਆ ਸਿਮਰਤ ਸਾਥ ਜਿਨੂੰ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਇਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਮਸਾਇਆ ਜਤ ਸਤਸੰਗ ਸੱਚ ਕਮਾਵੈ ਗੁਰ ਪੂਰੇ ਨਾਮ ਧਿਆਵਣਿਆ ਪੀੜੈ ਤਨ ਪਰਮ ਪਲਾਣੀ ਦੂਜੇ ਲਾਗੀ ਫਿਰ ਪਸਤਾਣੀ ਹਲਤ ਪੜਤ ਤੋਂ ਐ ਗਵਾਏ ਸੁਪਣੇ ਸੁਖਣ ਪਾਵਣਿਆ ਪੀੜੈ ਤਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੈ ਨਾਲ ਫਿਰ ਕੈ ਸਹਿ ਰਹੇ ਰੰਗ ਰਾਤੀ ਸਭ ਸੰਗਾਰ ਬਣਾਵਣਿਆ ਸਫਲ ਜਨਮ ਜਨਾ ਸਤਿਗੁਰ ਪਾਇਆ ਦੂਜਾ ਪਾਉ ਗੁਰ ਸਬਦ ਜਲਾਇਆ ਏਕੋ ਰਵ ਰਹਿਆ ਕਟੇ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੀ ਸੂ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚੇਤਨ ਆਵੈ ਬਿਨ ਨਾਵੈ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੂਈ ਜਾਣੇ ਆਪੇ ਮਿਲੈ ਸਬਦ ਪਛਾਣੇ ਨਾਨਕ ਨਾਮ ਮਿਲਿਆ ਤਿਨ ਜਨ ਕਹੁ ਜਿਨ ਤੁਰ ਮਸਤਕ ਲੇਖ ਲਖਾਵਣਿਆ ਮਾਜ ਮਹੱਲਾ ਚੌਥਾ ਆਦਿ ਪੁਰਖ ਪਰੰਪਰਾ ਪੇ ਆਪੇ ਥਾਪੇ ਥਾਪੋ ਥਾਪੇ ਸਭ ਮੈਂ ਵਰਤੇ ਕੋ ਸੋਏ ਗੁਰਮੁਖ ਸੋਭਾ ਪਾਵਣ ਹਉ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤਿਸ ਰੂਪਣ ਰੇਖਿਆ ਕੜ ਕੜ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਹਾਉ ਤੂੰ ਦਇਆਲ ਕਿਰਪਾ ਪ੍ਰਭ ਸੋਈ ਤੋਦ ਬਿਨ ਦੂਜਾ ਅਵਰ ਨ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾ ਮਿਲੇ ਮਨ ਭੀਜੇ ਸਹਿਜ ਸਮਾਦ ਲਗਾਵਣ ਅਣ ਦਿਨ ਗੁਣ ਗਾਵਾ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਭੀਜੇ ਤੁਧ ਬਿਨ ਅਵਰ ਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣ ਗਮ ਗੋਚਰ ਮਿਤਨੀ ਪਾਈ ਆਪਣੀ ਕਿਰਪਾ ਕਰੈ ਤੂੰ ਲੇਹ ਮਿਲਾਈ ਪੂਰੇ ਗੁਰ ਕੈ ਸਭ ਧਿਆਈ ਹੈ ਸਬਦ ਸੇ ਸੁਖ ਪਾਵਣ रसना गुणवंती गुण गावे नाम सलाए सच्चे भावे गुरमुख सदा रहे रंग राती मिल सच्चे शोभा पावणे मनमोह कर्म करे अंकारी जू है जन्म साबा जी हारी अंतरलो महा गुबारा फिर फिर आवण जावण आपे करता दे वड़ियाई जिनको आप लिख तुर पाई नानक ना मिले पौ पंजन गुर सब दी सुख पावण महाज महला पंजवा कर पहला अंतर अलखण जाई लख्या नाम रतन लै गुजा रखिया गम है गुजर सब ते उचा गुर कै शब्द लखावण ओ वारी जू वारी कल मैं नाम सुनावणिया संत प्यारे सच है धारे बड़ भागी दर्शन पावणिया रहाओ साधक सिद जसे को फिरदै ब्रह्मे इंद्र ध्यान हिरदै कोट तेते सह को जय ताको गुरमिल हिरदै गावण आठ पैर तुद जापे पवना धरती से उपाय चरना खाणी बाणी सर्ब निवासी सभणा के मन पावणिया साचा साहेब गुरमुख जापै पूरे गुर के सब संजापै जिन पिया सही त्रिवता से सचे साचा कावणिया तिस कर सहजा सोई सुहेला आनंद विनोद करे सदकेला सो तणवंता सो बड़सा जो गुर चरनी मन लावण पहलों दे तै रिज संबाहा पिछों दे तै जंतु पाहा तुद जीवड़दाता और ना सुवामी लवे न कोई लावण जिस तू टुटा सो तुत्या साजन का मंत्र कमाए आप तरे सगले कुल तारे ते दरगा ठाक न पावण तू वड़ा तू चूचा तू बेंत आत्मू चू मुचा हो कुर्बानी तेरे मंजा नानक दात सावणिया माज महला पंजवा कौन सुमुक्ता कौन सजूता कौन सुज्ञानी कौन सुभगता कौन सुबिरही कौन उदासी कौन सुकीमत पाए जीव किन बिद बाधा किन बिद सूटा किन बिद आवण जावन तूटा कौन कर्म कौन नय कर्मा कौन सुखए कहाए जियो कौन सुसुखिया कौन सुदुखिया कौन सुसणम कौन विमुखिया किन बिद मिलिया किन बिद विसरिया ए बिद पौन प्रगटाए जियो कौन सो अखर जे ताव तरहता कौन उपदेज दुख सुख समसहता कौन सो चाल जित पार ब्रह्म त्याई किन बिद कीर्तन गाए जियो गुरमुख मुक्ता गुरमुख जुगता गुरमुख ज्ञानी गुरमुख भगता तन गिरही उदासी गुरमुख गुरमुख कीमत पाए जियो हमे बादा गुरमुख सूटा गुरमुख आवण जावन तूटा गुरमुख कर्म गुरमुख नय कर्मा गुरमुख करे सो पाए जियो गुरमुख सुखिया मनमुख दुखिया गुरमुख सनमुख मनमुख वै मुखिया गुरमुख मिलिया मनमुख विसरै गुरमुख भेद प्रगटाए जियो गुरमुख अखर जेता उतरैता गुरमुख उपदे दुख सुख समसहता गुरमुख चाल जित पार ब्रह्म त्याए गुरमुख कीर्तन गाए जी सगली बनत बनाई आपे आपे करे कराए थापे ते होयो अनंता नानक एक समाए समाए जी माज महला पंजवा प्रभ विनासी ता क्या कड़ हर भगवंता ता जन खरा सुखाला जी प्राण मान चुगदाता तू करै सोई सुख पावणिया हाउ वारी जू वारी गुरमुख मन तन पावणिया तू मेरा परबत तू मेरा उल्ला तू संग लवे न लावणिया रहाउ तेरा कीता जिस लागे मीठा घट घट पार ब्रह्म तिन जन मीठा थान थन अंतर तू है एक एक एक वरतावणिया सगल मनोर तू देवनहारा भगती पाए परे भंडारा दया धार राखे तुद से पूरी कर्म समावण अंधकूप ते कड़ै चाड़ै कंडै चाड़ै कर कृपा दास नदर निहाले गुण गावै पूर्ण अविनाशी कह संतोटण आवण एथे उथे तू है रुखवाला मात गर्भ मैं तुम ही पाला माया अगन पोए तिनको रंग रते गुण गावण क्या गुण तेरी आग समाली मन तन अंतर तुद नदर निहाली तू मेरा मीत साज मेरा स्वामी तुद बिन अवर न जानणिया जिसको तू प्रपया सहाय ते तत्ती वाउण लगै काय तू साहिब सरन सौदाता सत संगत जा प्रगटावणिया तू च था पार मोला तू साचा साहिब दास तेरा गुला तू मीरा साची टगराई नानक बाबल जावणिया माज महला पंजवा ਕਰ ਦੂਜਾ ਨਿਤ ਨਿਤ ਦੋਏ ਸੰਭਾਲੀਐ ਮੂਲ ਨਮਨ ਵਸਾਰੀਐ ਰਹਾਉ ਸੰਤਾ ਸੰਗਤ ਪਾਈਐ ਜਿਤ ਜਮ ਕੈ ਪੰਥਣ ਜਾਈਐ ਤੁਸਾ ਹਰ ਕਾ ਨਾਮ ਲੈ ਤੇਰੇ ਕੋਲੈ ਨ ਲਾਗੈ ਗਾੜ ਜੀਉ ਜੂ ਸਿਮਰਨ ਦੈ ਸਾਈਐ ਨਰਕਣ ਸੇਈ ਪਾਈਐ ਤੱਤੀ ਵਾਉਣ ਲਗਈ ਜਿਨ ਮਨ ਉਠਾ ਆਏ ਜੀਉ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਨੇ ਹਰ ਤਨ ਜਿਨੀ ਸੰਜਿਆ ਸੇ ਗੰਭੀਰ ਅਪਾਰ ਜੀਉ ਹਰ ਅਮਿਉ ਰਸਾਇਣ ਪੀਵੀਐ ਮੂਡ ਠਹਿ ਜਣ ਕੈ ਜੀਵੀਐ ਕਾਰ ਸਾਹ ਸੁਵਾਰ ਲੈ ਨਿਤ ਪੂਜੈ ਗੁਰ ਕੇ ਪਾਪ ਜੀਉ ਜੋ ਵਰ ਕੀਤਾ ਆਪਣਾ ਤਣੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਕੈ ਭਾਗ ਜੀਉ ਮਨ ਮੰਦੇ ਪ੍ਰਭ ਅਵਗਾਈਆ ਏ ਰਾਪੂ ਗਣਪਾਤ ਸਾਈਆ ਮੰਦਾ ਮੂਹ ਉਪਜਿਉ ਤਰਿਸ

थिर हुआ सुहाग जीव, अटल पदार्थ पाया पै पंजन की शरणाया, लय अंचल नानक तारियन जिता जन्म अपार जीव। एक ओंकार सतगुर प्रसाद। माज महला पंजवा घर तीजा, हर जप जपे मन धीरे रहाओ, सिमर सिमर गुरदेव मेट गए पै दूरे, सरण आवे पार ब्रह्म की ता फिर काहे झूरे, चरण सेव संत साधके सगल मनोरथ पूरे, घट घट एक वरतदा जल तल मेल पूरे, पाप बिनासन सेव्या पवित्र संतन की धूरे, साप सडाई खसम आप हर जप पई ठरूरे, करते कियात पाप सो दुष्ट मुए हुए मूरे, नानक रत्ता सच नाए हर वेखे सदा। किरत कर्म के विछड़े कर कृपा मिलो राम, चार कुंट दै दिस परम थक आए प्रभ की साम, तेंदु देते बारी किते ने आवे काम, जल बिन सा कुमलावते उपजे नाही दाम, हर नाहे न मिले साजन कत आए आई है बसराम, जित कर हर कंतन प्रगटी भट नगर सी ग्राम, सर्व सिंगार तिबूल रासन देही सब खाम, प्रभ स्वामी कंत विहुणिया गीत सजन सब जाम, नानकी बेनंतिया कर कृपा दीजै नाम, हर मिलू स्वामी संग प्राप जिसका निचल धाम, चेत गोविंद राधिया होवे आनंद कणा, संत जना मिल पाई रसना नाम पणा, जिन पाया प्रभ अपना आए तिसे गणा, एक खिण तिस बिन जीवना बिरथा जन्म जना, जल थल मेल पूरिया रविया विच मना, सो प्रभ चेतन आवे कितड़ा दुख गणा, जिनी राव्या सो प्रभु तिन्ना पग मना, हर दर्शन कौ मन लोचदा नानक प्यास मना, चेत मलाए सो प्रभु तिसके पाए लगा, वैसाख तीर्न क्यों वाडिया जिन्ना प्रेम बिसु, हर साजन पुरख विसार कह लगी माया तो, पुत्र कल तरना संग तना हर विनासीयो, पलच पलच सगली मुई उठे तंदे मोए, एक सहार के नाम बिन अगे लई है खोए, दुई विसार विगुचना प्राबिन अवर ना कोई, प्रीतम चरनी जो लगे तिन की निर्मल सोई, नानक की प्रा बिनती प्रा मिलो प्राप्त होए, वैसाख सुहावा ता लगे जहां संत भेट है हर सोई, हर जेठ चुड़न दा लोड़ी है तिसे अगे सब नमन, हर सज्जन दामन लग्या किसे न देई बन, माणक मोती नाम प्राप उन लगे नाही सन, रंग सबे नारायण जेते मन पवन, जो हर लोड़े सो करे सोई जी करन, जो प्राप कीते अपने सही कही है धन, अपन लिया जे मिले विछड़ क्यों रवन, साधु संग प्राप्ते नानक रंग मनन, हर जेठ रंगीला तेस्तनी जिसके पाग मथन, असाठ पंदा तिस लगे हर नायन जिन्ना पास, जग जीवन पुरख त्याग मन संदिया, दुई भाई वे गुची है गल पई जम की फास, जेहा बीजै सूलुणै मथे जूल खियास, रहन मिहानी पुस्तानी उठ चली गई नराज, जनको साधु भेटियै सूदर गै हुई खलास, कर कृपा प्रभ अपनी तेरे दर्शन हुई प्यास, प्रभ तुद बिन दूजा को नहीं नानक की अरदास, असाढ़ सुहंदा तिस लगै जिस मन हर चरण निवास, सावन सरसी कामणी चरण कमल च्यो प्यारू, मन तन रत्ता सच रंग एको नाम आधार, बिख्या रंग कुड़ा व्या दिसन सबे सार, हर अमृत बू सुहावणी मिल साधु पीवन हारू, वन तिन प्रभ संग मौलिया समरत पुरख अपार, हर मिलना नो मन लोचदा करु मिलावन हार, जिनी सखिए प्रभ पाया तिन कै सद बलिहार, नानक हर जी माया कर सब सुवरन हार, सावन तिना सुहागनी जिन राम नाम उरहार,
ਭਾਦੋਂ ਪਰਮ ਭੁਲਾਣਿਆ ਦੂਜੇ ਲਗਾਈ ਤੂੰ ਲਖ ਸਿੰਗਾਰ ਬਣਾਇਆ ਕਾਰਜ ਨਾਈ ਕੀਤ ਜਿੱਤ ਦਿਨ ਦੇ ਬਿਨ ਸਸੀ ਤਿਤ ਵੇਲੀ ਕੈ ਸੰਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਸਾਢ ਕੜੋ ਤੀਖਣੇ ਮਾਏ ਜਨਸੂ ਲਗਾਈ ਤੂੰ ਹੱਥ ਮਰੋੜੈ ਤਨ ਕਪੇ ਸੋ ਅਸੀਤ ਜਿਹਾ ਬੀਜੈ ਸੂ ਲੂਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਝ ਪ੍ਰਭ ਦੇ ਸੇ ਭਾਜੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅੱਜ ਸੁਣ ਪ੍ਰੇਮ ਉਮਾੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਲਾਵੈ ਮਾਏ ਸੰਤ ਸੁਹਾਈ ਪ੍ਰੇਮ ਕੇ ਹਉ ਤਿਣ ਕੈ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਏ ਜਾਏ ਜਿਨੀ ਚਾਖਿਆ ਪ੍ਰੇਮ ਰਾਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰੈ ਲਹੋ ਪ੍ਰਭੁ ਲੜ ਲਾਏ ਜੂ ਹਰਕੰਤ ਮਿਲਾਏ ਆਸੇ ਵਿਛੜ ਕਤੇ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਏ ਅਸੂ ਸੁਖੀ ਵਸੰਦਿਆ ਜਿਨਾ ਮਾਇਆ ਹਰ ਰਾਏ ਕਤ ਕਰੂੰ ਕਮਾਵਣੇ ਦੂਸਣ ਕਾਉ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੈ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ ਖਿਣ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ ਕੀਤਾ ਕਿਸੂ ਨਾ ਹੋਵੇ ਲਿਖਿਆ ਤੁਰ ਸੰਯੋਗ ਬੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬੇਯੋਗ ਨਾਨਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਮਗਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿਣਕੀ ਸੋਭਾ ਕਿਆ ਗਣੀ ਜੇ ਸਹਿ ਮੇਲ ਲੜਿਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜਿਆ ਸਾਧ ਜਣਾ ਤੇ ਬਾਹਰੀ ਸੇ ਰਹਿਣ ਅਕੇ ਲੜਿਆ ਤਿਣ ਦੋਖਣ ਕਬੂ ਉਤਰੈ ਸੇ ਜਮ ਕੈ ਵਸ ਪੜਿਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜਿਆ ਨਾਨਕ ਬਾਂਤੈ ਧੂੜ ਤਿੰਨ ਪ੍ਰਭ ਸਰਨੀ ਦਰ ਪੜਿਆ ਮਗਰ ਪ੍ਰਭ ਅਰਾਧਨਾ ਬਹੁੜ ਨਾ ਜਨਮੜਿਆ ਭੋਗਤ ਖੌਰ ਨਾ ਵਿਆਪਈ ਕੰਠ ਮਿਲਿਆ ਰਨਾਹ ਮਨ ਬਿਦਿਆ ਚਰਨਾਰ ਬਿੰਦ ਦਰਸਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਭੋ ਨ ਸਕੀ ਮਿਰ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਕਰ ਗੈ ਲੀਨੀ ਪਰ ਬ੍ਰਹਮ ਬਉੜਨ ਵਿਛੜਿਆ ਬਾਹਰ ਜਾਓ ਲਖ ਬੇਰੀਆ ਹਰ ਸੱਜਣ ਗਮ ਅਗਾ ਸਰਮ ਪਾਈ ਨਾਰਾਇਣ ਆਏ ਨਾਨਕ ਦਰ ਪਈਆ ਭੋਗ ਸੁਵੰਦਾ ਸਰਵ ਸੁਖ ਜਿਸ ਬਖਸੀ ਵੇ ਪ੍ਰਵਾਹ ਮਾਗ ਮੰਜਨ ਸੰਗ ਸਾਧੂਆ ਧੂੜੀ ਕਰ ਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਵਾਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧਨ ਮੋਈਐ ਬਿਣ ਸੇ ਲੋ ਸੁਵਾਨ ਸੱਚੈ ਮਾਰਗ ਚੱਲਦਿਆ ਉਸਤ ਕਰੈ ਜਾਣ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਣ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਘ ਸੁੱਚੇ ਸੇ ਕਾਂਡਿਐ ਜਿਨ ਪੂਰਾ ਗੁਰ ਮਿਹਰਬਾਨ ਫਲਗੁਣ ਨੰਦੂ ਪਾਰਜਣਾ ਹਰ ਸੱਜਣ ਪ੍ਰਗਟਿਆ ਏ ਸੰਤ ਸੁਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਏ ਸੇ ਸੁਹਾਵੀ ਸਰਬ ਸੁਖੁਣ ਦੁੱਖਾ ਨਾਈ ਜਾਏ ਇਸ ਪੁਨੀ ਵੜ ਭਾਗਣੀ ਬਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵੇ ਗੀਤ ਗੋਬਿੰਦ ਅਲਾਏ ਹਰ ਜਿਹਾ ਵਰਨ ਦੇ ਸਹੀ ਕੋਈ ਦੂਜਾ ਲਵੇ ਨਾ ਲਾਏ ਅਲਤ ਪਲਤ ਸੁਵਾਰੀ ਉਹਨ ਨੇ ਚਲ ਦਿੱਤੀ ਹੁਣ ਜਾਏ ਸੰਸਾਰ ਸਾਗਰ ਤੇ ਰਾਖੀਆਂ ਬਹੁੜ ਨ ਜਨਮੈ ਧਾਏ ਜੇ ਵਾਇਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈ ਹੈ ਜਿਸਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾ ਸਰੇ ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਧ ਚਰਨ ਆਰ ਭਵ ਜਲ ਬਿਖਮ ਤਰੀ ਪ੍ਰੇਮ ਭਗਤਨ ਪਾਈਆ ਬਿਖਿਆ ਨਾ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ
ਬਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਸਭ ਦਿਨ ਰਹਿਣ ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੇ ਹਰ ਤੇ ਵਿਛੜੇ ਸੇ ਸੁਖਣਾ ਵਸਣ ਪੈਣ ਹਰ ਪਿਰ ਬਿਨ ਚੈਨ ਪਾਈਐ ਖੂਹ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੂਜ ਨਾ ਕਾਊ ਦੇਣ ਕਰ ਕਿਰਪਾ ਪ੍ਰਭ ਰੱਖ ਲਿਓ ਹੋਰ ਨਾ ਹੀ ਕਰਨ ਕਰੇਣ ਹਰ ਤੁਧ ਬਿਨ ਕਾਕੂ ਰੋਲਣਾ ਕਹੀਐ ਕਿੱਥੇ ਵੈਣ ਨਾਨਕੀ ਬੇਨੰਤਿਆ ਹਰ ਸਰਜਨ ਦੇਖਾ ਨੈਣ ਜੀ ਕੀ ਬਿਰਤਾ ਸੋ ਸੁਣੇ ਹਰ ਸਮਰਥ ਪੁਰਖ ਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸਰੇ ਪਈ ਹੈ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਉੱਚਾ ਗਮ ਅਗਾਧ ਬੋਧ ਕਿਸ ਅੰਤ ਨ ਪਾਰਾ ਵਾਰ ਸੇਵਾ ਸਾਤਿ ਭਾਵ ਸੀ ਸੰਤਾਂ ਕੀ ਹੋਏ ਸਾਰ ਦੀਨਾ ਨਾਥ ਦਿਆਲ ਦੇ ਪਤ ਉਦਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੇ ਕੋ ਨਾ ਹੀ ਤੋਲਣ ਹਾਰ ਮਨ ਤਣ ਅੰਤਰ ਵਸ ਰਹੀ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕਉ ਸੇਵ ਦੇ ਤਿਨ ਕੇ ਸਾਧ ਬਲਿਆਰ ਸੰਤ ਅਰਾਧਨ ਸਾਧ ਸਦਾ ਸਭਨਾ ਕਾ ਬਖਸਿੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਉਨ ਜਿਨ ਗੁਰਸਬ ਦੀ ਅਰਾਧੀਐ ਜਪੀਐ ਨਿਰਮਲ ਮੰਤ ਕੀਮਤ ਕਹਿ ਨਾ ਜਾਈਐ ਪਰਮੇਸੁਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੁਖ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਐ ਮਿਲੇ ਸੁਵਾਮੀ ਕੰਤ ਨਾਨਕ ਜੀਵੈ ਜਾ ਪਰੀ ਦੁਖ ਸਭੇ ਅੰਤ ਦਿਨ ਰਹਿਣ ਜਿਸ ਨਾ ਵਿਸਰੇ ਸੁਵਰਿਆ ਹੋਵੈ ਜੰਤ ਸਰਬ ਕਲਾ ਪ੍ਰਾਪੂਰਨ ਮੰਜਨ ਮਾਣੀ ਤਾਉ ਹਰ ਉੱਠ ਗਈ ਮਨ ਅੰਦਰੇ ਜਪ ਜਪ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਜੋ ਤੂੰ ਰਾਖੇ ਤਿਉਰਾ ਤੇਰਾ ਦਿੱਤਾ ਪੈਨਾ ਖਾਓ ਉਦਮ ਸੋਈ ਕਰਾਏ ਪ੍ਰਾਮਿਲ ਸਾਧੂ ਗੁਣ ਗਾਓ ਤੂਜੀ ਜਾਏ ਨਾ ਸੋਜੀ ਕਿੱਥੇ ਕੁੱਕਣਾ ਜਾਓ ਅਗਿਆਨ ਬਿਨਾਸਣ ਤਮਰ ਨੂੰ ਉੱਚੇ ਗਮ ਮਾਓ ਮਨ ਵਿਛੜਿਆ ਹਰ ਮਿਲੀਐ ਨਾਨਕ ਏ ਸਵਾਓ ਨਾਨ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ ਵਾਰ ਮਾਜ ਕੀ ਤਤਾ ਸਲੋਕ ਮਹਲਾ ਪਹਿਲਾ ਮਲ ਕੁਮਰੀ ਤਥਾ ਚੰਦਰ ਹੜਾ ਸੋਇਆ ਕੀ ਧੁਨੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਗੁਰਦਾਤਾ ਗੁਰ ਹਵੈ ਘਰ ਗੁਰ ਦੀਪਕ ਤੇ ਲੋਈ ਅਮਰ ਪਦਾਰਥ ਨਾਨਕਾ ਮਨ ਮਾਨੀਐ ਸੁਖ ਹੋਈ ਮਹਲਾ ਪਹਿਲਾ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਪਾਏ ਬਾਪ ਕੀ ਸੁੱਧ ਤੀਜੇ ਪਇਆ ਭਾਬੀ ਬੇਬ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਸੇਵੈ ਸਕਾਮਣ ਪੁੱਛੈ ਜਾਤ ਸੱਤਵੇਂ ਸਾਂਝ ਕੀਆ ਕਰਵਾਸ ਅੱਠਵੇਂ ਕਰੂਦ ਹੋਆ ਤੰਨਾਸ ਨਾਵੇਂ ਧਵਲੇ ਉਬੇ ਸਾਹ ਦਸਵੇਂ ਦੱਦਾ ਹੋਆ ਸਵਾਹ ਗਈ ਸੰਗੀਤ ਪਕਾਰੀ ਧਾ ਉਡਿਆ ਅੰਸ ਦਸਾਏ ਰਾਹ ਹੋਇਆ ਗਇਆ ਮੋਇਆ ਨਾਉ ਪਿੱਛੈ ਪਤਲ ਸਦ ਹੈ ਕਾਵ ਨਾਨਕ ਮਨਮੁਖ ਅੰਤ ਪਿਆਰ ਵਾਹਿਗੁਰੂ ਡੁਬਾ ਸੰਸਾਰ ਮਹੱਲਾ ਪਹਿਲਾ ਦਸ ਬਲ ਤਣ ਬੀ ਸਰਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸ ਪੁਰ ਸੋਈ ਪਚਾਸੀ ਪਾ ਕਿਸੇ ਸਠੀ ਕੋ ਵੱਡੇ ਪਾਵੈ ਸੱਤਰ ਕਾ ਮਤਹੀਣ ਅਸੀਆਂ ਕੋ ਵਿਹਾਰ ਨ ਪਾਵੈ ਨਵੇਂ ਕਾ ਸਹਿ ਜਾਸਣੀ ਮੂਲ ਨ ਜਾਣੇ ਆ ਬਲ ਟਨ ਢੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਗਮ ਐ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਣਾ ਬਹੁ ਬਹੁ ਵਿਦਭਾਤੀ ਤੂੰ ਜਾਣੈ ਜਿਨੂੰ ਪਾਈਏ ਸਭ ਖੇਲ ਤੋਂ ਮਾਤੀ ਇੱਕ ਆਵੇ ਇੱਕ ਜਾਏ ਉੱਠ ਬਿਨ ਨਾਵੇ ਮਰ ਜਾਤੀ ਗੁਰਮੁਖ ਰੰਗ ਚਲੂ ਲਿਆ ਰੰਗ ਹਰ ਰੰਗ ਰਾਤੀ ਸੂਸੇ ਵੈ ਸਤ ਨਿਰੰਜਣੂ ਹਰ ਪੁਰਖ ਵਿਧਾਤੀ ਤੂੰ ਆਪੇ ਆਪ ਸਜਾਣ ਹੈ ਵੜ ਪੁਰਖ ਵਿਡਾਤੀ ਜੋ ਮਨ ਚਿਤ ਤੋਂ ਧਿਆਏ ਦੇ ਮੇਰੇ ਸੱਚਿਆ ਬਾਲ ਬਾਲ ਹਉ ਤਨ ਜਾਤੀ ਸਲੋਕ ਮਹਲਾ ਪਹਿਲਾ ਜੋ ਭਾਈ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੀਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਅਤੀ ਕਰਨਾ ਦਿੱਤਾ ਪੈਨੇ ਖਾਏ ਜਿਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ ਜਾਂ ਭਜੇ ਤਾਂ ਠੀਕ ਰੋਵੈ ਘੜਤ ਕੜੀ ਨਾ ਜਾਏ ਨਾਨਕ ਗੁਰ ਬਿਨ ਨਾਏ ਪਤ ਪਤ ਵਿਣ ਪਾਰ ਨਾ ਪਾਏ ਮਹੱਲਾ ਦੂਜਾ
ਦਿਨ ਦਿੱਤਾ ਵੇ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਐ ਸੁਰਤ ਮਤ ਚੁਤਰ ਆਈ ਤਾਂ ਕੀ ਕਿਆ ਕਰਾ ਖਵਖਾਣੀਐ ਅੰਤਰ ਬਹਿ ਕੇ ਕਰਮ ਕਮਾਵੇ ਸਹੁ ਚਹੁ ਕੁੰਡੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਅੱਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈ ਵਿਣ ਜੋਤੀ ਕੋਏ ਕਿਸ ਕਰੇ ਦਿਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਹਰੀ ਕੁਸੂੜ ਸਜਾਣੀਐ ਪੌੜੀ ਤੁਦੇ ਆਪੇ ਜੋ ਤੂੰ ਪਾਏ ਕਹਿ ਤੁਦੇ ਆਪੇ ਧੰਦੇ ਲਾਇਆ ਮੋਠ ਗੋਲੀ ਪਾਏ ਕਹਿ ਤੁਦੇ ਆਪੇ ਜੋ ਗੁਵਾਇਆ ਤਿਸਣਾ ਅੰਦਰ ਅਗਣ ਹੈ ਨੈ ਤਿਪ ਤੇ ਭੁਖਾ ਤਿਹਾਇਆ ਸਹਿਸਾ ਇਹ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨ ਤੁੱਟੀ ਸਭ ਥੱਕੇ ਕਰੂੰ ਕਮਾਇਆ ਗੁਰਮਤੀ ਨਾਮ ਧਿਆਈਏ ਸੁਖ ਰਜਾ ਜਾ ਤੁਦ ਭਾਇਆ ਕੁੱਲ ਉਦਾਰੇ ਆਪਣਾ ਧਨ ਜਣੇ ਦੀ ਮਾਇਆ ਸੂਬਾ ਸੁਰ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਾਲ ਲਾਤੀ ਦੂਜਾ ਅੱਖੀ ਬਾਜੋ ਵੇਖਣਾ ਮਿਨ ਕੰਨਾ ਸੁਣਨਾ ਪੈਰਾਂ ਬਾਜੋ ਚੱਲਣਾ ਮਿਨ ਹੱਥਾਂ ਕਰਨਾ ਜੀਬੈ ਬਾਜੋ ਬੋਲਣਾ ਇਹੋ ਜੀਵਤ ਮਰਨਾ ਨਾਨਕ ਹੁਕਮ ਪਸਾਣ ਕਹਿ ਤੋ ਖਸਮੇ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉਣ ਪਾਇਆ ਜਾਏ ਰੋਲਾ ਟੁੰਡਾ ਅੰਦਲਾ ਕਿਉਂ ਗਲ ਲੱਗੈ ਧਾਏ ਭੈ ਕੇ ਚਰਨ ਕਰ ਭਾਵ ਕੈ ਲੂਣ ਸੁਰਤ ਕਰੀ ਨਾਨਕ ਸਿਆਣੀਐ ਏਕੰਤ ਮਲਾਵਾ ਹੋਏ ਪੌੜੀ ਸਦਾ ਸਦਾ ਤੂੰ ਏ ਕਹਿ ਤੂੰ ਦੂਜਾ ਖੇਲ ਰਚਾਇਆ ਹੋਮੇ ਗੁਰੂ ਪਾਏ ਕਹਿ ਲੂ ਬੇਅੰਤਰ ਜਨਤਾ ਪਾਇਆ ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾ ਇਕਣਾ ਬਖਸੈ ਮੇਲ ਲੈ ਗੁਰਮਤੀ ਤੁਦੇ ਲਾਇ ਖੜੇ ਕਰੇ ਤੇਰੀ ਚਾਕਰੀ ਬਿਨੇ ਨਾਵੇ ਓਰ ਨ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੁੱਤ ਕਲਤ ਕੁਟੰਬ ਹੈ ਇੱਕ ਆਲੇ ਪੁੱਤਰ ਹੈ ਜੂ ਤੁਦ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੀ ਸੱਚੀ ਨਾਏ ਸਮਾਇਆ ਸਲੋਕ ਮਹਲਾ ਪਹਿਲਾ ਸੋਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦਰਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪੈਰਾ ਧੋਵਾ ਸਦਾ ਕਾਰ ਪੱਗਾ ਰੱਤਾ ਪਿਆਲਾ ਕਾਲਾ ਬੇਦਾ ਕਰੀਪਕਾਰ ਹੋਏ ਕੁਚੀਲਰਾ ਮਲ ਧਾਰੀ ਦੁਰਮਦ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋ ਆ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨੀ ਜਾਣੇ ਬਾਹਰ ਮਲ ਮਲ ਧੋਵੈ ਅੰਧਾ ਪੂਲ ਪਾਇਆ ਜਮ ਜਾਲੀ ਵਸਤ ਪਰਾਈ ਆਪਣੀ ਕਰ ਜਾਣੇ ਹਉਮੇ ਵਿੱਚ ਦੁਖਾਲੀ ਨਾਨੇ ਗੁਰਮੁਖ ਹਉਮੇ ਟੁੱਟੇ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੈ ਪੌੜੀ

ਠੇ ਰੂਪ ਕਮਾਇਆ ਹਰ ਕੈ ਸੂਬ ਜੂ ਪਾਇਕ ਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹਾਥਨ ਬੀੜੇ ਝਗੜੇ ਚੁਕਾਇਆ ਕਰਤਾ ਕਰੀ ਸੁਹੂਗਣ ਚਲੇ ਚਲਾਇਆ ਸਲੋਕ ਮਹਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁਠਾਇਆ ਮੁਆਏ ਸਾਥ ਨਾਨਕ ਐਸਾ ਆਗੂ ਜਾਪੈ ਮਹਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰ ਨਾ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ ਛੱਪੜ ਨਾ ਤੈ ਸਗਲੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਣ ਦਿਨ ਹਰ ਹਰ ਨਾਮ ਤੇ ਆਏ ਉਹ ਆਪ ਸੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਸੜਾਏ ਜਨ ਨਾਨਕ ਤਿਸ ਬਲਾਰ ਨੈ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਏ ਖੰਡ ਮਨ ਖੰਡ ਵਾਸਾ ਇੱਕ ਪੰਘਵਾਂ ਵੇਸ ਕਰ ਫਿਰੇ ਜੋਗੀ ਸੁਣਿਆਸਾ ਅੰਦਰ ਤ੍ਰਿਸਣਾ ਬਹੁ ਸਾਧਨ ਪੂਜਨ ਕੀ ਆਸਾ ਬਿਰਥਾ ਜਨ ਗਵਾਏ ਨਾ ਗਿਰਹੀ ਨਾ ਉਦਾਸਾ ਜੁਮਕਾਲ ਸਰੋ ਨਾ ਉਤਰੈ ਤਿਰਬਦ ਮਨਸਾ ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਕਰ ਹੀ ਮਾਇ ਉਦਾਸਾ ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਨਸਾ ਤਿਨਕੋ ਨਿਰਮਲ ਚੀਤ ਨਾਨਕ ਨਾਉਖ ਦਾਇਕਾ ਦਿਲ ਹੱਸੈ ਮੁਖ ਲਿਹ ਅਵਰ ਦਵਾਜੇ ਦੁਣੀ ਕੇ ਝੂਠੇ ਅਮਲ ਕਰੇ ਮਹਲਾ ਪਹਿਲਾ ਜਾਉ ਨਾਹੀ ਤਾਂ ਕਿਆ ਅੱਖਾ ਕੇ ਨਾਹੀ ਕਿਆ ਹੋਵਾ ਕੀਤਾ ਕਰਨਾ ਕਿਆ ਕਥਣਾ ਪਰਿਆ ਪਰ ਪਰ ਤੋਵਾ ਆਪਣ ਬੁਝਾ ਲੂਗ ਬਜਾਈ ਐਸਾ ਗੁਆ ਨਾਨਕੀ ਅੰਦਾ ਹੋਈ ਕੈ ਦੱਸੇ ਰਾਏ ਸਭ ਸਮੁਹਾਏ ਸਾਥ ਅੱਗੇ ਗਿਆ ਮੋਹੇ ਮੋਹ ਪਾਏ ਸੁ ਐਸਾ ਗੂ ਜਾਪੈ ਪੌੜੀ ਮਹਾਰੁਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣਤੇ ਕਿਹੜੇ ਨਾ ਪਾਇਓ ਸੱਚੀ ਅਲਖ ਪਾਰ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅੰਕਾਰਾ ਨੋ ਪੜੀਏ ਨ ਬੁਝਿਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖੱਟਿਆ ਭਗਤੀ ਪਰੇ ਭੰਡਾਰ ਨਿਰਮਲ ਨਾਮ ਮੰਨਿਆ ਦਰ ਸੱਚੀ ਸਚਿਆਰਾ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੂ ਤੋਂ ਪਾਰ ਸੱਚਾ ਸਾਉ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹਲਾ ਪਹਿਲਾ ਮਿਹਰ ਮਸੀਤ ਸਿਦਕ ਮੁਸਲਾ ਹੱਕ ਹਲਾਲ ਕੁਰਾਨ ਸਰਮ ਸੁਣ ਤਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਵਾਜ ਤਸਬੀ ਸਾਥ ਭਾਵ ਸੀ ਨਾਨਕ ਰੱਖੈ ਲਾਜ ਮਹਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ ਗੁਰ ਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਗੱਲੀ ਪਿਸਤ ਨਾ ਜਾਈਐ ਸੁੱਟੇ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਵੇ ਹਰਾਮ ਹੋਏ ਹਲਾਲ ਨਾ ਜਾਏ ਨਾਨਕ ਗਲੀ ਕੂੜੇ ਕੂੜੋ ਪੱਲੇ ਪਾਏ ਮਹਲਾ ਪਹਿਲਾ ਪੰਜ ਨਵਾਜਾ ਵਖਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਤੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਕੈ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੁੜਿਆਰ ਕੂੜੈ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚੇ ਦੇ ਵਪਾਰਾ ਸਤਿਗੁਰੂ ਤੁੱਠੇ ਪਾਈਆਂ ਅੰਧ ਰਤਨ ਭੰਡਾਰਾ ਵਿਣ ਗੁਰ ਕਿਣੇ ਨਾਲ ਦਿਆ ਅੰਧੇ ਭਉ ਮੂਏ ਕੁੜਿਆਰ ਮਨਮੁਖ ਦੂਜੇ ਪਚਮੂਏ ਨਾ ਬੂਝੇ ਵਿਚਾਰਾ ਏਕ ਸੁਭਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਪਾਉਕ ਦੇ ਇਕਣਾ ਪਰੇ ਤੁਜਾਰਾ ਮਿਣ ਨਾਵੇਂ ਹੁਰ ਤਨ ਨਹੀਂ ਹੁਰ ਵਿਖਿਆ ਸਭ ਸਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰ ਨਾਰ ਸਲੋਕ ਮਹਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਆਵਲ ਆਵਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵੈ ਹੋਈ ਮੁਸਲਮਾਨ ਦੀਨ ਮੁਹਾਨ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਈ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆਂ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ
पर हर काम क्रोध झूठ निंदा तज माया अंकार चुकावै तज काम कामनी मोह तजे ता अंजन माए निरंजन पावै तज मान अभिमान प्रीत सुत दारा तज प्यास आसराम लिवलावै नानक साचा मन वसै सच शब्द हर नाम सुमावै पौड़ी राजे रेत सकदार कोई नारैसियो हाट पटन बजार हुक्मे टैसियो पक्के बंक द्वार मूर्ख जाने अपने दर परे पंडार रीते खणे ताजी रात दुखार हाथी पाखरे बाग मिलख कर बार किथे सह अपने तंबू पलंग निवार सरायचे लालती नानक सच दतार सनाखत कुदरती सलोक महला पहला नदियां ओवे तीन वासो मोवे दुदकियो सगली धरती सक्कर होवे खुशी करे नित जीओ पर्वत सोना रूपाओ वे हीरे लाल जड़ाओ पी तुए सहलाना आखण लए नचाओ महला पहला पार अठारा मेवा होए कुरड़ा ओए सुहाओ चंद सूर दोए फिर तुए सहलाना आखण लए नचाओ महला पहला जे दह दुख लाइए पाप गरे दुरा रथ पीने राजे सरै उपर रखिए एवे जापे पाओ पी तुए सलाना आखण लहे ना चाओ महला पहला अग्गी पाला कपड़ होवे खाना होवे वाओ सुरगे दिया मोहनिया इस्त्रिया होवन नानक सबो जाओ पी तुए सलाना आखण लहे ना चाओ पवड़ी बाल फैली गैबाना खसम न जाने सो कही है देवाना आपना पसानाई कलह बुरी संसार वादे खपी है बिन नावे बेकार परमे पची है रा दो एक जाने सोई सिजसी कुपर गोआ को पराने पाया दजसी सब दुनिया सुबहान सासो माई है दिजेदार दीवान आप गवाई है महला पहला सलूक सू जीव्या जिस मन वस्या सोए नानक अवर न जीवै कोय जे जीवै ता जे जीवै पत लथी जाए सब हराम जेता किसकाए राज रंग माल रंग रंग रत्ता नचै नंग नानक ठगिया मुठा जाए विण नावे पत गया गवाए महला पहला क्या खादे क्या पहनदे ओए जा मनाए सच्चा सोए क्या मेवा क्या क्यों गुड़ मिठा क्या मैदा क्या मास क्या कपड़ क्या शीस खाली कीजे भोग बिलास क्या लश्कर क्या ने

ਵੇਖੇ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਦਾ ਪਾਏ ਖੁੰਡਾ ਦੇ ਖੁੰਡਾ ਅੰਦਰ ਰੱਖ ਕਹਿ ਦੇਨ ਸੁਮਲ ਸਜਾਏ ਰਾਸ ਕਲ ਟੱਟਰ ਪਾਈਐ ਤਪੈ ਤੈ ਵਿਲ ਲਾਏ ਪੀ ਸੂ ਭੂਗ ਸੁਮਾਲੀਐ ਦਿੱਚੇ ਅਗ ਜਲਾਏ ਨਾਨਕ ਮਿੱਠੇ ਪੱਤਰੀਐ ਵੇਖ ਲੋਕਾਂ ਆਏ ਪਵਣੀ ਇਕੜਾ ਮਰਨ ਚੇਤੇ ਆਸ ਕਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਘੇਰਿਆ ਆਪਣੜੇ ਮਨ ਚਿੱਤ ਕਹਿਣ ਚੰਗੇ ਰਿਆ ਜਮ ਰਾਜੇ ਨਿਤ ਨਿਤ ਮਨ ਮੁਖੇ ਰਿਆ ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਹਿ ਪਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਐ ਪੀ ਸੂ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੇ ਬਲੇ ਪਚਾਸ ਚੌਨੇ ਸੋਇਨਾ ਪਾਈਐ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਐ ਟਹੇ ਨ ਹੋਈ ਕੁਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਚਾਸ ਵਿਨਾਸ ਮਹੱਲਾ ਪਹਿਲਾ ਕਹਿਆ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆ ਗੰਢ ਪਵੇ ਜਾਂ ਖਾਏ ਕੌਲਾ ਗੰਢ ਨਦੀਆਂ ਮੈਂ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇ ਕੀ ਸਾ ਤੋਏ ਤੀ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੇ ਮੋਹਮਾਰ ਨਾਨਕੇ ਆਖਿਆ ਓ ਵਿਚਾਰ ਸਿਵਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜ ਕਹਿ ਆਪੇ ਕਰੀ ਵਿਚਾਰ ਇੱਕ ਖੂਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜਾਨੇ ਪਾਈਐ ਖੋਟੇ ਸੱਟਿਐ ਵਾਰ ਵਾਰ ਖੋਟੇ ਸੱਚੀ ਦਰਗਹਿ ਸੁੱਟਿਐ ਕਿਸ ਆਗੇ ਕਰੇ ਪੁਕਾਰ ਸਤਿਗੁਰ ਪਿਛੇ ਭਜ ਪਵੇ ਇਹ ਆ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸਬਦ ਸਵਾਰ ਨਾਰ ਸੱਚੀ ਦਰਗਹਿ ਮੰਨੀਐ ਗੁਰ ਕੈ ਪ੍ਰੇਮ ਪਿਆਰ ਗਣਤ ਤਣਾ ਦੀ ਕੋ ਕਿਆ ਕਰੇ ਜੋ ਆਪ ਬਖਸੇ ਕਰਤਾਰ ਸਲੋਕ ਮਹਲਾ ਪਹਿਲਾ ਹਮ ਜੀਰ ਜਮੀ ਦੁਨੀਆ ਪੀਰ ਮਸਾਇ ਕਰ ਆਇਆ ਮੈਂ ਰਬਦ ਬਾਦਸ਼ਾਹ ਅਬ ਜੂ ਖੁਦਾਏ ਏਕ ਤੁਈ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿਧ ਸਾਧ ਕਾ ਤਰਾ ਅਸਤ ਏਕ ਦਿਗਰ ਕੁਈ ਏਕ ਤੁਈ ਮਹੱਲਾ ਪਹਿਲਾ ਨਾ ਦਾਦੇ ਦਹੰਦ ਆਦਮੀ ਨਾ ਸਬਦ ਜੇਰ ਜਮੀ ਅਸਤ ਏਕ ਦਿਗਰ ਕੁਈ ਏਕ ਤੁਈ ਮਹੱਲਾ ਪਹਿਲਾ ਨਾ ਸੂਰ ਸਾਸ ਮੰਡਲੋ ਨਾ ਸਬਤ ਦੀਪ ਨੈ ਜਲੋ ਅੰਨ ਪਾਉਣ ਥਿਰ ਨਾ ਕੋਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤਾ ਕਸੇ ਹਾਮਾ ਅਰਾ ਏਕ ਆਸ ਵਸੇ ਅਸਤ ਏਕ ਦਿਗਰ ਕੁਈ ਏਕ ਤੁਈ ਮਹੱਲਾ ਪਹਿਲਾ ਪਿਰੰਦ ਨੰਗ ਰਾਹ ਯਾਰ ਦਰਖਤ ਅਭਿਆਸ ਕਰ ਦੇ ਹੰਦ ਸੂਈ ਏਕ ਤੁਈ ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਈ ਮੇਟਣ ਸਾਕੇ ਕੋਈ ਕਲਾ ਤਰੇ ਹਿਰੇ ਸੂਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਸਾਣਿਆ ਸੱਚ ਤੇਰਾ ਦਰਬਾਰ ਸਬਦ ਨੇ ਸਾਣਿਆ ਸੱਚਾ ਸਬਦ ਵਿਚਾਰ ਸਾਧ ਸੁਮਾਣਿਆ ਮਨਮੁਖ ਸਦਾ ਕੁੜਿਆ ਭਰਮ ਪੁਲਾਣਿਆ ਵਿਸ਼ਟਾ ਅੰਦਰ ਬਾਹਰ ਸਾਧਣਾ ਜਾਣਿਆ ਵਿਣ ਨਾਵੇਂ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਸਾਣਿਆ ਸਲੋਕ ਮਹੱਲਾ ਪਹਿਲਾ ਸਿਹਾ ਬਾਜਾ ਚਿਰਗਾ ਕੁਈਆ ਇਹਨਾਂ ਖਵਾਲੇ ਕਾਹ ਘਾਹ ਖਾਣ ਤਣਾ ਮਾਇ ਖਵਾਲੇ ਚਲਾਏ ਰਾਹ ਨਦੀਆਂ ਵਿੱਚ ਟਿਬੇ ਦਖਾਲੇ ਥਲੀ ਕਰੇ ਸਗਾ ਕੀੜਾ ਥਾਪ ਦੇ ਪਾਤਸ਼ਾਹ ਲਸਕਰ ਕਰੇ ਸਵਾਹ ਜੇਤੇ ਜੀ ਜੀਵੈ ਲੈ ਸਾ ਜੀਵਾਲੇ ਤਾਂ ਕੇ ਆਸਾਹ ਨਾਨਕ ਜੋ ਪਾਵੇ ਸੱਚੇ ਭਾਵੈ ਤਿਉ ਤਿਉ ਦੇਹ ਗ੍ਰਹਿ ਮਹੱਲਾ ਪਹਿਲਾ ਇੱਕ ਮਾਸ ਹਾਰੀ ਇੱਕ ਤ੍ਰਿਣ ਖਾਇ ਇੱਕ ਨਾ ਸਤੀ ਅੰਮ੍ਰਿਤ ਪਾਏ ਇੱਕ ਮਿਟਿਆ ਮੈਂ ਮਿਟਿਆ ਖਾਏ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ

ਦਾਤਾ ਮਰੇ ਨਾ ਕੋਈ, ਨਾਨਕ ਮੁੱਠੇ ਜਾਏ ਨਾ ਹੀ ਮਨ ਸੋਇ ਪੌੜੀ। ਪੂਰੇ ਗੁਰ ਕੀ ਕਾਰ ਕਰਮ ਕਮਾਈ, ਗੁਰਮਤੀ ਆਵ ਗਵਾਏ ਨਾਮ ਧਿਆਈ, ਦੂਜੀ ਕਾਰੇ ਲੱਗ ਜਨਮ ਗਵਾਈ, ਅਗਣ ਨਾਵੇ ਸਾਵੇ ਸਪੈ ਜੈ ਖਾਈ, ਸੱਚਾ ਸਭ ਸਲਾਹ ਸਾ ਸਮਾਈ, ਅਗਣ ਸਤਿਗੁਰ ਸੇਵੇ ਨਾਏ ਸੁਖ ਨਿਵਾਸ, ਫਿਰ ਫਿਰ ਆਈ ਹੈ ਦੁਨੀਆ ਖੋਟੀ ਰਾਹ ਕੂੜ ਕੁਮਾਈ, ਨਾਨਕ ਸੱਚ ਖਰਾ ਸਲਾਹ ਪਾਸਿਓ ਜਾਏ। ਹੈ ਸਲੋਕ ਮਹੱਲਾ ਪਹਿਲਾ। ਤੁਧ ਪਾਵੇ ਤਾਂ ਵਾਵੈ ਗਾਵੈ, ਤੁਧ ਪਾਵੇ ਜਲ ਨਾਵੈ, ਜਾਂ ਤੁਧ ਪਾਵੇ ਤਾਂ ਕਰੇ ਬਿਭੂਤਾ ਸਿੰਘੀ ਨਾਦ ਵਜਾਵੈ, ਜਾਂ ਤੁਧ ਪਾਵੇ ਤਾਂ ਪੜੇ ਖਤੇਬਾ ਮੁੱਲਾ ਸੇ ਕਹਾਵੈ, ਜਾਂ ਤੁਧ ਪਾਵੇ ਤਾਂ ਹੋਵੈ ਰਾਜੇ ਰਾਜ ਕਰ ਬਹੁ ਕਮਾਵੈ, ਜਾਂ ਤੁਧ ਪਾਵੇ ਤੇਗ ਵਗਾਵੈ ਸਿਰ ਮੁੰਡੀ ਕੱਢ ਜਾਵੇ, ਜਾਂ ਤੁਧ ਪਾਵੇ ਜਾਏ ਦਸੰਤਰ ਸੁਣ ਗੱਲਾਂ ਕਰਾਵੈ, ਜਾਂ ਤੁਧ ਨਾਇ ਰਚਾਵੈ ਤੁਧ ਭਾਣੇ ਤੂੰ ਭਾਵੈ, ਨਾਨਕੀ ਕੋਈ ਬੇਨੰਤੀ ਔਰ ਸਗਲੇ ਕੂੜ ਕੁਮਾਵੈ। ਮਹੱਲਾ ਪਹਿਲਾ। ਜਾਂ ਤੂੰ ਵੱਡਾ ਸਵੜਿਆ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਣ ਮਰਨਾ ਧਾਤ, ਹੁਕਮ ਸਾਜ ਹੁਕਮੇ ਵਿੱਚ ਰੱਖੀ ਨਾਨਕ ਸੱਚਾ ਆ ਪੌੜੀ, ਸਤਿਗੁਰ ਸੇਵ ਨਿਸੰਗ ਪਰਮ ਚੁਕਾਈ ਹੈ, ਸਤਿਗੁਰ ਆਖੇ ਕਾਰ ਸੁਕਾਰ ਕਮਾਈ ਹੈ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈ, ਲਾਹਾ ਭਗਤ ਸੁ ਸਾਰ ਗੁਰੂ ਗਪਾਈ ਹੈ, ਮਨ ਮੋਹ ਕੂੜ ਕੁਬਾਰ ਕੂੜ ਕਮਾਈ ਹੈ, ਸੱਚੇ ਦੇ ਦਰ ਜਾਏ ਸੱਚ ਵਚਾਈ ਹੈ ਚਾਹਵਾਈ ਹੈ, ਸੱਚੇ ਅੰਦਰ ਮਹਿਲ ਸੱਚ ਬੋਲਾਈ ਹੈ, ਨਾਨਕ ਸੱਚ ਸਦਾ ਸਚਿਆਰ ਸੱਚ ਸੁਮਾਈ ਹੈ। ਸਲੋਕ ਮਹੱਲਾ ਪਹਿਲਾ। ਕਲਕਤੀ ਰਾਜੇ ਕਸਾਈ, ਧਰਮ ਪੰਕੜ ਉੱਡ ਰਿਹਾ ਕੂੜ ਅਮਾਵਸਾ, ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਹਉ ਪਾਲ ਵਿਕੁੰਨੀ ਹੋਈ ਆਂਧੇਰੇ ਰਾਹ ਨ ਕੋਈ, ਵਿੱਚ ਹਉਮੈ ਕਰ ਦੁੱਖ ਰੋਈ, ਕਉ ਨਾਨਕਿਨ ਬੇਦ ਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸ ਦੇਵੈ ਨਾਨਕ, ਗੁਰਮੁਖ ਰਤਨ ਸੋਲੇ ਵੈ ਪੌੜੀ, ਭਗਤਾਂ ਤੈ ਸੰਸਾਰਿਆ ਜੂੜ ਕਦੇ ਨਾ ਆਇਆ, ਕਰਤਾ ਆਵ ਭੁਲੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲੀਅਣ ਜਿਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਸੰਸਾਰੀ ਆਪ ਖੁਆਈਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ, ਚੱਲਣ ਸਾਰ ਨ ਜਾਣੀ ਕਾਮ ਕ੍ਰੋਧ ਬਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅਣਦਣ ਨਾਮ ਤੇ ਆਇਆ, ਦਾਸਣ ਦਾਸ ਹੋਇ ਕਹਿ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕਹਿ ਦਰ ਮੁਖ ਉਜਲੇ ਸੱਚੇ ਸਭ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਭਾਈ ਸਲਾ ਜਿਨੀ ਤੈ ਆਏ ਕਮਣ, ਸਹੀ ਪੂਰੇ ਸਾ ਭਗਤ ਉੱਪਰ ਲੜ ਮੂਏ, ਦੂਜੈ ਬਹੁ ਤੇਰਾ ਮਣ ਕੀ ਆ ਮੱਤੀ ਖਿੰਡਿਆ, ਬਹੁਤ ਪਏ ਇਸ ਗਾ ਗੋਤੇ ਖਾਏ ਨਾ ਨਿਕਲੈ, ਤੀਜੈ ਮੋਹੀ ਗਰਾ ਭੁੱਖ ਤਿਖਾ, ਦੋਏ ਭਉ ਕੀ ਆ ਖਾਦਾ ਹੋਏ ਸੁਆ ਪੀ ਖਾਣੇ ਸੋ ਦੂਸਤੀ, ਚੌਥੇ ਆਈ ਉਂਗ ਅੱਕੀ ਮੀਟ ਪਵਾਰ ਗਿਆ, ਪੀ ਉੱਠ ਰਚਿਓ ਫਾਤ ਸਹਿ ਵਰਿਆ ਕੀ ਪਿੜ ਬਦੀ, ਸਭੇ ਵੇਲਾ ਵਕਤ ਸਭ ਜੇ ਅੱਠੀ ਪਾਉ, ਨਾਨਕ ਸਾਹਿਬ ਮਨ ਵਸਿਆ ਨਾਵਣ ਹੋਏ। ਮਹੱਲਾ ਦੂਜਾ। ਸਹੀ ਪੂਰੇ ਸਾ ਜਿਨੀ ਪੂਰਾ ਪਾਇਆ, ਅੱਠੀ ਵੇ ਪਰਵਾਹ ਰਹਿਣ ਇੱਕ ਤੇਰਾ, ਦਰਸਨ ਰੂਪ ਥਾ ਵਿਰਲੇ ਪਾਈ ਹੈ, ਕਰਮ ਪੂਰੇ ਪੂਰਾ ਗੁਰ ਪੂਰਾ ਜਾ ਕਬੂਲ, ਨਾਨਕ ਪੂਰਾ ਜੇ ਕਰੀ ਘਟੈ ਨਾਹੀਂ ਤੋਲ ਪੌੜੀ, ਜਾਂ ਤੂੰ ਤਾਂ ਕਿਆ ਹੋਰ ਮੈਂ ਸਾਥ ਸੁਣਾਈ ਹੈ, ਮੁੱਠੀ ਤੰਦੇ ਚੂਰ ਮੈਲ ਨਾ ਪਾਏ, ਇੰਨੇ ਚਿੱਤ ਕਠੋਰ ਸੇ ਗਵਾਈ ਹੈ, ਜਿਤ ਘੜ ਸੱਚ ਨ ਪਾਏ ਸੁਪਨ ਕੜਾਈ ਹੈ, ਕਿਉਂ ਕਰ ਪੂਰੇ ਵੱਟ ਤੋਲ ਤੋਲ ਆਈ ਹੈ, ਕੋਈ ਨਾ ਆਖੇ ਘੱਟ ਉਮੇ ਜਾਈ ਹੈ, ਲਾਈਣ ਖਰੇ ਪਰਖੇ ਦਰ ਬੇਨਾਈ ਹੈ, ਸੌਦਾ ਇਕ ਅੱਠ ਪੂਰੇ ਗੁਰ ਪਾਈ ਹੈ। ਸਲੋਕ ਮਹੱਲਾ ਦੂਜਾ। ਅੱਠੀ

ਦੀ ਕਹਿ ਹੈ ਸੁਰਤੇ ਉਪਜੇ ਚਾਓ ਤਨਾ ਦਰਿਆ ਵਾਸੋ ਦੋਸਤੀ ਮਨ ਮੁਖ ਸਚਾ ਨਾਓ ਉਥੇ ਅੰਮ੍ਰਿਤ ਮੰਡੀ ਹੈ ਕਰਮੀ ਹੋਏ ਵਸਾਓ ਕੰਚਨ ਕਾਇਆ ਕਸੀਐ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਬ ਕੀ ਬਾਹੁ ਨ ਪਾਈ ਤਾਓ ਸਤੀ ਪੈਰੀ ਸਤ ਪਲਾ ਬਈਏ ਪੜਿਆ ਪਾਸ ਉਥੇ ਪਾਪੁਨ ਬੇਚਾਰੇ ਕੂੜੇ ਕੱਟੇ ਰਾਸ ਉਥੇ ਖੂਟੇ ਸਟੀਐ ਖਰੇ ਕੀਚੈ ਸਾਬਾਸ ਬੋਲਣ ਫਾਦਲ ਨਾਨਕਾ ਦੁਖਾ ਸੁਖ ਦੁਖ ਸੁਖ ਖਸਮੇ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਤ ਦੋ ਦਾਈ ਦਾਇਆ ਖੈ ਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਸੁੱਟੀ ਨਾਲ ਪੌੜੀ ਸੱਚਾ ਪੂਜਣ ਪਾਉ ਸਤਿਗੁਰ ਦੱਸਿਆ ਸੱਚੀ ਪਤਿਆ ਸੱਚ ਵਿਕਸਿਆ ਸੱਚੇ ਕੂੜ ਗਰਾਏ ਨਿਜ ਕਰ ਵਸਿਆ ਸਤਿਗੁਰ ਤੁਠੇ ਨਾਉ ਪ੍ਰੇਮ ਰਹਿਸਿਆ ਸੱਚੇ ਦੇ ਦੀਵਾਨ ਕੂੜ ਨਾ ਜਾਈਐ ਝੂਠੋ ਝੂੜ ਵਖਾਣ ਸੋ ਮੈਲ ਖੁਆਈਐ ਸੱਚੇ ਸਬਦੇ ਨਿਸ਼ਾਨ ਠਾਕ ਨਾ ਪਾਈਐ ਸਤ ਸੁਣ ਬੁਝ ਵਖਾਣ ਮੈਲ ਬੁਲਾਈਐ ਸਲੋਕ ਮਹੱਲਾ ਪਹਿਲਾ ਪੈਰਾਗਣੇ ਵੇ ਕਰਵਾ ਦਾ ਪੂਜਣ ਸਾਰ ਕਰਾਏ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹੱਕ ਚਲਾਏ ਤਾਰ ਤਰਾ ਜੀ ਅੰਮ੍ਰਿਤੋਲੇ ਪਿਸੇ ਟੰਗ ਚੜਾਏ ਵਣਵਾਦਾ ਮਾਵਾ ਨਾਏ ਸਭਸੇ ਨਾਥ ਚਲਾਏ ਏਤਾ ਤਾਣ ਹੋਵੇ ਮਣ ਅੰਦਰ ਕਰੀ ਪਿਆ ਕਰਾਈ ਜੀਵੜ ਸਾਹਿਬ ਤੇਵੜ ਧਾਤੀ ਦੀਦੀ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾ ਵੜਿਆਈ ਮਹੱਲਾ ਦੂਜਾ ਆਖਣ ਆਖਣ ਰੱਜਿਆ ਸੁਨ ਰੱਜੇ ਕੰਨ ਅੱਖੀ ਦੇਖਣ ਰੱਜਿਆ ਗੁਣ ਗਾਏ ਇੱਕ ਮਨ ਭੁੱਖਿਆ ਭੁੱਖਣਾ ਉਤਰੈ ਗੱਲੀ ਭੁੱਖਣਾ ਜਾਏ ਨਾਨਕ ਭੁੱਖਾ ਤਾਂ ਰਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕੁਮਾਈਐ ਵਿਣ ਸੱਚੇ ਕੁੜਿਆਰ ਬੰਨ ਚਲਾਈਐ ਵਿਣ ਸੱਚੇ ਤਣ ਸਾਰ ਸਾਰ ਰਲਾਈਐ ਵਿਣ ਸੱਚੇ ਸਭ ਭੁੱਖ ਜੇ ਪੈਂਜੇ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੇ ਲਾਲ ਚ ਲੱਗ ਮਹਿਲ ਖੁਆਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਣ ਮੈਂ ਤ੍ਰਿਸਣਾ ਅੱਗ ਸਬਦ ਬੁਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੋਗ ਧਰਮ ਫੂਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮਨ ਧਿਆਨ ਪਾਤਕੈ ਸਾਧਖਾ ਦਾ ਲਾਏ ਦਾਨਾ ਕੇ ਸਰਦਾਨ ਮਹੱਲਾ ਪਹਿਲਾ ਸੋਨੇ ਕਾ ਬਿਰੂਪਾ ਪਰਵਾਲਾ ਫੁੱਲ ਜਵੇਰ ਲਾਲ ਤਿਤ ਪਲ ਰਤਨ ਲੱਗੈ ਮੂਹ ਭਾਗਤ ਹਿਰਦੇ ਹਿਰਦੇ ਨਿਆਲ ਨਾਨਕ ਕਰਮ ਵੇਖ ਮੁਖ ਮਸਤਕ ਲਿਖਿਆ ਹੋਵੈ ਲੇਖ ਅੜਸੜ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਸੇ ਹੰਸੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਐ ਕਰਮੀ ਲਗ ਪੌੜੀ ਜੀਵਦਿਆਂ ਮਰ ਮਾਰ ਨ ਪਚੋ ਤਾਈਐ ਝੂਠਾ ਏ ਸੰਸਾਰ ਕਿਨੂੰ ਸਮਝਾਈਐ ਸੱਚ ਨ ਤਰੇ ਪਿਆਰ ਤੰਦੇ ਤਾਈਐ ਕਾਲ ਬੁਰਾ ਖੈ ਕਾਲ ਸਿਰ ਦੁਣਿਆਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਚਣਾ ਚ ਸਾਵੇ ਲੰਮ ਭਰੀਐ ਪਾਈਐ ਗੁਰ ਪ੍ਰਸਾਦੀ ਕੁਝ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵੇਸਿਆ ਕਤ ਧੁਰਾ ਨਿਮ ਫਲ ਮਨ ਮੁਖ ਵਸੈ ਤਿਸ ਜਿਸ ਤੂੰ ਚੇਤਨ ਆਵੇ ਨਾਨਕ ਕਹੀਐ ਕਿਸ ਹੰਡਣ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪਖੇਰੂ ਕਿਰਤ ਸਾਧ ਕਾਵਿ ਉੱਤਮ ਕਵਿ ਨੀਚ ਕਵ ਚੰਦਨ ਕਾਵਿ ਅਕਡਾਲ ਕਵਿ ਉੱਚੀ ਪਰੀਤ ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤ

ਖੜ ਦਰਸਨ ਕੈ ਪੀ ਕਿਸੇ ਸਾਸੋ ਮਾਵਣ ਸੱਚਾ ਪੁਰਖ ਅਲਖ ਸਭ ਸੋ ਆਵਣਾ ਮੰਨੇ ਨਾਉ ਬਸੰਖ ਦਰਗਹਿ ਪਾਵਣ ਖਾਲਕ ਕਉ ਅਦੇਸ਼ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਾਸਾਵਣ ਸਲੋਕ ਮਹਲਾ ਦੂਜਾ ਮੰਤਰੀ ਹੋਏ ਉਠੂਆ ਨੈਗੀ ਲਾਗੇ ਜਾਏ ਆਪਣੇ ਅੱਥੀ ਆਪਣੇ ਦੇ ਕੂਚਾ ਆਪੇ ਲਾਏ ਹੁਕਮ ਪਾਇਆ ਤੁਰਖ ਸਮਕਾ ਤਿਉ ਧੱਕਾ ਖਾਏ ਗੁਰਮੁਖ ਸਿਉ ਮਣ ਮੁਖੜੇ ਡੁੱਬੇ ਹੱਕ ਨਿਆਏ ਦੁਹਾ ਸਿਰਿਆ ਆਪੇ ਖਸਮ ਵੇਖੇ ਕਰ ਵਿਉ ਪਾਏ ਨਾਨਕ ਇਹ ਵੈ ਜਾਣੀਏ ਸਭ ਕਿਸ ਤਸਹਿ ਰਹਿ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਵਕੋ

ਲਭਣ ਚਲੀ ਸੱਚ ਰਹੀ ਸੂ ਵਿਸ਼ਟ ਪਰਵਾਨ ਸਰ ਸੰਦੇ ਆਗਾਸ ਕਉ ਕਿਉਂ ਪਹੁੰਚੇ ਬਾਣ ਅੱਗੋਂ ਉਹ ਆਗਮ ਹੈ ਵਾਹਿ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸੀ ਗਾਰੀਆ ਕਰਨ ਭਗਤ ਦਿਨ ਰਾਤ ਨ ਰਹਿਣੀ ਵਾਰੀਆ ਮਹਿਲਾ ਮੰਜਨ ਵਾ ਸ਼ਬਦ ਸੁਵਾਰੀਆ ਸੱਚ ਕਹਿਣ ਅਰਦਾਸ ਵਿਚਾਰੀਆ ਸੋਹਣ ਖਸਮੀ ਪਾਸ ਹੁਕਮ ਸੇਦਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਵਿਣ ਨਾਵੇ ਤ੍ਰਿਗ ਵਾਸ ਫਿਟ ਸੁਜੀਵਿਆ ਸਬਦ ਸੁਵਾਰੀਆਸ ਅੰਮ੍ਰਿਤ ਪੀਵਿਆ ਸਲੋਕ ਮਹਲਾ ਪਹਿਲਾ ਮਾਰੂ ਮੀਹੀ ਨ ਤ੍ਰਿਪਤਿਆ ਗੀ ਲਏ ਨ ਭੁੱਖ ਰਾਜਾ ਰਾਜ ਨ ਤ੍ਰਿਪਤਿਆ ਸਹਿਰ ਪਰੇ ਕੈ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹੱਲਾ ਦੂਜਾ ਨੇ ਫਲੰ ਤਾ ਜਨਮ ਜਾ ਬ੍ਰਹਮ ਨ ਬਿੰਦ ਤੇ ਸਾਗਰੰ ਸੰਸਾਰ ਸੁਗੁਰ ਪ੍ਰਸਾਦੀ ਤਰਕ ਕਰਨ ਕਾਰਨ ਸਮਰਾਤ ਕਹੁ ਨਾਨਕ ਵਿਚਾਰ ਕਾਰਨ ਕਰਤੀ ਵਸੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਕਸਿਆ ਖਸਮੈ ਪੂਰਾ ਪਾਏ ਮਨੋ ਰੈਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਉ ਤਸਿਆ ਢਾਡੀ ਕਥੇ ਅਕਥ ਸ਼ਬਦ ਸੁਵਾਰਿਆ ਨਾਨਕ ਗੁਣ ਗਹਿਰਾਸ ਹਰ ਜੂ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਨਾ ਖੱਤਿਆਂ ਵਿੱਚ ਪਾਏ ਧੋਤੇ ਮੂਲ ਨਾ ਉਤਰੇ ਜੇ ਸੁਤੋਣ ਪਾਏ ਨਾਨਕ ਬਖਸੇ ਬਖਸੀ ਹੈ ਨਾਹੇ ਤਾਂ ਪਾਹੀ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਸੜ ਮੰਗੀਐ ਸੁੱਖ ਸੁੱਖ ਦੁੱਖ ਦੋਏ ਦਾਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲਖ ਸਿਰਜ ਨਿਹਾਲਿਆ ਉਜੜ ਪੁੱਲੇ ਰਾਹਗੁਰ ਵੇਖਾਲਿਆ ਸਤਿਗੁਰ ਸੱਚੀ ਵਾਹ ਸਤ ਸੋ ਮਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸਬਦ ਸਲਾਹ ਸੁਖੀਏ ਸੱਚ ਬਾਲਿਆ ਨੇ ਡਰਿਆ ਡਰ ਲੱਗ ਗਰਬ ਸੇ ਗਾਲਿਆ ਨਾਵ ਪੁੱਲਾ ਜਗ ਫਰੀ ਬੇਤਾਲਿਆ ਸਲੋਕ ਮਹੱਲਾ ਤੀਜਾ ਭੈ ਵੇ ਜੰਮੈ ਪੈ ਮਰੈ ਪੀ ਪਉ ਮਨ ਮੈਂ ਹੋਈ ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਈ ਮਹੱਲਾ ਤੀਜਾ ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀ ਆ ਖੁਸ਼ੀ ਕਮਾਈ ਨਾਨਕ ਭੈ ਵਿਣ ਜੇ ਮਰੈ ਮੋਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਿਗੁਰ ਹੋਏ ਦਿਆਲ ਤਾਂ ਕਬਹੂ ਚੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਆ ਸਤਿਗੁਰ ਹੋਏ ਦਿਆਲ ਤਾਂ ਸਾਧ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਸਿਰ ਖੁਹਾਈ ਪੀਐ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੂਲ ਵਧੀ ਹੱਥ ਮੋਹ ਲੈਣ ਪੜਾਸਾ ਪਾਣੀ ਦੀ ਸਗਾਈ ਪੇਡਾ ਵਾਗੀ ਸਿਰ ਖੁਹਾਣ ਪਰੀਅਣ ਹੱਥ ਸੁਆਹੀ ਮਾਉ ਪਿਓ ਕਿਰਤ ਗੁਵਾਇਨ ਟੱਬਰ ਰੋਵਣ ਧਾਈ ਉਹਨਾਂ ਪਿੰਡਣ ਪੱਤਲ ਕਿਰਿਆ ਨਾ ਦੀਵਾ ਮੋਏ ਕਿਤਾਉ ਪਾਈ ਅੜ ਸੜ ਤੀਰਥ ਦੇ ਨਾ ਢੋਈ ਬ੍ਰਾਹਮਣ ਅੰਨ ਨਾ ਖਾਈ ਸਦਾ ਕੁਛ

ਅੱਗੋਂ ਪਿਸੀ ਜਾਈ ਨਾ ਓ ਜੋਗੀ ਨਾ ਏ ਜੰਗਮ ਨਾ ਕਾਜੀ ਮੁੱਲਾ ਦੁਈ ਵਗੋਏ ਫਿਰੇ ਵੇ ਗੁੱਤੇ ਫਿੱਟਾ ਵੱਤੇ ਗੱਲਾਂ ਜੀਆ ਮਾਰਜ ਵਾਲੇ ਸੂਈ ਔਵਰ ਨਾ ਕੋਈ ਰੱਖੇ ਦਾਨੇ ਤੇ ਸਨਾਨੇ ਵੰਜੇ ਪਾਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨੋਂ ਪੰਨੇ ਮੇਰ ਕੀਆ ਮਾਦਾਣੀ ਅੜਸਰ ਤੀਰਥ ਦੇਵੀ ਥਾਪੀ ਪੂਰਬੀ ਲੱਗੇ ਪੂਰਬੀ ਲੱਗੇ ਬਾਣੀ ਨਾ ਇਨ ਵਾਜਾ ਨਾ ਤੇ ਪੂਜਾ ਨਾਵਣ ਸਦਾ ਸਜਾਣੀ ਮੋਇਆ ਜੀਵ ਦਿਆ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਕੁੱਤੇ ਸੈਤਾਣੀ ਇਨਾ ਗੱਲ ਨਾ ਪਾਣੀ ਉੱਠੇ ਹੋਏ ਯੈ ਹੋਏ ਬਿਲਾਵਲ ਜੀ ਆ ਜੋਤ ਸਮਾਣੀ ਉੱਠੇ ਅੰਨ ਕੁਮਾਦ ਕਪਾ ਸਭਸੇ ਪੜਦਾ ਹੋਵੇ ਉੱਠੇ ਕਾ ਚਰੇ ਨਿਤ ਸੁਰੀ ਸਾਤਣ ਦਹੀ ਬਿਲੋਵੈ ਤਿਤ ਕਹੇ ਓਮ ਜਗ ਸਦ ਪੂਜਾ ਪਾਈਏ ਕਾਰਜ ਸੋ ਹੈ ਗੁਰ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵੜੇ ਆਈ ਨਾਨਕ ਜੇ ਸਿਰ ਕੁੱਤੇ ਨਾਵਣ ਨਾਹੀ ਤਾਂ ਸਤ ਚੱਟੇ ਸਿਰਸਾਈ ਮਹੱਲਾ ਦੂਜਾ ਅੱਗੀ ਪਾਲਾ ਕਿਆ ਕਰੇ ਸੂਰਜ ਕੇ ਰਾਤ ਚੰਦ ਅੰਧੇ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਜੀਜੀ ਕਹਿ ਕਰੈ ਜਿਸ ਵਿੱਚ ਸਭ ਕਿਸ ਹੋਈ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਈ ਪੌੜੀ ਤੁਧ ਸੱਚੇ ਸੁਭਾਨ ਸਦਾ।

ਸਾਚ ਤੇਰਾ ਫਰਮਾਨ ਸਭ ਦੇ ਸੋਹਿਆ ਮੰਨਿਐ ਗਿਆਨ ਧਿਆਨ ਤੋ ਦੇ ਤੇ ਪਾਇਆ ਕਰਮ ਪਵੇ ਨਿਸਾਨ ਚਲੇ ਚਲਾਇਆ ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ ਸਲੋਕ ਮਹਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇ ਮਹੱਲਾ ਪਹਿਲਾ ਆਉ ਬੁਝਾਏ ਸੋਈ ਬੁਝੈ ਜਿਸ ਆਪ ਸੁਝਾਏ ਤੇ ਸਭ ਕੇ ਸੁਝੈ ਕਹਿ ਕਹਿ ਕਥਣਾ ਮਾਇਆ ਲੁਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅਖਰ ਨਾਨਕ ਆਖਿਉ ਆਪ ਲਹੀ ਪ੍ਰਾਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਵਿਕਾਰ ਕਰ ਲਾਇਆ ਰਾਤ ਦਹਿ ਕੈ ਵਾਰ ਤਰਹੁ ਫਰਮਾਇਆ ਢਾਡੀ ਸੱਚੇ ਮੈਲ ਕਸੂੰ ਬਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਜ ਜਿਨ ਸੁਖ ਪਾਇਆ ਢਾਡੀ ਕਰੀ ਵਸਾਓ ਸਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੋਧ

ਬਰਸਾਤ ਪਾਓ ਮੱਚ ਪਾਰਾ ਵੱਡਾ ਤੂਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਏ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਇ ਨ ਲੰਘਸ ਪਾਰ ਪੈ ਪਾਉ ਰਾਖਿਆ ਭਾਏ ਸਵਾਰ ਰਹਾਉ ਪੈ ਤਨ ਅਗਨ ਪਖੈ ਪੈ ਨਾਲ ਪੈ ਪਾਉ ਘੜੀਏ ਸ਼ਬਦ ਸਵਾਰ ਪੈ ਬਿਨ ਘਾੜਤ ਕੱਚ ਨਿਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਉ ਸਹਿ ਸਿਆਣਪ ਪਵੇ ਨਤਾਉ ਨਾਨਕ ਮਨਮੁਖ ਬੋਲਣ ਵਾਉ ਅੰਧਾ ਅੱਖਰ ਵਾਉ ਦੁਆਉ ਗੌੜੀ ਮਹੱਲਾ ਪਹਿਲਾ ਡਰ ਕਰ ਕਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾ ਹੀ ਜਾਏ ਜੋ ਕਿਛ ਵਰਤੇ ਸਭ

ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੈ ਆਵੈ ਹੁਕਮੈ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂ

ਸਭ ਕੋ ਤੀਰਾ ਤੂੰ ਸਭਨਾ ਕਾ ਸੋਏ ਜਾਕੇ ਜੀ ਜੰਤ ਧਨ ਮਾਰ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਛ ਕਹਿ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੁਏ ਸਸੁਰੇ ਭਏ ਕਰਣੀ ਕਾਮਨ ਕਰਮਨ ਲਏ ਸਾਹਾ ਸੰਯੋਗ ਵਿਆਹੋ ਵਿਯੋਗ ਸੱਚ ਸੰਤਤ ਕਹੋ ਨਾਨਕ ਯੋਗ ਗੌੜੀ ਮਹੱਲਾ ਪਹਿਲਾ ਪਾਉਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਖਤਾ ਸੁਨਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪਾਉਣ ਬੁਜਰੇ ਗਿਆਨੀ ਮੂਆ ਹੈ ਕੌਣ ਮੋਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਿਤ ਵਾਦ ਵਖਾਣੈ ਪੀਤਰ ਹੁੰਦੀ ਵਸਤ ਨ ਜਾਣੈ ਹਉ ਨਾ ਮੂਆ ਮੇਰੀ ਮੋਈ ਬੁਲਾਏ ਹਉ ਨਾ ਮੂਆ ਜੋ ਰਿਹਾ ਸਮਾਏ ਕਹੁ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਜੈ ਮਾਨੈ ਨਾਓ ਤਾਂ ਕਿ ਸਦ ਬਲਿਹਾਰੇ ਜਾਓ ਆਪ ਭੁਲਾਏ ਠੌਰ ਨਾ ਠਾਓ ਤੂੰ ਸਮਝਾਵੈ ਮੇਲ ਮਿਲਾਓ ਨਾ ਮਿਲੇ ਚੱਲੇ ਮੈਂ ਨਾਲ ਬਿਨ ਨਾਵੈ ਬਾਧੀ ਸਬਕਾਲ ਰਹਾਓ ਖੇਤੀ ਵਣਜ ਨਾਵੈ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮੈਂ ਚੂੜ ਨਾ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਣ ਰਸ ਕਮਲ ਪ੍ਰੀਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੈ ਮਿਲ ਜੋਤ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੈ ਕਹਿ ਉਪਜੇ ਕਹਿ ਜਾਏ ਸਮਾਵੈ ਕਿਉਂ ਬਾਂਧਿਓ ਕਿਉਂ ਮੁਕਤੀ ਪਾਵੈ ਕਿਉਂ ਅਵਨਾਸੀ ਸਹਿਜ ਸਮਾਵੈ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨਹਿ ਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧ ਨ ਪਾਏ ਸ਼ਬਦ ਵਿਚਾਰ ਛੁੱਟੇ ਹਰ ਨਾਏ ਤਰਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਬਿਹਾਗ ਤੱਕੈ ਆਗਾਸ ਦੈ ਦਿਸ ਧਾਵੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖਮਾਟ ਬਿਨ ਬੱਖਰ ਸੁਨੋ ਕਰ ਹਾਟ ਗੁਰ ਮਿਲ ਖੋਲੈ ਬਜਰ ਕਪਾਟ ਸਾਧੂ ਮਿਲੇ ਪੂਰਵ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗੇ ਹਿਤ ਚੀਤ ਪੂੰਜੀ ਪਾਪ ਲੋਭਗੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੀ ਮੈਂ ਤੇਰੀ ਟੀਕ ਹੋਂ ਪਾਪੀ ਤੂੰ ਨਿਰਮਲ ਏਕ ਰਹਾਓ ਅਗਨ ਪਾਣੀ ਬੋਲੇ ਪੜਵਾਓ ਜੀਬਾ ਇੰਦਰੀ ਏਕ ਸੁਆਓ ਦ੍ਰਿਸ਼ਟ ਵਿਕਾਰੀ ਨਾਹੀ ਭਉ ਭਾਓ ਆਪ ਮਾਰੇ ਤਾਂ ਪਾਏ ਨਾਓ ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪ੍ਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹੜ ਬੋਹਿਤ ਚੜੋ ਜਾਂ ਆਵੈ ਵਾਰ ਠਾਕੈ ਬੋਹਿਤ ਦਰਗੈ ਮਾਰ ਸੱਚ ਸਾਲਾਹੀ ਧਨ ਗੁਰਦੁਆਰ ਨਾਨਕ ਦਰ ਕਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭਵਨ ਵਿਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨੈ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਆ ਮਨ ਮਨ ਤੇ ਜਾਣਿਆ ਨਜ਼ਰ ਪਈ ਕਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਧਿਕ ਬਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋ ਪਰ ਕਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ
ਸਤਿਗੁਰ ਮਿਲੈ ਸੁ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਭਾਏ, ਗਰਭ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ। ਸਤਿਗੁਰ ਮਿਲੇ ਤਾਂ ਦੁਬਦਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ, ਜੀਵਤ ਮਰੇ ਮਹਾਰਸ ਆਗੈ, ਸਤਿਗੁਰ ਮਿਲਿਆ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਊਚੋ ਊਚਾ, ਕਰ ਮਿਲੇ ਜਮਕਾ ਪਉ ਮੂਚਾ, ਗੁਰ ਮਿਲਿਆ ਮਿਲ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ, ਕਿਰਤ ਪਿਆ ਨ ਮੇਟੇ ਕੋਏ, ਕਿਆ ਜਾਣਾ ਕਿਆ ਅੱਗੇ ਹੋਏ, ਜੋ ਤਿਸ ਭਾਣਾ ਸੋਈ ਹੁਆ, ਵਰਨ ਕਰਨਾ ਵਾਲਾ ਦੂਆ, ਨਾ ਜਾਣਾ ਕਰਮ ਕੇਵੜ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ, ਰਹਾਉ ਤੂੰ ਏਵੜ ਦਾਤਾ ਦੇਵਨਹਾਰ, ਤੋਟ ਨਾਹੀ ਤੁਧ ਭਗਤ ਭੰਡਾਰ, ਕੀਆ ਗਰਵ ਨ ਆਵੈ ਰਾਸ, ਜਿਉ ਪਿੰਡ ਸਭ ਤੇਰੇ ਪਾਸ, ਤੂੰ ਮਾਰ ਜਿਵਾਲੇ ਬਖਸ਼ ਮਿਲਾਏ, ਜਿਉ ਭਾਵੀ ਤੂੰ ਨਾਮ ਜਪਾਏ, ਤੂੰ ਦਾਨਾ ਬੀਨਾ ਸਾਚਾ ਸਿਰ ਮੇਰੈ, ਗੁਰਮਤਿ ਦੇ ਭਰੋਸੈ ਤੇਰੇ, ਤਨ ਮੈਂ ਮੈਲ ਨਹੀਂ ਮਨ ਰਾਤਾ, ਗੁਰ ਬਚਨੀ ਸੱਚ ਸ਼ਬਦ ਪਛਾਤਾ, ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਕਹਾਇਆ, ਅਪਿਓ ਪਿਆਇਆ ਅਨ ਪੈ ਵਿਸਰੇ ਨਾਮ ਸਮਾਇਆ, ਕਿਆ ਡਰੀਏ ਡਰ ਡਰੈ ਸਮਾਨਾ, ਪੂਰੇ ਗੁਰ ਕੇ ਸ਼ਬਦ ਪਛਾਨਾ, ਰਹਾਉ ਜਿਸ ਨਰ ਰਾਮ ਹਿਰਦੇ ਹਰ ਰਾਸ, ਸਹਿਜ ਸੁਭਾਏ ਮਿਲੇ ਸਾਵਾਸ, ਜਾਹੇ ਸਵਾਰੇ ਸਾਜ ਬਿਆਲ, ਇਤ ਉਤ ਮਨਮੁਖ ਬੰਦੈ ਕਾਲ, ਐਨਿਸ ਰਾਮ ਹਿਰਦੇ ਸੇ ਪੂਰੇ, ਨਾਨਕ ਰਾਮ ਮਿਲੇ ਭ੍ਰਮ ਦੂਰੇ, ਗੌੜੀ ਮਹੱਲਾ ਪਹਿਲਾ, ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਆਕਾਰ, ਤਿੰਨ ਅਵਸਥਾ ਕਹਿ ਵਖਿਆਨ, ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ, ਰਾਮ ਭਗਤ ਗੁਰ ਸੇਵਾ ਤਰਨਾ, ਬਹੁੜ ਜਨਮ ਨਾ ਹੋਏ ਹੈ ਮਰਣਾ, ਰਹਾਉ ਚਾਰ ਪਦਾਰਥ ਕਹੇ ਸਭ ਕੋਈ, ਸਿਮਰ ਸ਼ਾਸਤਰ ਪੰਡਿਤ ਮੁਖ ਸੋਈ, ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ, ਜਾਂ ਕਹਿ ਹਿਰਦੇ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੀ ਭਗਤ ਮੁਕਤ ਆਨੰਦ, ਗੁਰਮਤ ਪਾਏ ਪਰਮਾਨੰਦ, ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮਾਹੇ ਨਿਰਾਸ ਬੁਝਾਇਆ, ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਣੀ ਮਨ ਰਾਤਾ, ਗੌੜੀ ਚੇਤੀ ਮਹੱਲਾ ਪਹਿਲਾ, ਅੰਮ੍ਰਿਤ ਕਾਇਆ ਰਹੇ ਸੁਖਾਲੀ, ਬਾਜੀ ਇਹੋ ਸੰਸਾਰੋ ਲੱਭ ਲੋ, ਮੁੱਚ ਕੂੜ ਕਮਾਵੈ ਬਹੁਤ ਉਠਾਵੈ ਭਾਰੋ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉ ਤਰ ਉੱਪਰ ਛਾਰੋ, ਸੁਣ ਸੁਣ ਸਿੱਖ ਹਮਾਰੀ, ਸੋ ਕ੍ਰਿਤ ਕੀਤਾ ਰੈਸੀ ਮੇਰੇ ਜੀੜੇ, ਬਹੁੜ ਨਾ ਆਵੈ ਬਾਰੀ, ਰਹਾਉ ਹਉ ਤੁਧ ਆਖਾ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਤਾ ਕਰਹਿ ਪਰਾਈ, ਝੂਠੀ ਲਾਏ ਤਬਾਰੀ, ਬੇਲ ਪਰਾਈ ਜੋਹ ਜੀੜੇ, ਕਰੈ ਚੋਰੀ ਬੁਰਿਆਰੀ, ਹੰਸ ਚੱਲਿਆ ਤੂੰ ਪਿੱਛੇ ਰਹੀਐ, ਛੁੱਟੜ ਹੋਈਐ ਨਾਰੀ, ਤੂੰ ਕਾਇਆ ਰਹੀਐ ਸੁਪਨੰਤਰ, ਤੁਧ ਕਿਆ ਕਰਮ ਕਮਾਇਆ, ਕਰ ਚੋਰੀ ਮੈਂ ਜਾਂ ਕਿਛ ਲਈਆ, ਤਾਂ ਮਨ ਭਲਾ ਭਾਇਆ, ਹਾਲਤ ਨਾ ਸੋਭਾ ਭਲਤ ਨਾ ਢੋਈ, ਅਹਿਲਾ ਜਨਮ ਗਵਾਇਆ, ਹਉ ਖਰੀ ਦੁਹੇਲੀ ਹੋਈ ਬਾਬਾ, ਨਾਨਕ ਮੇਰੀ ਬਾਤ ਨਾ ਪੁੱਛੇ ਕੋਈ, ਰਹਾਉ

ਕਿਹਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਵ ਦੀਵਾਲ ਉਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚ ਨ ਦੇਈ ਕਿਸੀ ਅੰਧ ਜਾਣੈ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੇ ਕਾ ਭਾਣਾ ਰਹਾਉ ਸਾਉ ਹੁਮਾਰਾ ਠਾਕੁਰ ਭਾਰਾ ਹਮ ਤਿਸ ਕੇਵਣ ਜਾਰੇ ਜੀਉ ਪਿੰਡ ਸਭ ਰਾਸ ਤਿਸੇ ਕੀ ਮਾਰ ਆਪ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਕਰ ਬਾਰ ਮਨਾ ਮਾਰੈ ਲੂਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮ ਦਲ ਬਿਖਮ ਘਨਾ ਰਹਾਉ ਉਸਾਰ ਮਡੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਮਰ ਲੁਟੇਰ ਅਵਰ ਲੁਟੇਣ ਸਿਪੰਚ ਜਨਾ ਢਾਹੇ ਮਡੋਲੀ ਲੁਟਿਆ ਦਹਿਰਾ ਸਾ ਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸਿਪੰਚ ਜਨਾ ਕਾਮਨ ਲੋੜੇ ਸੋਇਨਾ ਰੂਪਾ ਮਿੱਤਰ ਲੁੜੈਨ ਸੁਖਾ ਦਿੱਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜਮਪੁਰ ਬਾਦਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀਂਜੇ ਖਿੰਤਾ ਤਾ ਪੰਚ ਚੇਲੇ ਵਸ ਕੀਜੇ ਰਾਵਲ ਇਹ ਮਨ ਕੀਜੇ ਡੰਡਾ ਤਾ ਜੋਗ ਜੁਗਤ ਇਵ ਪਾਵਿਸਤਾ ਏਕ ਸਭ ਦੂਜਾ ਹੋਰ ਨਾਸਤ ਕੰਧ ਮੋਰ ਮਨ ਲਾਵਿਸਤਾ ਰਾਹਾਉ ਮੂੰਡ ਮੁਡਾਈਐ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾ ਤਾ ਤ੍ਰਿਭਵਨ ਤਾਰਨ ਹਾਰ ਸੁਆਮੀ ਏਕ ਨ ਚੇਤਸ ਅੰਧਾ ਤਾ ਕਰ ਪਟੰਬਰ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵਿਸਤਾ ਇਕ ਸ

ਚਰਨੀ ਜੇ ਚਿਤ ਲਾਵੈ ਲਭ ਲੋਭ ਕੀ ਤਾਵਿਸਤਾ ਜਪਸ ਨਿਰੰਜਨ ਰਸ ਚਮਨਾ ਕਾਹੇ ਬੋਲੇ ਜੋਗੀ ਕਪਟ ਕਨਾ ਰਹਾਓ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਛੇ ਪਛਤਾਣੀਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇਕਰ ਦ੍ਰਿੜ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਅਲੱਖ ਨਾ ਲਖਣਾ ਜਾਈ ਰੇ ਰਹਾਉ ਸ਼ੱਕਰ ਖੰਡ ਮਾਇਆ ਤਨ ਮਿੱਠੀ ਹਮ ਤਉ ਪੰਡ ਉਚਾਈ ਰੇ ਰਾਤ ਹਨੇਰੀ ਸੂਜਸ ਨਾਹੀ ਲਜ ਟੂਕਸ ਮੂਸਾ ਭਾਈ ਰੇ ਮਨਮੁਖ ਕਰੈ ਤੇਤਾ ਦੁਖ ਲਾਗੈ ਗੁਰਮੁਖ ਮਿਲੇ ਵਡਾਈ ਰੇ ਜੋ ਤਿਨ ਕੀਆ ਸੋਈ ਹੋਆ ਕੀਰਤਨ ਮੇਟਿਆ ਜਾਈ ਰੇ ਸੋ ਪਰ ਭਰੇ ਨਾ ਹੋਵੈ ਊਣੈ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਵੈ ਜੈ ਨਾਨਕ ਤੋ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੀਰਾ ਕਿੱਦੂ ਥਾਵੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਭਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੀਤੇ ਰੁੱਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁੱਲੀ ਮੈਂ ਆਏ ਕੀਤੇ ਪੰਖ ਉਡਾਏ ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਕਰ ਆਵੈ ਅੱਗੋਂ ਦੇਖੈ ਪਿੱਛੋਂ ਦੇਖੈ ਤੁਝਤੇ ਕਹਾਂ ਛਿਪਾਵੈ ਤਟ ਤੀਰਥ ਹਮ ਨਵ ਖੰਡ ਦੇਖੇ ਹੱਟ ਪੱਟਣ ਬਾਜਾਰਾ ਲੈ ਕੇ ਤਕੜੀ ਤੋਲਣ ਲਾਗਾ ਕੱਠ ਹੀ ਮੈਂ ਹੈ ਬਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵੱਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਹੇ ਰੇ ਰਹਾਓ ਅਨਤਾ ਧਨ ਤਰਣੀ ਤਰੈ ਅਨੰਤ ਨ ਚਾਹਿਆ ਜਾਏ ਅਨੰਤ ਕੋ ਚਾਹਨ ਜੋ ਗਏ ਸੋ ਆਏ ਅਨੰਤ ਗਵਾਏ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ ਕਰਮਾਂ ਉੱਪਰ ਨਿਬੜੇ ਜੇ ਲੋਚੈ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਵਾਂ ਬਨ ਵਸਾਂ ਕੰਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹੁ ਮਿਲੇ ਵਾਰ ਵਾਰ ਹਉ ਜਾਓ ਜੀਓ ਮੈਂ ਬਨ ਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਾਹ ਪਾਰ ਜੀ ਰਹਾਓ ਕੋਕਿਲ ਹੋਵਾ ਅੰਬ ਵਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸੌ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਵਸਾਂ ਜੀਵ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸੌ ਵਸੇ ਹਉ ਮਿਲੋਗੀ ਬਾਹ ਪਸਾਰ ਨਾਗਨ ਹੋਵਾ ਧਰ ਵਸਾ ਸ਼ਬਦ ਵਸੇ ਪਾਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ ਹਉ ਵਾਰੀ ਜਾਓ ਜਿਤ ਸੋਹਿਲੈ ਸਦਾ ਸੁਖ ਹੋਏ ਰਾਓ ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਹੁ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਾਉਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੀ ਦੇਹ ਆਵਨ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਾਬਿਦ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤਿਗੁਰ ਕੇ ਪੈ ਭ੍ਰਮ ਪਉ ਜਾਏ ਪੈ ਰਾਚੇ ਸਚ ਰੰਗ ਸਮਾਏ ਰਹਾਓ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ

ਮਨ ਨਿਰਮਲ ਵਸੇ ਸੱਚ ਸੋਏ ਸਾਚ ਵਸਿਆ ਸਾਚੀ ਸਭਕਾਰ ਊਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਏ ਜੀਵੈ ਦਾਤਾ ਦੇਵਣ ਹਾਰ ਨਾਨਕ ਹਰ ਨਾਮੈ ਲੱਗੈ ਪਿਆਰ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਜੈ ਸੀਜੇ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਿਜ ਸੱਚ ਸਮਾਏ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਮੈ ਬਹੁਤਾ ਦੁਖ ਪਾਈ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀ ਹੈ ਦਾਤਾ ਇਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੀ ਗੁਣ ਗਾਵਾ ਨਾਨਕ ਸਾਚੀ ਸਾਚ ਸਮਾਵਾ ਗੌੜੀ ਗੁਆਰੇਰੀ ਮਹੱਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗਚਾਰੇ ਜਾਪੈ ਸਭ ਕਿਸ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੈ ਬੈਸ ਸੋ ਥਾਏ ਰਹਾਉ ਜਲੋ ਇਹ ਜੀਬਾ ਦੂਜੇ ਭਾਏ ਹਰ ਰਸ ਨ ਚਾਖੈ ਫੀਕਾ ਆ ਲਾਏ ਬਿਨ ਬੂਜੈ ਤਨ ਮਨ ਫੀਕਾ ਹੋਏ ਬਿਨ ਨਾਵੈ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਧਾਰ ਨਾਮ ਸਵਾਵੈ ਜੋ ਭਾਂਡਾ ਹੋਏ ਨਾਮ ਸਮਾਵੈ ਜੋ ਭਾਂਡਾ ਹੈ ਉਦੈ ਭਾਂਡੈ ਟਿਕੇ ਨ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨਾ ਪਾਏ ਹੋਮੇ ਵਿੱਚ ਗਾਵੈ ਬਿਰਥਾ ਜਾਏ ਗਾਵਣ ਗਾਵੈ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੈ ਮੰਤਨ ਰਾਤਾ ਨਾਮ ਸੁਹਾਵੈ ਰਹਾਉ ਇੱਕ ਗਾਵੈ ਇੱਕ ਭਗਤ ਕਰੇਹ ਨਾਮ ਨਾ ਪਾਵੈ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰਧਾਰ ਭਗਤ ਕਰੇ ਮੂਰਖ ਆਪ ਜਣਾਵੈ ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ ਨੱਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਵੈ ਜਨ ਸੋਏ ਭਗਤ ਵਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ

ਐਸੀ ਹਰ ਪਾਏ। ਮਨ ਮਰੇ ਦਾਰੂ ਜਾਣੇ ਕੋਈ, ਮਨ ਸ਼ਬਦ ਮਰੇ ਬੂਝੈ ਜਨ ਸੋਏ। ਜਿਸ ਨੂੰ ਬਖਸ਼ੇ ਦੀ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਓ। ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ। ਮਨ ਮੈਂ ਮਤ ਮੈਂਗਲ ਮਿਕਦਾਰਾ, ਗੁਰ ਅੰਕ ਸੁਮਾਰ ਜੀਵਾਲਣ ਹਾਰਾ। ਮਨ ਅਸਾਦ ਸਾਦੈ ਜਨ ਕੋਏ, ਅਚਰ ਚਰੇ ਤਾਂ ਨਿਰਮਲ ਹੋਏ। ਗੁਰਮੁਖ ਇਹ ਮਨ ਲਿਆ ਸਵਾਰ, ਹੋਮੇ ਵਿੱਚੋਂ ਤਜੇ ਵਿਕਾਰ। ਜੋ ਤੁਰ ਰਾਖਣ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਹੀ ਜਾਣੈ, ਨਾਨਕ ਗੁਰਮੁਖ ਨਾਮ ਪਛਾਣੈ। ਗੌੜੀ ਗੁਆਰੀਰੀ ਮਹੱਲਾ ਤੀਜਾ, ਹੋਮੇ ਵਿੱਚ ਸਭ ਜਗ ਬਹੁ ਰਾਨਾ। ਦੂਜਾ ਭਾਏ ਭਰਮ ਭੁਲਾਨਾ, ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ। ਧੰਦਾ ਕਰਤਿਆਂ ਆਂਦਿਨ ਵਿਹਾਨਾ, ਹਿਰਦੇ ਰਾਮ ਰਮੋ ਮੇਰੇ ਭਾਈ। ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਗੁਰਮੁਖ ਹਿਰਦੇ ਜਿਨ ਨਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹੋਮੇ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਤੇ ਠਾਕ ਰਹਾਏ। ਨਾਮ ਨਾਵ ਨਿਧ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੇ ਮਨ ਆਏ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਅੰਤਰ ਵਸੇ ਨਾ ਲਾਗੇ ਜਮ ਪੀਰ। ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੀਰੀ ਮਹੱਲਾ ਤੀਜਾ, ਸੋ ਕਿਉਂ ਵਿਸਰੇ ਜਿਸ ਕੇ ਜੀ ਪੁਰਾਨਾ। ਸੁਖ ਵਿਸਰੇ ਸਭ ਮਾਹੀ ਸਮਾਨਾ, ਜਿਤ ਸੇਵਿਆ ਦਰ ਗਏ ਪਤ ਪਰਵਾਨਾ। ਹਰ ਕੇ ਨਾਮ ਬਿਟੋ ਬਲ ਜਾਓ, ਤੂੰ ਵਿਸਰੇ ਤਦ ਹੀ ਮਰ ਜਾਓ ਰਹਾਓ। ਤਿੰਨ ਤੂੰ ਵਿਸਰੇ ਜੇ ਦੁੱਧ ਆਪ ਭੁਲਾਏ, ਤਿੰਨ ਤੂੰ ਵਿਸਰੇ ਜੇ ਦੂਜੇ ਭਾਏ। ਮਨਮੁਖ ਅਗਿਆਨੀ ਜੋਨੀ ਪਾਏ, ਜਿਨ ਇੱਕ ਮਨ ਤੁੱਠਾ ਸੇ ਸਤਿਗੁਰੂ ਸੇਵਾ ਲਾਏ। ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿਨ ਹੋਮੇ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ। ਗੌੜੀ ਗੁਆਰੀਰੀ ਮਹੱਲਾ ਤੀਜਾ, ਤੂੰ ਅਕਥ ਕਿਉਂ ਕਥਿਆ ਜਾਹੇ। ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ, ਤੇਰੇ ਗੁਣ ਅਨੇਕ ਕੀਮਤ ਨਹਿ ਪਾਏ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਬਖਾਣੀ ਰਹਾਓ। ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ। ਜੈ ਸਤਿਗੁਰ ਤਹਾਂ ਹੋਮੈ ਸ਼ਬਦ ਜਲਾਈ, ਗੁਰਮੁਖ ਸੇਵਾ ਮਹਿਲੀ ਥਾਉ ਪਾਏ। ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ। ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉਂ ਲੱਗੇ ਪਿਆਰ। ਨਾਨਕ ਨਾਮ ਰਤੇ ਤਿਨ ਕਉ ਜੈਕਾਰ। ਗੌੜੀ ਗੁਆਰੇਰੀ ਮਹੱਲਾ ਤੀਜਾ, ਏਕ ਸਥੇ ਸਭ ਰੂਪ ਹਹ ਰੰਗਾ, ਪਾਉਣ ਪਾਣੀ ਬੈਸੰਤਰ ਸਭ ਸਹਿਲੰਗਾ। ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ। ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ। ਸਹਿਜ ਭਵੈ ਸਹਿਜ ਭਵੈ ਪ੍ਰਭ ਸਭਨੀ ਥਾਈ, ਕਹਾ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ। ਆਪੇ ਸੁੱਤਿਆਂ ਦੀ ਜਗਾਈ, ਤਿਸ ਕੀ ਕੀਮਤ ਕਿਨੇ ਨਾ ਹੋਈ। ਕਹਿ ਕਹਿ ਕਤਨ ਕਹੇ ਸਭ ਕੋਈ, ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ।

ਤੀਜਾ ਗੌੜੀ ਬਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸਿਵ ਸਾਖਤ ਮਿਟਾਇਆ ਚੂਕਾ ਅੰਧਿਆਰਾ ਤੁਰਮਸਤਰ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਏ ਸੰਤ ਜਨੋ ਜਿਸ ਦੇਖ ਹਾਉ ਜੀਵਾ ਹਰ ਬਿਨ ਚਸਾ ਨ ਜੀਵਤੀ ਗੁਰ ਮਿਲ ਹਰ ਰਸ ਪੀਵਾ ਰਹਾਉ ਹੋ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਏ ਹੈ ਹਮ ਅਵਗਣ ਯਾਰੇ ਪਾਪੀ ਪਾਥਰ ਡੁੱਬਦੇ ਗੁਰਮਤ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣ ਯਾਰੇ ਹਰ ਸਰਨਾਗਤ ਰਾਖ ਲਿਹੋ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤ ਆਇਆ ਜਾਂ ਨਾਨਕ ਮੰਗੇ ਧੂੜ ਤਿੰਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਪਜ ਮਨ ਮੇਰੇ ਤਰ ਭੌਜਲ ਤੂੰ ਭਾਰੀ ਰਹਾਓ ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੈ ਸੂਰਤਨ ਪਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਦਲੇ ਹਰ ਟੀਕ ਟਿਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਪਜ ਮਿਲ ਸਾਧੂ ਸੰਗਤ ਜਨ ਕੀ ਤਰ ਭੌਜਲ ਅਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮੇਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਜੋ ਜਨ ਧਿਆਵੈ ਹਰ ਹਰ ਨਾਮਾ ਤਿਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਨ ਹਮਰੇ ਮਨ ਚਿਤ ਭਾਵੈ ਜਨ ਪਗ ਰੇਣ ਬੜਭਾਗੀ ਪਾਵੈ ਸੰਜ ਨਾ ਸੁਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਏ ਹਮਾਰੇ ਰਾਹਾਓ ਜੋ ਮਿਲ ਬਛਰੇ ਗਉ ਪ੍ਰੀਤ ਲਗਾਵੈ ਕਾਮਣ ਪ੍ਰੀਤ ਜਾਂ ਪਿਰ ਕਰ ਆਵੈ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ ਸਾਰੰਗ ਪ੍ਰੀਤ ਵਸੇ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੈ ਗੁਰਮੁਖ ਪ੍ਰੀਤ ਗੁਰ ਮਿਲੇ ਗਲਾਟੈ ਜਾਂ ਨਾਨਕ ਪ੍ਰੀਤ ਸਾਧ ਪੱਗ ਚਾਟੈ ਗੌੜੀ ਗੁਆਰੇਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੇ ਅਨਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਆ ਗਾਏ ਹਰ ਦਰਸ਼ਨ ਦਿਓ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚੱਕ ਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੇ ਵਿਕਸੇ ਦੇਖੇ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਾਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਗੌੜੀ ਗੁਆਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪੈ ਤਿੰਨ ਪਿੱਛੇ ਛੂਟੀ ਘਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਓ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਧਾਵਤ ਪੰਚ ਰਹੇ ਹਰ ਧਿਆਇਆ ਅੰਦਨ ਨਗਰੀ ਹਰ ਗੁਣ ਗਾਇਆ ਸਤਿਗੁਰ ਪੱਗ ਧੂਰ ਜਿਨ ਮੁਖ ਲਾਈ ਤਿੰਨ ਕੂੜ ਤਿਆਗੇ ਹਰ ਲਿਵਲਾਈ ਤੇ ਹਰ ਦਰ ਗਏ ਮੁਖ ਊਜਲ ਭਾਈ ਗੁਰਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲਭਦਰ ਗੁਰ ਪੱਗ ਲੱਗ ਧਿਆਵੈ
ਨਾਨਕ ਗੁਰਮੁਖ ਹਰ ਆਪ ਤਰਾਵੈ। ਗੌੜੀ ਗੁਆਰੇ ਦੀ ਮਹੱਲਾ ਚੌਥਾ।

ਭਰਪੂਰ, ਨਿਕਟ ਵਸੇ ਨਾਹੀਂ ਹਰ ਦੂਰ ਰਹਾਉ। ਹਰ ਆਪੇ ਸ਼ਬਦ ਸੁਰਤ ਤੁਨ ਆਪੇ, ਹਰ ਆਪੇ ਵਿਖੇ ਵਿਗਸੈ ਆਪੇ, ਹਰ ਆਪ ਜਪਾਏ ਆਪੇ ਹਰ ਜਾਪੈ, ਹਰ ਆਪੇ ਸਾਰੰਗ ਅੰਮ੍ਰਿਤ ਧਾਰਾ, ਹਰ ਅੰਮ੍ਰਿਤ ਆਪ ਪਿਆਵਣ ਹਾਰਾ, ਹਰ ਆਪ ਕਰੇ ਆਪੇ ਨਿਸਤਾਰਾ, ਹਰ ਆਪੇ ਬੇੜੀ ਤੁਲਹਾ ਤਾਰਾ, ਹਰ ਆਪੇ ਗੁਰਮਤੀ ਨਿਸਤਾਰਾ, ਹਰ ਆਪੇ ਨਾਨਕ ਪਾਵੈ ਪਾਰਾ, ਗੌੜੀ ਬਰਾਗਣ ਮਹਲਾ ਚੌਥਾ, ਸਾਹ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇ ਤੈਸੀ ਹਮਲੇ, ਹਰ ਨਾਮ ਵੜੰਜੈ ਰੰਗ ਸਿਉ, ਜੇ ਆਪ ਦਿਆਲ ਹੋਏ ਦੇਹ, ਹਮ ਵਣਜਾਰੇ ਰਾਮ ਕਹਿ, ਹਰ ਵਣਜ ਕਰਾਵੈ ਦੇ ਰਾਸ ਰੇ ਰਹਾਉ, ਲਾਹਾ ਹਰ ਭਗਤ ਤਨ ਖੱਟਿਆ, ਹਰ ਸੱਚੇ ਸਾਹ ਮਨ ਭਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਾ ਗਾਤੀ ਨੇੜ ਨਾ ਆਇਆ, ਹੋਰ ਵਣਜ ਕਰੇ ਵਾ ਪਾਰੀਏ, ਅਨੰਤ ਤਰੰਗੀ ਦੁਖ ਮਾਇਆ, ਓਏ ਜਿਹੈ ਵਣਜੇ ਹਰ ਲਾਇਆ, ਫਲ ਤੇਹਾ ਤਿਨ ਪਾਇਆ, ਹਰ ਹਰ ਵਣਜ ਸੁ ਜਨ ਕੇ, ਹਰ ਲਾਇਆ ਫਲ ਤੇਹਾ ਤਿਨ ਪਾਇਆ।

ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੈ ਸਵਰਜ ਮੀਠੇ ਮੁਗਲ ਗਏ ਜਾਂ ਹਰ ਗੁਣ ਗਾਵੈ ਹਰ ਜਨ ਪਰਿਵਾਰ ਸੁਧਾਰ ਹੈ ਇੱਕ ਹੀ ਕੁੱਲੀ ਸਭ ਜਗਤ ਛਡਾਵੈ ਜੋ ਕੁਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਇੰਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੀ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕਉ ਹਰ ਨਾਮ ਕਢਾਈ ਜਾਂ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗੁਆਰੇ ਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੇ ਜਿਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੇ ਮੇਰੇ ਰਾਮ ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ ਤਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਬਿਖ ਸਾਂਚੇ ਹਡਵਾਣੀਆਂ ਬਹਿਹਾਟ ਕਮਾਏ ਮੋਹ ਝੂਠ ਪਸਾਰਾ ਝੂਠਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਤਨ ਸਾਂਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕੁਟੰਬ ਹੈ ਪਾਏ ਦੂਜੇ ਫਾਸ ਗੁਰਮਤੀ ਸੂਜਨ ਤਰੇ ਜੋ ਦਾਸਨ ਦਾਸ ਜਾਂ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ ਗੌੜੀ ਬਿਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲਚ ਕਰੇ ਭਰਮੇ ਭਰਮਾਇਆ ਵੇਗਾਰ ਫਿਰੇ ਵੇਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕਹਿ ਕੰਮ ਹਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕਹਿ ਕੰਮ ਲਾਏ ਨਿਤ ਸੇਵਾ ਕਰੇ ਸੋ ਘਰ ਕੇ ਕੰਮ ਹਰ ਲਾਇਆ ਨਿਤ ਹਰ ਗੁਣ ਗਾਵੈ

ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੇ ਬਹੁ ਭਾਤ ਕਰ ਮਾਇਆ ਕਹਿਤਾਈ ਜਾ ਲਾਹਾ ਦੇ ਤਾ ਸੁਖ ਮਨੈ ਤੋਟੈ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉਂ ਕਰੈ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਧੈ ਤਿਤਨੀ ਭੂਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ ਜਾਂ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ ਗੌੜੀ ਬਰਾਗਣ ਮਹੱਲਾ ਚੌਥਾ ਹਵਰੇ ਮਾਂਚਿਤ ਹਰ ਆਸ ਨਿਤ ਕਿਉਂ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹੋਂ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣ ਹਾਰਾ ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰ ਦੁਆਰ ਮਤ ਨਿਰਗੁਣ ਹਮ ਮੈਲੇ ਕਭੂ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੈ ਤੂੰ ਗੁਣਵੰਤਾ ਹਰ ਦਇਆਲ ਹਰ ਆਪੇ ਬਾਕਸ ਲੈ ਹਰ ਭਾਵੈ ਹਮ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੈ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਨ ਕੋਈ ਰਾਖੈ ਜੈਸੇ ਹਮ ਸਤਿਗੁਰ ਲਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਵ ਮੇਰਾ ਸਖਾ ਸਖਾਏ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਹ ਬਿਦ ਤੁਮ ਹਰ ਜਾਣੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਜਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੈ ਧਨ ਧਨ ਗੁਰੂ ਨਾਨਕ ਜਨ ਕੀਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੈ ਗੌੜੀ ਬਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜਿਉ ਲੁਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨ ਆਵੇ ਕਿਉਂ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਾਕਸ ਆਵਗਣ ਸਭ ਮੇਰੇ ਰਹਾਓ ਕਿਛ ਰੂਪ ਨਹੀਂ ਕਿਛ ਦਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੇ ਗੁਣਬਹੀਣ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਭਰੇ ਪੁਨ ਸਤਿਗੁਰ ਕੀਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਜਿਨ ਦੀਏ ਸੋ ਚੇਤਨਾ ਆਵੀ ਪਸੂ ਹਉ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ਹਮ ਜੰਤ ਵਿਚਾਰੇ ਕਿਆ ਕਰਹੋ

ਅਮਰ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਾਂ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਗੌੜੀ ਬਰਾਗਣ ਮਹੱਲਾ ਚੌਥਾ ਜਿਉ ਜਨਣੀ ਸੁਤ ਜਨ ਪਾਲਤੀ ਰਾਖੇ ਨਦਰ ਮਜਾਰ ਅੰਤਰ ਵਰ ਮੁਖ ਦੇ ਗ੍ਰਾਸ ਖਿਨ ਖਿਨ ਪੋਹ ਚਾਰ ਤਿਉ ਸਤਿਗੁਰ ਗੁਰ ਸਿਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹੰਬਾਰਕ ਹਰ ਪ੍ਰਭ ਕੀ ਹੈ ਇਆਣੇ ਧਨ ਧਨ ਗੁਰੂ ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਉ ਜੈਸੇ ਗਗਨ ਫਰਾਂਤੀ ਉੜਦੀ ਕਪਰੇ ਬਾਗੇ ਵਾਲੀ ਉਹ ਰਾਖੇ ਚੀਤ ਪਿੱਛੇ ਵਿੱਚ ਬਚਰੇ ਨਿਤ ਹਿਰਦੇ ਸਾਰ ਸੰਭਾਲੀ ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੇ ਜੀ ਨਾਲੀ ਜੈਸੇ ਕਾਤੀ ਤੀਸ ਬਤੀਸੈ ਵਿੱਚ ਰਾਖੇ ਰਸਨਾ ਮਾਸ ਰਤ ਕੀਰੀ ਕੋਈ ਜਾਣੋ ਮਾਸ ਕਾਤੀ ਕੈ ਕਿਛ ਹਾਥ ਹੈ ਸਭ ਅਸਕਤ ਹੈ ਹਰ ਕੀਰੀ ਤਿਉ ਸੰਤ ਜਨਾ ਹਰ ਕੀ ਨਿੰਦਾ ਤਿਉ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰਾਖੈ ਪੈਜ ਜਨ ਕੀਰੀ ਭਾਈ ਮਤ ਕੋਈ ਜਾਣੋ ਕਿਸੀ ਕੈ ਕਿਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਾਂ ਨਾਨਕ ਜੋ ਆਂਤੀ ਅਵਸਰ ਲਏ ਛਡਾਇਆ ਗੌੜੀ ਬਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਬਦਲਹੀ ਹੈ ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ ਹਾਉ ਖਿਨ ਖਿਨ ਕਰੀ ਨਮਸਕਾਰ ਮੇਰੇ ਗੁਰੂ ਪੂਰਾ ਕਿਉਂ ਮਿਲੇ ਰਹਾਉ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਛਪੁਨੀ ਜਨ ਕੀਰੀਆ ਲੈ ਸਤਿਗੁਰ ਧੂਰਾ ਹਰ ਭਗਤ ਦੜਾਵੇ ਹਰ ਭਗਤ ਸੁਣੈ ਤਿਸ ਸਤਿਗੁਰ ਮਿਲਿਐ ਟੋਟਾ ਮੂਲ ਨ ਆਵੀ ਹਰ ਲਾਭ ਨਿਤ ਦ੍ਰਿੜੀਐ ਜਿਸ ਕੋ ਹਿਰਦੇ ਵਿਕਾਸ ਹੈ ਭਾਵ ਦੂਜਾ ਨਾਈ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾਹ ਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਿਆਲ ਦਇਆ ਪ੍ਰਭ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਪਿਆਤ ਗੂੜਾ ਹਰ ਰੰਗ ਪੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹੋਂ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੇ ਦੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੇ ਹਰ ਕੋਲੀ ਹਰ ਹਰ ਨਿਕਟ ਵਸੇ ਸਭ ਜਗ ਕੈ ਅਪਰੰਪਰ ਪੁਰਖ ਤੋਲੀ ਹਰ ਹਰ ਪ੍ਰਗਟ ਕੀਓ ਗੁਰਪੂਰੇ ਸਿਰ ਵੇਚਿਓ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਣਾਗਤ ਤੁਮ ਵੱਡ ਪੁਰਖ ਅਬਡੋਲੀ ਜਾਂ ਨਾਨਕ ਆਂਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਵੇ ਚੋਲੀ ਗੌੜੀ ਪੂਰਵੀ ਮਹੱਲਾ ਚੌਥਾ ਜਗ ਜੀਵਨ ਪਰੰਪਰ ਸੁਆਮੀ ਜਗਦੀਸ਼ ਪੁਰਖ ਵਿਦਾਤੇ ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੈ ਨਾਮ ਸਮਾਤੈ ਰਹਾਉ ਹਰ ਹਰ ਨਾਮ ਹਰ ਹਰ ਜਗ ਔਖਦ ਹਰ ਹਰ ਨਾਮ ਹਰ ਸਾਤੇ ਤਿਨਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਤੁਰਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰੰਤ ਮੈਲ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗ ਰਾਤੈ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੀਵੜ ਅਵਰਨ ਦਾਤੇ ਜਾਂ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਏ ਹਰ ਕਿਰਪਾ ਤੇ ਗੌੜੀ ਪੂਰਵੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੈ ਸਤਿਗੁਰ ਬਚਨ ਦਿਓ ਅਤਿ ਨਿਰਮਲ ਜਪ ਹਰ ਹਰ ਹਰ ਮਨ ਮਾਚੈ ਰਾਮ ਮੇਰਾ ਮੰਤਨ ਵੇਦ ਦਿਓ ਹਰ ਸਾਚੈ ਜੈ ਕਾਲ ਕੈ ਮੁਖ ਜਗਤ ਸਭ ਗ੍ਰਾਸਿਆ ਗੁਰ ਸਤਿਗੁਰ ਕੇ ਬਚਨ ਹਰ ਹਮ ਬਾਚੈ ਰਹਾਉ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਕਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤਭਾਰੀ ਵਿੱਚ ਬਿਸ਼ਟਾ ਮਰ ਮਰ ਪਾਚੈ ਤੁਮ ਦਇਆਲ ਸਰਣ ਪ੍ਰਤਿਪਾਲਕ ਮੋਕੋ ਦੀਜੇ ਦਾਨ ਹਰ ਹਮ ਜਾਚੈ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੈ ਆਪੇ ਸਾ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਹਹ ਤਾਚੇ ਮੇਰਾ ਮਨ ਤਨ ਜੀਓ ਰਾਸ ਸਭ ਤੇਰੀ ਜਾਂ ਨਾਨਕ ਕੀ ਸਾਹ ਪ੍ਰਭ ਸਾਚੀ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਇਆਲ ਸਰਬ ਦੁਖ ਭੰਜਨ ਇੱਕ ਬਿਨੋ ਸੁਣੋ ਦੇ ਕਾਨੈ ਜਿਸ ਤੇ ਤੁਮ ਹਰ ਜਾਣੈ ਸੁਆਮੀ ਸੋ ਸਤਿਗੁਰ ਮੇਲ ਮੇਰਾ ਪ੍ਰਾਨੈ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੈ ਹਮ ਮੂਲ
ਕੂੜ ਮੁਗਦ ਅਸ਼ੁੱਧ ਮਤ ਹੋਤੇ। ਗੁਰ ਸਤਿਗੁਰ ਕੇ ਬਚਨ ਹਰ ਹਮ ਜਾਣੈ ਰਹਾਉ। ਜਿਤਨੇ ਰਾਸ ਅਨ ਰਾਸ ਹਮ ਦੇਖੇ ਸਭ ਤਿਤਨੇ ਫੀਕ ਫਿਕਾਨੇ। ਹਰ ਕਾ ਨਾਮ ਰਿਤ ਰਸ ਚਾਖਿਆ ਮਿਲ ਸਤਿਗੁਰ ਮੀਠ ਰਸ ਗਾਨੈ। ਜਿਨਕੋ ਗੁਰ ਸਤਿਗੁਰ ਨਹੀਂ ਭੇਟਿਆ ਤੇ ਸਾਖਤ ਮੂੜ ਦੀਵਾਨੈ। ਤਿਨਕੇ ਕਰਮਹੀਨ ਤੁਰ ਪਾਏ ਦੇਖ ਦੀਪਕ ਮੋਹੇ ਪਚਾਨੈ। ਜਿਨਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ। ਜਨ ਨਾਨਕ ਹਰ ਹਰ ਹਰ ਜਪ ਪ੍ਰਗਟੈ ਮਤ ਗੁਰਮਤ ਨਾਮ ਸਮਾਨੈ। ਗੌੜੀ ਪੂਰਬੀ ਮਹੱਲਾ ਚੌਥਾ। ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸਵਾਮੀ ਕਉ ਕਿੱਥੇ ਹਰ ਪਉ ਨਸੀਐ। ਹਰ ਆਪੇ ਬਖਸ ਲੈ ਪ੍ਰਭ ਸਾਚਾ ਹਰ ਆਪੇ ਛਡਾਏ ਛੁੱਟੀਏ। ਮੇਰੇ ਮਨ ਜਪ ਹਰ ਹਰ ਹਰ ਮਨ ਜਪੀਐ। ਸਤਿਗੁਰ ਕੀ ਸਰਨਾਈ ਭੱਜ ਪਉ ਮੇਰੇ ਮਨਾ ਗੁਰ ਸਤਿਗੁਰ ਪਿੱਛੇ ਛੁੱਟੀਐ ਰਹਾਉ। ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਆ ਨਿਜ ਕਰ ਵਸੀਐ। ਗੁਰਮੁਖ ਜਾਏ ਲਹਉ ਕਰ ਆਪਣਾ ਕਸ ਚੰਦਨ ਹਰ ਜਸ ਘਸੀਐ। ਮੇਰੇ ਮਨ ਹਰ ਹਰ ਹਰ ਹਰ ਹਰ ਜਸ ਊਤਮ ਲੈ ਲਾਹਾ ਹਰ ਮਨ ਹਸੀਐ। ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚਖੀਐ। ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੈ ਤੇ ਸਾਖਤ ਨਰ ਜਮ ਘੁੱਟੀਐ। ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨਕੈ ਨਿਕਤ ਨਾ ਭਿੱਟੀਐ। ਮੇਰੇ ਮਨ ਸਿਵੋ ਅਲਖ ਨਿਰੰਜਨ ਨਰ ਹਰ ਜਿਤ ਸੇਵਿਆ ਲੇਖਾ ਛੁੱਟੀਐ। ਜਾਂ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਘਟੀਐ। ਗੌੜੀ ਪੂਰਬੀ ਮਹੱਲਾ ਚੌਥਾ। ਹਮਰੇ ਪ੍ਰਾਣ ਵਸਕਤ ਪ੍ਰਭ ਤੁਮਰੇ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ। ਮੇਰੇ ਮਨ ਤਨ ਲੋਚ ਘਨੇਰੀ ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੀਰੀ। ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ ਹਰ ਮਿਲਿਆ ਏ ਪ੍ਰਭ ਮੇਰੀ ਰਹਾਓ। ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਦ ਤੁਮ ਹਰ ਜਾਨੋ ਮੇਰੀ। ਆਂਦਿਨ ਨਾਂ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ। ਗੁਰ ਸਤਿਗੁਰ ਦਾਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ। ਆਂਦਿਨ ਅਨੰਤ ਭਇਆ ਬਡਭਾਗੀ ਸਭ ਆਸ ਪੁਜੀ ਜਨ ਕੀਰੀ। ਜਗਨਨਾਥ ਜਗਦੀਸ਼ਰ ਕਰਤੇ ਸਭ ਵਸਕਤ ਹੈ ਹਰ ਕੀਰੀ। ਜਨ ਨਾਨਕ ਸਰਨਾਗਤ ਆਏ ਹਰ ਰਾਖੋ ਪੈਜ ਜਨ ਕੀਰੀ। ਗੌੜੀ ਪੂਰਵੀ ਮਹੱਲਾ ਚੌਥਾ। ਇਹ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ ਦੈ ਦੈ ਦਿਸ ਚਲ ਚਲ ਹਾਂਡੈ। ਗੁਰਪੂਰਾ ਪਾਇਆ ਬਡਭਾਗੀ ਹਰ ਮੰਤਰ ਦੀਆ ਮਨ ਠਾਂਡੈ। ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਓ। ਹਮਰੇ ਮਸਤਕ ਦਾਗ ਦਗਾਨਾ ਹਮ ਕਾਰਜ ਗੁਰੂ ਬਹੁ ਸਾਂਡੇ। ਪਰ ਉਪਕਾਰ ਪੁੰਨ ਬਹੁ ਕੀਆ ਪਉ ਦੁੱਤਰ ਤਾਰ ਪਰਾਂਡੇ। ਜਿਨ ਕੋ ਪ੍ਰੀਤ ਹਿਰਦੇ ਹਰ ਨਾਹੀ ਤਿਨ ਕੂਰੇ ਗਾਂਡਨ ਗਾਂਡੇ। ਜਿਉਂ ਪਾਣੀ ਕਾਗਦ ਬਿਨਸ ਜਾਤ ਹੈ ਤੋ ਮਨਮੁਖ ਗਰਭ ਗਲਾਂਡੇ। ਹਮ ਜਾਣਿਆ ਕਛੁ ਨਾ ਜਾਣੈ ਆਗੈ ਜੋ ਹਰ ਰਾਖੈ ਤਿਓ ਠਾਡੈ। ਹਮ ਪੂਲ ਚੂਕ ਗੁਰ ਕਿਰਪਾ ਧਾਰਹੋ ਜਾਂ ਨਾਨਕ ਕੁਤਰੇ ਕਾਂਡੇ। ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਰੀ ਪੁਨ ਵੱਡਾ ਹੇ ਕਰ ਡੰਡਾਓ ਤੇ ਪੁਨ ਵੱਡਾ ਹੇ ਰਹਾਓ। ਸਾਖਤ ਹਰ ਸਾਧ ਨ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲੈ ਚੁੱਭ ਹੈ ਦੁੱਖ ਪਾਵੈ ਜਮਕਾਲ ਸਹੈ ਸਿਰ ਡੰਡਾ ਹੇ। ਹਰਜਨ ਹਰ ਹਰ ਨਾਮ ਸਮਾਣੈ ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਗੜ ਮੈਂ ਹਰ ਰਾਮ ਰਾਏ ਹੈ ਕਿਸ ਸਾਧ ਨ ਪਾਵੈ ਟੀਠਾ। ਹਰ ਦੀਨ ਦਇਆਲ ਅਨੁਗ੍ਰਹੋ ਕੀਆ ਹਰ ਗੁਰ ਸ਼ਬਦੀ ਚਖ ਡੀਠਾ। ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਉ। ਹਰ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਿਗੁਰ ਲਾਗ ਵਸੀਠਾ। ਜਿਨ ਗੁਰ ਬਚਨ ਸੁਖਾਨੇ ਹੀਰੇ ਤਿਨ ਆਗੈ ਆਣ ਪਰੀਠਾ। ਮਨ ਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰ ਕਾਰ ਕਰੀਠਾ। ਬਿਸਿਰ ਕਉਵਾ ਦੂਧ ਪਿਆਈਏ ਬਿਖ ਨਿਕਸੇ ਫੋਲ ਫੁਲੀਠਾ। ਹਰ ਪ੍ਰਭ ਆਣ ਮਿਲਾਵੋ ਗੁਰ ਸਾਧੂ ਕਸ ਗਰੁੜ ਸਾਵਦ ਮੁਖ ਲੀਠਾ। ਜਨ ਨਾਨਕ ਗੁਰ ਕੇ ਲਾਲੇ ਕੋਲੇ ਲਗ ਸੰਗਤ ਕਰੂਆ ਮੀਠਾ। ਗੌੜੀ ਪੂਰਬੀ ਮਹੱਲਾ ਚੌਥਾ।
ਹਰ ਹਰ ਅਰਸ ਸਰੀਰ ਹਮ ਬੀਚਿਆ ਪੂਰੇ ਗੁਰ ਕੈ ਆਗੈ ਸਤਿਗੁਰ ਦਾਤੈ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੈ ਰਾਮ ਗੁਰਮੁਖ ਹਰ ਲਿਵ ਲਾਗੈ ਰਹਾਉ ਘਟ ਘਟ ਰਮਈਆ ਰਾਮ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੈ ਹਉ ਮਨ ਤਨ ਦੇਵੋ ਕਾਟ ਗੁਰੂ ਕਉ ਮੇਰਾ ਭਰਮ ਪਉ ਗੁਰ ਬਚਨੀ ਭਾਗੈ ਅੰਧਿਆਰੇ ਦੀਪਕ ਆਂਜ ਲਾਏ ਗੁਰ ਗਿਆਨ ਗੁਰੂ ਲਿਵ ਲਾਗੈ ਅਗਿਆਨ ਅੰਧੇਰਾ ਬਿਨਸ ਬਿਨਾਸਿਉ ਕਰ ਵਸਤ ਲਹੀ ਮਨ ਜਾਗੈ ਸਾਗਕ ਬਧਿਕ ਮਾਇਆ ਧਾਰੀ ਤਿਨ ਜਮ ਜੋ ਹਿਨ ਲਾਗੈ ਹੁਣ ਸਤਿਗੁਰੂ ਆਗੇ ਸੀਸ ਨਾ ਬੇਚਿਆ ਓਏ ਆਵੈ ਜਾਏ ਅਭਾਗੈ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸਾਰਨ ਪ੍ਰਭੂ ਹਰ ਮਾਗੈ ਜਾਂ ਨਾਨਕ ਕੀ ਲੱਜ ਪਾਤ ਗੁਰੂ ਹੈ ਸਿਰ ਬੇਚਿਓ ਸਾ

ਗੌੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮਜਨੇ ਸੁਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੇ ਮਲ ਲੈ ਜਾਏ ਰਹਾਉ ਹਰ ਕੀ ਕਥਾ ਰਿਦ ਮਾਹਿ ਵਸਾਏ ਮਨ ਵਾਂਚ ਸਗਲੇ ਫਲ ਪਾਏ ਜੀਵਨ ਮਰਨ ਜਨਮ ਪਰਵਾਣ ਜਾਂ ਕਰਦਾ ਵਸਾ ਭਗਵਾਨ ਕਉ ਨਾਨੀ ਸਹੀ ਜਨ ਪੂਰੇ ਜਿਨਾ ਪ੍ਰਾਪਤ ਸਾਧੂ ਧੁਰੇ ਗੌੜੀ ਮਹੱਲਾ ਪੰਜਵਾਂ ਖਾਂਦਾ ਪੈਂਦਾ ਮੂਹ ਕਰ ਪਾਏ ਤਿਸਨ ਜੋ ਹੈ ਦੂਤ ਧਰਮ ਰਾਏ ਤਿਸਿਓ ਬੇਮੁਖ ਜਨ ਜਿਉ ਪਿੰਡ ਦੀਨਾ ਕੋਟ ਜਨਮ ਭਰ ਮੈਂ ਬਹੁ ਜੁਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕਿਸ ਕਰੇ ਸਗਲ ਬਿਪਰੀਤ ਜਿਉ ਪ੍ਰਾਣ ਜਿਨ ਮਨ ਤਨ ਤਾਰਿਆ ਸੋਈ ਠਾਕੁਰ ਮਨੇ ਬਿਸਾਰਿਆ ਬਦੇ ਵਿਕਾਰ ਲਿਖੇ ਬਹੁ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਧਨ ਘਾਟ ਤਰੇ ਹਰ ਨਾਏ ਰਹਾ ਦੂਜਾ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕੋ ਕੇ ਨਮਿਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮਿਤ ਕਰੋ ਸਭ ਕੋਏ ਜਾਂ ਤੇ ਬਿਰਥਾ ਕੋਏ ਨਾ ਹੋਏ ਰਹਾਉ ਆਪਣੇ ਸੁਆਇ ਹਿਰਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਵਿਦਾਰਿਆ ਰਸਨਾ ਗਿਧਿ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨਕ ਵਾਰ ਨਾਨਕ ਬਲਿਹਾਰਾ ਸਫਲ ਦਰਸਨ ਗੋਬਿੰਦ ਹਮਾਰਾ ਗੋੜੀ ਮਹੱਲਾ ਪੰਜਵਾਂ ਕੋਟ ਵਿਘਨ ਹਰੇ ਖਿਨ ਵਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪਿਵਿਤ ਰਾਮ ਰਸ ਅੰਮ੍ਰਿਤ ਗੁਣ ਦਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਂ ਕਰ ਦਸੈ ਭਗਵਾਨ ਔਖਦ ਮੰਤਰ ਤੰਦ ਸਭ ਚਾਰ ਕਰਨੇ ਹਰ ਦੇ ਮੈਂ ਧਾਰ ਤਜ ਸਭ ਪਰਮ ਪਦਿਓ ਪਾਰ ਬ੍ਰਹਮ ਕੋ ਨਾਨਕ ਅਟਲ ਇਹੋ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਪੇਟੇ ਗੁਰ ਸੋਈ ਤਿਤ ਬਲ ਰੋਗ ਨ ਵਿਆਪੈ ਕੋਈ ਰਾਮ ਰਮਣ ਤਰਨ ਪੈ ਸਾਗਰ ਸਰਣ ਸੂਰ ਪਾਰ ਜਮਕਾਗਰ ਰਹੋ ਸਤਿਗੁਰ ਮੰਤਰ ਦਿਓ ਹਰ ਨਾਮ ਅਸਰ ਪੂਰਨ ਪੈ ਕਾਮ ਜਪ ਤਪ ਸੰਜਮ ਪੂਰੇ ਵਡਿਆਈ ਗੁਰ ਕਿਰਪਾਲ ਹਰ ਭੈ ਸਹਾਈ ਮਾਨ ਮੁਖ ਹੋਏ ਗੁਰ ਪਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਬਿਖੇ ਰਾਜ ਤੇ ਅੰਦਲਾ ਭਾਰੀ ਦੁਖ ਲਾਗੇ ਰਾਮ ਨਾਮ ਚਤਾਰੀ ਤੇਰੇ ਦਾਸ ਗੁਰ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹੋ ਰੋਗ ਰਸਤ ਚਿਤਾਰੇ ਨਾਉ ਬਿਖ ਮਾਤੇ ਕਾ ਠੌਰ ਨਾ ਠਾਉ ਚਰਨ ਕਮਲ ਸੁ ਲਾਗੇ ਪ੍ਰੀਤ ਆਨ ਸੁਖਾ ਨਹੀਂ ਆਵੇ ਚੇਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰਿ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭਲੇ ਨਿਵਾਰੇ ਐਸਾ ਹਰ ਰਸ ਰਮੋ ਸਭ ਕੋਏ ਸਰਵ ਕਲਾ ਪੂਰਨ ਪ੍ਰਭ ਸੋਏ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿੰਨ ਮੈਂ ਪਾਰ ਉਤਾਰਨ ਹਾਰ ਅਨਕ ਬੰਧਨ ਤੋਰੇ ਨਹੀਂ ਜਾਏ ਸਿਮਰਤ ਨਾਮ ਮੁਕਤ ਫਲ ਪਾਹੇ ਕੋ ਸਿਆਣਪ ਇਸੇ ਕੱਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾਂ ਸਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵਡਭਾਗੀ ਹਰ ਕੀਰਤਨ ਗਾਈਏ ਪਾਰ ਬ੍ਰਹਮ ਤੂੰ ਦੇਹ ਤਾਮ ਪਾਈਏ ਰਹੋ ਹਰ ਕੇ ਚਰਨ ਹਿਰਦੇ ਉਰਧਾਰ ਪਵ ਸਾਗਰ ਚੜ੍ਹ ਉਤਰੈ ਪਾਰ ਸਦ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁਖ ਨਾ ਹੋਏ ਪ੍ਰੇਮ ਭਗਤ ਪਦ ਗੁਣੀ ਨਿਧਾਨ ਨਾਨਕ ਦਰਗਹਿ ਪਾਈਏ ਮਾਨ ਗੌੜੀ ਮਹੱਲਾ ਪੰਜਵਾਂ ਜਲ ਥਲ ਮਈਲ ਪੂਰਨ ਹਰਮੀਤ ਭਰਮ ਬਿਨਸੈ ਗਾਏ ਗੁਣਨੀਤ ਉਠਤ ਸੋਵਤ ਹਰ ਸੰਗ ਪਹਰੁਆ ਜਾਂ ਕਹਿ ਸੁਮਣ ਜਮ ਨਹੀਂ ਡਰਵਾ ਰਹੋ ਚਰਨ ਕਮਲ ਪ੍ਰਭ ਹਿਰਦੇ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਾ ਮਾਣ ਤਾਣ ਤਨ ਏਕ ਸਚੇ ਸਾਗੇ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਜਨ ਕਰ ਸੁਚੇ ਕੋਟ ਗ੍ਰਹਿਣ ਪੁੰਨ ਫਲ ਮੁਚੇ ਰਾਉ ਹਰ ਕੇ ਚੁਣ ਹਿਰਦੈ ਮੈਂ ਬਸੈ ਜਨਮ ਜਨਮ ਕੇ ਕਿਲ ਵਿਖ ਨਸੈ ਸਾ ਸੰਕੀਰਤਨ ਫਲ ਪਾਇਆ ਜਾਮ ਕਾ ਮਾਰਗ ਦਿਸ਼ਟ ਨਾ ਆਇਆ ਮਨ ਬਚ ਕਰਮ ਗੋਬਿੰਦ ਆਧਾਰ ਤਾਂ ਤੇ ਛੁਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀ ਨਉ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ ਪਉ ਸਰਣਾਏ ਜਨ ਹਰ ਜਾਤੇ ਮਨ ਤਨ
शीतल चरण हर राते पैपंजन प्रमाण ना बसाए डरपत जन्म बहुत जाहि रहो जाकर दब सिवर नाम सकल मनोरथा के पूर्ण काम जन्म जरा मृत जसवास सुसमरथ सिमर सास गिरास मीत साजन सखा प्रवेक नाम स्वामी का नानक ठेक गौड़ी महल्ला पंजमा बाहर राख्यो हृदय संभाल कर आए गोविंद लय नाल हर हर नाम संतन कै संग मान तन राता राम कै रंग राहो गुर प्रसादी सागर तरिया जन्म जन्म के खिल बिख सब हिरिया सब श्रुत नाम भगवंत पूरे गुर का निर्मल मंत चरण कमल हृदय में जाप नानक पेख दिव्य

0: ਡੱਪ ਸਾਰੇ ਡੱਪੇ ਸਾਰੇ ਲੱਤਾਂ ਸੌਂ ਜਾਂਦੀਆਂ ਨੇ
1: ਲੱਤਾਂ ਸੌਂ ਜਾਂਦੀਆਂ ਨੇ।

0: ਪਤਾ ਹੀ ਲੱਤਾਂ ਆਪਾਂ ਖੜ ਕੇ ਕੰਮ ਕਰਦੇ ਆ ਜਾਂ
1: ਹਾਂ ਆਪਾਂ ਤੋਂ ਬੈਠ ਕੇ
0: ਕਰਕੇ ਹੋ ਗਿਆ ਉਹਦੇ ਕਰਕੇ ਖੜਨ ਕਰਕੇ ਲੱਤਾਂ ਵਾਹਿਗੁਰੂ ਕਰਨੀ।

0: ਪਾਠ ਕਰਨ ਆਉਣਾ ਕਿਸੇ ਨੇ
1: ਅੱਜ ਤੁਸੀਂ

0: Ja. ਇੱਥੇ ਆ ਜਾਓ ਤੁਸੀਂ, ਨਹੀਂ ਨਹੀਂ ਆਓ ਤੁਸੀਂ, ਨਹੀਂ ਕੋਈ ਗੱਲ ਨਹੀਂ, ਮੈਂ ਤੁਹਾਡੇ ਪਿੱਛੇ ਬਹਿ ਜਾਂਦੀ ਹਾਂ। ਮੈਂ ਕਹਿੰਦੀ ਬੀਬੀਆਂ ਨੂੰ ਮੈਨੂੰ ਵੀ ਅਸੀਂ
1: ਕਿਵੇਂ, ਕੌਣ ਬੋਲੂਗਾ ਪਹਿਲਾਂ? ਅੱਛਾ ਚਲੋ ਠੀਕ ਹੈ।

0: ਸਰਨੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਭੈ ਸਿੱਧ ਜਤੀ ਦਾਤੇ
0: ਹਰ ਸਿਮਰਨ ਜਾਤੇ
1: ਹਰ ਸਿਮਰਨ ਥਾ

0: ਜੀ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ
1: ਮਨ ਹੁਆ ਨਾਮ ਤੇਰੇ ਸੰਗ ਹਾਈ
0: ਜਹ ਮਹਾ ਭਿਆਨ ਦੂਤ ਜਮ ਦਲੈ
1: ਤੈ ਕੇਵਲ ਨਾ ਸੰ ਤੇਰੇ ਚਲੇ
0: ਜਹ ਮੁਸ਼ਕਲ ਹੋਵੇ ਅਤ ਪਾਰੀ
1: ਹਰ ਕੋ ਨਾਖਿਨ ਮੈਂ ਉਧਾਰੀ
0: ਅਨਿਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾ ਕੋੜ ਪਾਰ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰਿ ਕਾ ਨਾਮ ਜਪਤ ਹੋਏ ਸੁਖੀਆ।

0: ਹਰ ਜਾ ਦੇਵ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਤਿ ਉੱਤਮ ਹਰ ਕੀ ਕਥਾ
1: ਨਾਮ ਸੁਣਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰਦ ਵਸੈ।

0: ਜਾਵੇ।
1: ਹਰ ਕੇ ਨਾਮ ਸੰਸਾਰ ਕਛ ਨਾ ਹੈ,
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।
1: ਮਨ ਕਾਮਨਾ ਤੀਰਥ ਦੇ ਛੁਟੈ,
0: ਗਰਭ ਗੁਮਾਨ ਨ ਮੰਤੇ ਹੁਟੈ।
1: ਸੋਚ ਕਰੇ ਦਿਨ ਸੇ ਬਹੁ ਸਾਧਨ।

0: ਦਸੀਤ
1: ਹੈ। ਹੇ ਪ੍ਰਸਾਦ ਧਾਰੋ ਉਪਰ ਸੁਖ ਬਸੈ,
0: ਸਤ ਪ੍ਰਾਤ ਮੀਤ ਬਨਿਤਾ ਸੰਗ ਹਸੈ।
1: ਹੇ ਪ੍ਰਸਾਦ ਪੀਵੇ ਸੀਤਲ ਜਲਾ,
0: ਸੁਖਦਾਈ ਭਵਨ ਪਾਵਕੇ ਅਮੁੱਲਾ।
1: ਹੇ ਪ੍ਰਸਾਦ ਭੋਗੇ ਸਭ ਰਸਾ,
0: ਸਗਲ ਸਮਗਰੀ ਸੰਗ ਸਾਥ ਬਸਾ।
1: ਦਿਨ ਹਸਤ ਪਾਵ ਕਰਨ ਨੇ

0: ਹੇ
1: ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪੈ ਸਿਮਰੋ ਤਿਸ ਰਸਨਾ
1: ਹੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਹੇ ਪ੍ਰਸਾਦ ਪਹਾੜ ਪਟੰਬਰ ਹਟਾਵੈ ਹੇ ਪ੍ਰਸਾਦ ਸੁਖ ਸੇ ਸੁਈ ਜੈ
0: ਆਠ ਪੈ ਧਾਤਾ ਜਸ ਕਾਜੀ
1: ਹੇ ਪ੍ਰਸਾਦ ਤੂੰ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸ

0: ਜੋ ਪਾਵੇ ਸੋ ਆਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
0: ਕਹੋ ਮਨੁੱਖ ਤੇ ਕਿਆ ਹੋਏ ਆਵੇ
1: ਜੋ ਤਿਸ ਪਾਵੇ ਸੋਈ ਕਰਾਵੇ
0: ਇਸਕੇ ਹਾਥ ਹੋਏ ਤਾਂ ਸਭ ਕੁਛ ਲੇ
1: ਜੋ ਤਿਸ ਪਾਵੇ ਸੋਈ ਕਰੇ
0: ਅਣਜਾਣਤ ਵਿਖਿਆ ਮੈਂ ਰਚੇ
1: ਜੇ ਜਾਣਤ ਆਪਣੇ ਆਪ ਬਚੇ
0: ਪਰ ਮੈਂ ਭੂਲਾ ਦੇ ਦਿਸਤਾਵੇ
1: ਚਾਰ ਕੁੰਡ ਫਿਰੇ ਆਵੇ
0: ਹਰ ਕਿਰਪਾ ਜਿਸੇ ਆਪਣੀ ਭਗਤ ਦੇ
1: ਨਾਨਕ ਤੇਜਾ ਨਾਮ ਮਿਲੇ
0: ਬਿਨ ਮੈਂ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਿਵਾਜ
0: ਜਾਗਾ ਦ੍ਰਿਸ਼ਟ।